ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਿਆਸ, ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਦੇ ਮਾਵਾਕ ਅਨੁਸਾਰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਪਰਸੋਂ ਵਾਲੇ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਸੀ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ ਨੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਇਸੇ ਤਰ੍ਹਾਂ ਸਮੂਹ ਸੰਗਤਾਂ ਪਾਸੋਂ ਆਪਣੇ ਦਰ ਘਰ ਦੀਆਂ ਸਤਿਗੁਰੂ ਜੀ ਸੇਵਾਵਾਂ ਲੈਂਦੇ ਰਹਿਣ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹੁਣ ਹਫ਼ਤਾਵਾਰੀ ਦੀਵਾਨ ਦੀ ਰਮਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸ੍ਰੀ ਸੁਖਨੀ ਸਾਹਿਬ ਦੇ ਪਾਠ ਤੋਂ ਹੋ ਚੁੱਕੀ ਹੈ। ਮੇਨ ਹਾਲ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ। ਉਸ ਤੋਂ ਬਾਅਦ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾਂ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ 11:45 ਤੋਂ ਲੈ ਕੇ 11:20 ਤੱਕ ਸਰਵਣ ਕਰਾਉਣਗੇ। 11:20 ਤੋਂ ਲੈ ਕੇ 12:15 ਤੱਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਹੋਵੇਗਾ। ਉਸ ਤੋਂ ਬਾਅਦ ਢਾਡੀ ਜੱਥਾ ਆਪ ਸੰਗਤਾਂ ਨੂੰ 12:30 ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਨਾਲ ਦੀ ਨਾਲ, ਅਤੇ ਯੂਥ ਵੱਲੋਂ, ਨੌਜਵਾਨ ਸਭਾ ਵੱਲੋਂ ਜੋ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬਾਹਰ ਪਾਰਕਿੰਗ ਦੇ ਵਿੱਚ ਪ੍ਰਦਰਸ਼ਨੀ ਲਗਾਈ ਗਈ ਹੈ, ਆਪ ਜੀ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤਿਆਗੈ ਸੰਤਗਾ ਦੁਖੀ ਮਹੰਕਾਰੀ ਸੰਤਗਾ ਦੁਖੀ ਸਦਾ ਵਿਕਾਰੀ ਸੰਤਗਾ ਦੁਖੀ ਜਨ ਮੈਂ ਮਰੈ ਸੰਤਗੇ ਦੁਖ ਨਾ ਸੁਖ ਤੇ ਟਰੈ ਸੰਤਗੇ ਦੁਖੀ ਕਾ ਨਾਏ ਠਾਉ ਨਾਨ ਸੰਤ ਭਾਵੈ ਤਲੈ ਮਿਲਾਏ ਸੰਤਗਾ ਦੁਖੀ ਅਧ ਵਿਰ ਤੇ ਟੁੱਟੈ ਸੰਤਗਾ ਦੁਖੀ ਕਿਤੇ ਗਾਜ ਨਾ ਪਹੁੰਚੈ ਸੰਤਗੇ ਦੁਖੀ ਕਾ ਧਿਆਨ ਭਰਮਾਈਐ ਸੰਤਗਾ ਦੁਖੀ ਉਜੜ ਪਾਈਐ ਸੰਤਗਾ ਦੁਖੀ ਅੰਤਰ ਤੇ ਸੋਥਾ ਜੋ ਸਾਸ ਬਿਨਾ ਮ੍ਰਿਤਕੇ ਲੋਥਾ ਸੰਤਗੇ ਦੁਖੀ ਕੀ ਜੜ ਕਿਛ ਨਾਏ ਆਪਣੀ ਵਿੱਚ ਆਪੇ ਹੀ ਕਾਹੇ ਸਤਿਗੇ ਦੁਖੀ ਕਾ ਵਰਨ ਰੱਖਣ ਹਾਰ ਨਾਨ ਸੰਤ ਭਾਵੈ ਤਲੈ ਉਬਾਰ ਸੰਤਗਾ ਦੁਖੀ ਇਉਂ ਬਲਲਾਏ ਜੋ ਜਲ ਬਿਹੂਨ ਮਛਲੀ ਤਰਫੜਾਏ ਸੰਤਗਾ ਦੁਖੀ ਭੂਕਾ ਨੀ ਰਾਜਾ ਜੋ ਭਾਵ ਕੀਰਤਨ ਨੀ ਤਰਾਪੈ ਸੰਤਗਾ ਦੁਖੀ ਛੁਟੈ ਕੇਲਾ ਜੋ ਬਾੜ ਤਿਲਕੇ ਤਮੈ ਦੁਹਿਲਾ ਸੰਤਗਾ ਦੁਖੀ ਧਰਮ ਦੇ ਰਹਿਤ ਸੰਤਗਾ ਦੁਖੀ ਸਤ ਮਿਥਿਆ ਕਹਿਤ ਕੀਰਤਨ ਨਿੰਦਕਾ ਤੁਰਹਿ ਪਿਆ ਨਾਨਕ ਜੋ ਤਿਸ ਭਾਵੈ ਸੋ ਇੱਥੇ ਆ ਸੰਤਗਾ ਦੁਖੀ ਵਿਗੜ ਰੂਪ ਹੋ ਜਾਏ ਸੰਤਗੇ ਦੁਖੀ ਗੌਦਰ ਗਏ ਮਿਲੇ ਸਜਾਏ ਸੰਤਗਾ ਦੁਖੀ ਸਦਾ ਸਹਿਕਾਈਐ ਸੰਤਗਾ ਦੁਖੀ ਨਾ ਮਰੈ ਨਾ ਜੀਵਾਈਐ ਸੰਤਗੇ ਦੁਖੀ ਕੀ ਪੂਜਨ ਆਯਾਸਾ ਸੰਤਗਾ ਦੁਖੀ ਉੜ ਚਲੈ ਨਿਰਾਸਾ ਸੰਤਗਾ ਦੁਖ ਨਾ ਦੁਸ਼ਟੈ ਕੋਈ ਸਾ ਭਾਵੈ ਤੈਸਾ ਕੋਈ ਹੋਏ ਪਾਇਆ ਕੀਰਤਨ ਬੇਟਾ ਕੋਈ ਨਾਨਕ ਜਾਣੇ ਸੱਚਾ ਸੋਏ ਸਾਭ ਕਰ ਤੁਸਕੇ ਉਹ ਕਰਨੇ ਹਾਰ ਸਦਾ ਸਦਾ ਤੁਸਕਾ ਨਮਸਕਾਰ ਰੱਖੀਓ ਸਤਿਗੁਰੋ ਰਾਤ ਤੁਸੈ ਤਿਆਵੋ ਸਾਸ ਗਿਰਾਸ ਸਭ ਕੁਛ ਵਰਤਾ ਤੁਸਕਾ ਕੀਆ ਜਾ ਸਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੋ ਤੁਸੀਂ ਆਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਰੋ ਸਿਆਣਪ ਸੁਰਜ ਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੋ ਪਰਮ ਪਾਜਾ ਅਸ਼ਟਪਦੀ ਮਾਨੋ ਕੀਟਕ ਪ੍ਰੀਤੀ ਸਭ ਜਾਂ ਦੇਵ ਨਾਇ ਕਹਿ ਭਗਵਾਨ ਜਿਸ ਕਹਿ ਦੀਏ ਰਹਿ ਗਾਏ ਬਹੁ ਨੂੰ ਤੁਸਨੇ ਲਾਗੇ ਆਏ ਮਾਰੇ ਰੱਖੈ ਕੋ ਆਪ ਮਨ ਹੁਕੈ ਨਾਹੀ ਹਾਥ ਤਿਸਕਾ ਹੁਕਮ ਬੁੜ ਸੋ ਕੋ ਤਿਸਕਾ ਨਾਵਰਾ ਕੰਟ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨਾ ਲਾਗੈ ਕੋਏ ਉਸ ਮਨ ਮੈਂ ਕੰਡ ਰੰਗਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਵੀ ਉਸਦਾ ਸਵੇਲਾ ਕਰ ਲੈ ਜੀਉ ਨੈਨੋ ਪੇ ਠਾਕੁਰ ਕਾ ਰੰਗ ਸਾਹ ਸਮਿਣ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਬਾਬ ਜਪੀਏ ਹਰ ਬਿੰਦ ਕਰ ਹਰ ਕਰਮ ਸਵਨ ਹਰ ਕਥਾ ਹਰ ਦਰਗਾਹ ਨਾਨਕ ਚਲ ਮਥਾ ਵਡਭਾਗੀ ਤੇਜ ਜਗ ਮਾਇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋ ਜੀ ਜਾਣੈ ਨਾਮ ਸਾਨੂੰ ਜਿਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸ਼ਾਦ ਆਪਣਾ ਸੁਜਿਆ ਤੁਸੀਂ ਜਾਣੋ ਤੁਸ ਨਾ ਬੁਜਾਏ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਈ ਨਿਰਵਾਣ ਏ ਕੋਬਰ ਜਿਸ ਜਨ ਕੀ ਆਸਾ ਤੁਸਕੀ ਗਟੀਏ ਨਮਕੀ ਭਾਸਾ ਪਰ ਬ੍ਰਹਮ ਕੀ ਰਿਸਮਰ ਭੋਗ ਨਾਨਕ ਤਸਨਾ ਲਾਗੈ ਦੁਖ ਜਿਸਕਾ ਹਰ ਬ੍ਰਹਮਣ ਜਿਤਾਵੈ ਸੋ ਸੰਤ ਸਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕਾ ਕੁਛ ਸਥਿਰ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਗਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਗ ਪ੍ਰਸਾਦਾ ਸਭ ਬੁਝਿਆ ਜਬ ਦੇਖਾ ਤਾ ਸਭ ਕੁਛ ਮੂਲ ਨਾਨ ਸੋ ਸੁਖਮ ਸੋਈ ਅਸੂਲ ਨੈ ਕੇ ਜਨ ਮੈਂ ਨੈ ਕੁਛ ਮਰੇ ਆਪ ਜਲ ਤਾਂ ਆਪ ਹੀ ਕਰੇ ਆਪਣ ਜਾਪ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਤਾਰੇ ਸਭ ਸ੍ਰਿਸ਼ਟ ਆਪ ਆ ਸਕਲ ਮੈਂ ਆਪ ਅਨਕ ਜੁਗਤ ਰਚ ਥਾਪ ਥਾਪ ਅਪਨਾਸੀ ਨਾਇ ਕਿਛ ਖੰਡ ਧਾਰਨ ਧਾਰ ਬ੍ਰਹਿਮੰਡ ਅਲਖ ਭੇਵ ਪ੍ਰਖ ਪ੍ਰਤਾਪ ਆਪ ਜ ਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰ ਨਾ ਪੈ ਮਿਲੇ ਕਿਰਪਾਲ ਗੁਰ ਕਰ ਸ਼ਬਦ ਪੈ ਨਿਹਾਲ ਉਨ ਕੀ ਸੇਵਾ ਸੋਈ ਲਾ ਕਰ ਸੁਨ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਵੈ ਵਿਸਰਾਵ ਨਾਨਕ ਤਨ ਪੁਰਖ ਗੌਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਬਾਇ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀ ਅਜਨ ਮਿੱਠ ਲਗਾਨਾ ਜੈਸਾ ਸੋ ਤੈਸਾ ਦੁਸ਼ਟਾਨਾ ਜਿਸ ਤੇ ਉਪਡਿਤ ਸਮਾਇ ਸਮਾਇਆ ਸੁਖ ਨਦਾਨੁਨ ਹੂੰ ਬਨਿਆਏ ਆਪ ਸੁਗਾਵ ਦੀਨ ਮਾਨ ਨਾਨ ਪ੍ਰਭ ਜੀ ਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਦਸ ਬਲਿਹਾਰ ਅਸ਼ਟਪਦੀ ਟੂਟੀ ਗਾਡਨ ਹਰ ਗੋਪਾਲ ਸੁਰਜਾਪੇ ਪ੍ਰਤਪਾਲ ਸਗਲ ਕਿਰਿੰਦਾ ਜਿਸ ਮਨ ਮਾਇ ਜਿਸ ਤੇ ਬਿਰਥਾ ਕੋਈ ਨਾਹੀਂ ਹਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀ ਕਸ਼ੂ ਨਾ ਹੋਈ ਰੇ ਸਭ ਪ੍ਰਾਣੀ ਲੋਚੈ ਕੋਏ ਤਿਸ ਵਿਰ ਨਾਹੀਂ ਤਿਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਵੰਤ ਨਾਹੀਂ ਮੋਹੈ ਬ੍ਰਹ ਕੀੜੋ ਤੁਸ ਸਗਲ ਘੜ ਸੋ ਹੈ ਤਨਵੰਤਾ ਹੋਏ ਕਿਆ ਕੋ ਕਰ ਬੈ ਜਾ ਸਭ ਕਿਰ ਤਿਸਕਾ ਦੀਆ ਦਰਬੈ ਹਤ ਸੂਰਜ ਕੋ ਕਹਾਵੈ ਪ੍ਰਭ ਕੇ ਕਲਾ ਬਿਨਾ ਕਹਿ ਤਾਵੈ ਜੇ ਕੋ ਹੋਏ ਬਹਿ ਦਾ ਅਵਤਾਰ ਤਿਸ ਦੇਨ ਹਰ ਜਾਣੈ ਗਾ ਵਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨ ਸੋਜਨ ਸਦਾ ਰੋਗ ਜੋ ਮੰਤਰ ਕਾ ਥੰਮ ਥੰਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਮਨ ਜੋ ਪਾਖਾੜ ਨਾਵ ਚੜਤ ਰਹਿ ਪ੍ਰਾਣੀ ਗੁਰੂ ਚਰਨ ਲਗਤ ਨਸਰ ਹੈ ਜਿਉਂ ਅੰਤਗੜ ਦੀਪਕ ਵਰਗਾਸ ਗੁਰਦਾਸੋਂ ਦੇਖ ਮਨ ਹੋਏ ਵਿਗਾਸ ਜੋ ਮਾਂ ਉਦੇ ਆਪਣੇ ਮਾਰਗ ਭਾਵ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਦਨ ਕੀ ਬਾਚਾ ਧੂਰ ਨਾਨਕੀ ਹਾਲੋਚਾ ਪੂਰ ਮਨ ਮੂਰ ਕਾਹੇ ਬਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੋਗ ਸੋ ਪ੍ਰਭ ਦੇਵਨ ਹਰ ਅਵਰ ਤਿਆਗ ਤੂੰ ਸਚ ਧਾਰ ਜੋ ਕਛ ਕਰੈ ਸੋਏ ਸੁਖ ਮਾਨ ਭੁੱਲਾ ਕੈ ਫਿਰੈ ਜਾਨ ਕੌਣ ਬਸਤਾ ਇਤਰੇ ਸੰਗ ਲਪਟ ਰਹਿ ਰਸ ਲੋਭੀ ਪਤੰਗ ਰਾਮ

0: ਨਾਮ ਜਪ ਹਿਰਦੇ ਮਾਹਿ ਨਾਨ ਪਾਸੇ ਤੀ ਕਰ ਜਾਏ ਨਿਸਲੋ ਕਰ ਗੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਬਿਮਾ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਜ ਕੇ ਸੰਤਨ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਤਨ ਖੈ ਸਭ ਕੋਇ ਮੁਖੂ ਦਿਲ ਹਰ ਦਰ ਗੈ ਸੋਏ ਇਹੋ ਵਪਾਰ ਫਿਰ ਲਾਗਾ ਪਾਰ ਨਾਨਕ ਦਾ ਕੈ ਸਤ ਬਲਿਹਾਰ ਹੈ ਚੰਨ ਸਾਧਗੇ ਤੋਏ ਤੋ ਪੀਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਤੁਰ ਕਰੋ ਸ਼ਨਾ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇ ਵਪਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖ ਹੈ ਉਠ ਕੇ ਸੰਤੈ ਦਰ ਆਇਆ ਸਰ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀ ਵਾਲਨ ਹਾਰ ਭੁਖੇ ਕਉ ਦੇਵਤ ਆਧਾਰ ਸਰ ਬਿਰਦਾਂ ਜਾਗੀ ਦਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਾਭ ਕਿਰਸ ਕਾ ਉਹ ਕਰਨਾ ਜੋਗ ਤਿਸਵੇ ਦੂਸਰ ਹੋ ਆਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਚੰਦ ਨਿਰਮਲ ਹੈ ਕਰਨੇ ਕਰ ਕਰ ਪਰ ਉਸ ਕਾ ਨਾਮ ਦੀਆ ਨਾਨ ਸੋ ਚੰਦ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੇਤ ਭਗਤ ਭਗਤ ਸੁਣੀਏ ਤੇ ਲੋ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਰਤਾ ਕੀ ਰਹਿ ਤੋ ਸੱਚ ਹਿਰਦੈ ਸਤਮੁ ਕੈਦ ਸਾਚੀ ਦ੍ਰਿੜ ਸੱਚ ਆਇਆ ਕਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇ ਛਤਰੇ ਗੁਣ ਦੇ ਪ੍ਰਾਪਨ ਤੇ ਸਹਿ ਬਜਾਏ ਨਾਨਕਾਰ ਸੋ ਬੈ ਸੋ ਪ੍ਰਸਾਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੇ ਤੋ ਪ੍ਰੀ ਤਿਆਗ ਤਿਸੈ ਬ੍ਰਹ ਨਾਹੀ ਕਿਸ ਕੋ ਸਰਬ ਨਿਰੰਤਰ ਇੱਕ ਸੋਏ ਆਪੇ ਬਿਨਾ ਆਪੇ ਦਾਨ ਗੈਰ ਗਬੇ ਗੈਰ ਸੁਜਾਨਾ ਆਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾਨ ਦਾਨ ਦਿਆਲ ਬਖਸ਼ੰਦ ਸਾਥਰੇ ਕੇ ਚਰਨੇ ਪਾਉ ਨਾਨਕੈ ਮਨੇ ਹਰ ਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਏ ਸੋਈ ਹੋਗ ਹਰਨ ਪਾਂਜਾ ਕਾ ਨੇਤਰ ਹੋ ਤੁਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਜਾ ਕੈ ਸਰਵ ਦੁੱਖ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮੈਂ ਤੁ ਵਿਸਰ ਗ੍ਰਹਿ ਸਮੈ ਭੋਗੀ ਤੈ ਤੈ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰਖ ਪਾਗ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੁੱਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਪਰਮਾ ਜਨਮ ਰਹਿ ਫਿਰ ਆਵੈ ਜਾਏ ਊਚ ਨੀਰ ਸਿਸਕੀ ਅਸਾਨ ਜੈ ਸਦ ਨਾ ਵੈ ਤੈਸਾ ਨਾਨਕ ਗਿਆਨ ਨਾਨ ਰੂਪ ਨਾਨਾ ਜਗ ਰੰਗ ਨਾਨਾ ਬੇਗ ਰਹਿ ਕੇ ਰੰਗ ਨਾਨਾ ਵਿਦ ਕਿਨੂੰ ਵਿਸਤਾਰ ਪ੍ਰਭ ਬਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਮਠਾਏ ਨਾਨਾ ਵਿਦ ਕਰ ਬੰਤ ਬਣਾਈ ਆਪਣੀ ਗੇਮ ਤੇ ਆਪੇ ਪਾਏ ਸਭ ਕੜ ਤਿਸਕੇ ਸਭ ਤਿਸਕੇ ਠਾਉਂ ਜਬ ਜਬ ਜੀਵੇ ਨਾਨ ਕਰਨ ਨਾਵ ਨਾ ਕੇ ਤਾਰੇ ਸਗਲ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਤ ਵੇਦ ਪੁਰਾ ਨਾ ਕੇ ਤਾਰੇ ਸੁਣਨ ਗਿਆਨ ਧਿਆਨ ਨਾ ਕੇ ਤਾਰੇ ਅਕਾਸ਼ ਪਾਤਾ ਨਾ ਕੇ ਤਾਰੇ ਸਗਲਿਆ ਕਾਰ ਨਾ ਕੇ ਤਾਰੇ ਪੁਰੀ ਸਾ ਭਵਨ ਨਾ ਕੇ ਸੰਗ ਉਦਰੇ ਸੁਣ ਸ੍ਰਵਨ ਕਰ ਕਰ ਪਰਸ ਆਪਣੇ ਨਾਮ ਲਾਏ ਨਾਨ ਚੌਥੇ ਪਦਮੇ ਸੂਦਨ ਗਤ ਪਾਏ ਰੂਪ ਸਤਿ ਜਾਕਾ ਸਤ ਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤਿ ਜਾ ਕੀ ਬਾਣੀ ਸਤ ਪੁਰਖ ਸਾਮਾ ਸਮਾਣੀ ਸਤ ਕਰਨ ਜਾ ਕੇ ਚਨ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਸਹਿਬ ਸਹਿ ਸਹਿ ਭਲੇ ਸਤ ਨਾਮ ਪ੍ਰਕਾਸ਼ ਗੁਤਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਤ ਉਪਦੇਸ਼ ਸਤ ਜਨ ਜਾਗਰ ਦੇ ਪਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੋ ਕਰਨੇ ਹਾਰ ਰਵ ਨਾ ਬੋਝ ਕਰਦੇ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਅਨਾਨ ਜੋਤ ਸੁਭਾਵ ਸੋ ਵਰਤੇ ਆ ਬਿਸਮਨ ਬਿਸਮ ਭਾਏ ਬਿਸਮਾਦ ਜਿਨ ਬੂਟ ਹੱਥ ਆਇਆ ਸਵਾਦ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾਤ ਦੁੱਖ ਘੱਟ ਰਹਾ ਜਾ ਕੇ ਸੰਗ ਤਰੈ ਸੰਸਾਰ ਜਨ ਗਾ ਸੇਵ ਸੋਭਟ ਪਾ ਕੇ ਜਨ ਕੈ ਸੰਗ ਕੇ ਲੈ ਲਾਗੇ ਗੁਰ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸ਼ਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜਗਾਦ ਸੱਚ ਹੈ ਪੇ ਸੱਚ ਨਾਨਕ ਹੋਸੇ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਗਤ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਤਿੰਨ ਮਨ ਕਰਨ ਕਰਮ ਤਿੰਨ ਮੂਲ ਪਛਾਣਿਆ ਜਾ ਕਰਦੇ ਵਿਸਵਾਸ ਪ੍ਰਭ ਆਏ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪਾਉ ਵਸਾਨਾ ਜਿਸ ਤੇ ਉਭਰੇ ਤੇ ਸਮੈ ਸਮਾਨਾ ਬਸ ਮਾਰੇ ਬਸ ਕਟਾਏ ਤਾ ਕੋ ਬਰਨਾ ਕਹਿਣਾ ਜੈ ਬੂਟੇ ਬੂਜਨ ਹਾਰ ਬਿਬੇ ਕਰ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵ ਕਿਆ ਗਿਆ ਕਰ ਠਾਕੁਰ ਕਾ ਸੇਵ ਸਦਾ ਪੁਜਾਰੇ ਠਾਕੁਰ ਕੇ ਸੇਵ ਕੈ ਮਨ ਪ੍ਰਤੀਤ ਠਾਕੁਰ ਕੇ ਸੇਵ ਕੀ ਨਿਰਮਰੇਤ ਠਾਕੁਰ ਕਾ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਾਬਰ ਬਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਰਿਸ਼ਦੈ ਪ੍ਰਭ ਤਾਰ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨ ਕਾ ਪਰਦਾ ਠਾਕੇ ਆਪਣੇ ਸੇਵ ਕੀ ਸਰ ਪੈ ਰਾਖੇ ਆਪਣੇ ਦਾਸ ਕਾ ਦੇਵ ਡਾਈ ਆਪਣੇ ਸੇਵ ਕਾ ਨਾਮ ਜਪਾਏ ਆਪਣੇ ਸੇਵਕੀ ਆਪਤ ਰਾਖੇ ਤਾਂ ਕਿ ਗਤਮਿਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇਵ ਗੂੜ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨ ਸੋ ਸੇਵਕ ਦਹਿ ਤਿਸ ਪ੍ਰਗਟਾਇਆ ਨੀਕੀ ਗਿਰੀ ਮੈਂ ਕਲ ਰਾਖੈ ਪਾਸਨ ਕਰ ਲਸਕਰ ਘੋਟ ਲਾਖੈ ਜਿਸ ਕਾ ਸਾਸਨ ਕੱਢ ਤਿਆ ਬਤਾ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਵਾ ਭਾਂ ਤਿਸਕੇ ਘਰ ਤੋਂ ਬਿਰਥੇ ਜਾਤ ਮਾਰ ਰਾਖੈ ਆਪਣਾ ਕੋਈ ਸਬਜ਼ੀਆਂ ਕਰ ਰਾਖਾ ਸੋਏ ਕਾ ਸੋਚ ਕਰਾਏ ਰੇ ਪ੍ਰਾਣੀ ਜਪ ਨਾਨ ਪ੍ਰਭ ਲਾਖੇ ਵਿਡਾਣੇ ਬਾਰ ਬਾਰ ਬਾਰ ਪ੍ਰਭ ਜਪੀ ਆਪੀ ਅੰਮ੍ਰਿਤ ਮਨ ਤੰਦ ਰਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ਼ਕੇ ਸ਼ਬਰ ਨਾਹੀਂ ਦੁਸ਼ਟ ਆਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾ ਕਹੋ ਨਾਨਕ ਜਨ ਕੈ ਸਤਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁਰ ਹੈ ਸਮਾਇ ਜੋ ਹੋਆ ਹੋ ਸੋ ਜਾਣੈ ਪ੍ਰਭ ਆਪਣੇ ਕਹੋ ਕਿ ਮੈਂ ਪਛਾਣੈ ਤਿਸਕੀ ਮਹਿਮਾ ਕੌਣ ਵਿਖਾਣਾ ਤੁਸਕਾ ਕੁਨ ਕਹਿ ਕੁ ਨਾ ਜਾਣੋ ਆਰ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਹੋਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਿਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਥੋਕਾ ਦਾਤਾ ਤਿਸਕੇ ਸਾਰਨ ਸਰਬ ਸੁਖ ਪਾਵੈ ਤਿਸਕੇ ਦਰ ਸਭ ਪਾ ਮਿਟਾਵੈ ਅਵਰ ਸਿਆਣ ਸਗਲੇ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵ ਜਾਣ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਬੂਠੋ ਸਤ ਪੈਰਾ ਸਲੋਕ ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਕੁਦਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕਾ ਗੁਰ ਸਦਾ ਦਿਆਲ ਸਿੱਖੀ ਗੁਰ ਤੁਨ ਮਤ ਮਨ ਹਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟ ਸਤਿਗੁਰ ਸਿੱਖਾ ਨਾਮ ਤੰਦੇ ਗੁਰ ਕਾ ਸਿੱਖ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖਾ ਡੀ ਨਾਲ ਸਮਾਰੈ ਗੁਰ ਕੈ ਗੁਰੇ ਸੇ ਕੁਜੁਰ ਹੈ ਗੁਰ ਕੀ ਆਗੈ ਮਨ ਮੈਂ ਸਹਿ ਆਪ ਸਕਾਉ ਕਰ ਕਿਛ ਨਾ ਜੇ ਨਾਵੇ ਹਰ ਹਰ ਨਾਮ ਰਜੈ ਸਤ ਧਿਆਵੇ ਮਨ ਵਿੱਚ ਸਤਿਗੁਰ ਕੈ ਪਾਤ ਸੇਵ ਕੇ ਕਾਜ ਰਾਸ ਸੇਵਾ ਕਰ ਤੋ ਇਨੇ ਕਾਮ ਤਸਕਾਉ ਹੋ ਤਾਂ ਪ੍ਰਭ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬੇਸ ਵਿਸੁਏ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸਰ ਦੇ ਹਰ ਨਾਉ ਅਨਕਵਾਰ ਗੁਰ ਕਾ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆੜ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਵੇਖੈ ਆਪਣੇ ਹੀ ਕਛ ਪਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰ ਵਟਭਾਗੀ ਪਾਈਐ ਸਫਲ ਦਸਨ ਬੇਖਤ ਪ੍ਰੀਤ ਪਰਸਤ ਜਨ ਗਤ ਨਿਰਮਰਿਤ ਭੇਟ ਸੰਗ ਰਾਮ ਗੁਣ ਰਵੇ ਭਾਵ ਰੰਗ ਕੀ ਦਰ ਕਿਆ ਕਵੇ ਸੁਨ ਕਰ ਵਚਨ ਕਰਨ ਆਗਾਨੇ ਮਨ ਸੰਤੋਖਾ ਦੰਪਤੀਆਂ ਨੇ ਪੂਰਾ ਗੁਰੂ ਖਿਉ ਜਾ ਕਾ ਮੰਤਰ ਅਮਰ ਦੁਸ਼ਟ ਪੇ ਕਹਿੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਭਾਵਤ ਸੁਰੇ ਮਿਲਾਏ ਜੇ ਵਾਹਿਗੁਰ ਸਤ ਨੇ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲਣਾ ਪਾਟਿਤ ਪ੍ਰਾਣੀ ਆਗਮ ਗੋਚਰ ਪ੍ਰਭ ਨਿਰਵਾਣੀ ਨਿਰਹਾ ਨਿਰਵੈ ਸੁਖਦਾਇ ਤਾ ਕੀ ਕੀਮਤ ਕਿਨ ਨਾ ਪਾਏ ਅਨਿਕ ਭਗਤ ਬੰਧਨ ਨਿਤ ਕਰੈ ਚੰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਬਰ ਵਿਰ ਆਪਣੇ ਇਹ ਹਰ ਸੁਭਾਵ ਜਨ ਕੋਇ ਅੰਮ੍ਰਿਤ ਵਿਵੇ ਅਮਰ ਸੋ ਹੋਏ ਉਸ ਪ੍ਰਕਾ ਨਾਹੀਂ ਕਦੇ ਬਿਨਾ ਸਜਾ ਕੇ ਅਮਰ ਪ੍ਰਗਟੇ ਗੁਰਦਾਸ ਹਾਰਟ ਪੈਰ ਹਰ ਕਾ ਨਾਮ ਲੈ ਸੱਚ ਉਪਦੇ ਸੇਵਕਾ ਦੇ ਮੋਹ ਮੈਂ ਕੈ ਸੰਗ ਨਾ ਲੈ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰ ਮੋਹ ਦੁਖ ਤਹਿ ਤੇ ਨਾਸੇ ਦਵ ਤਮਾਇ ਠਾਂਡ ਵਰਤਾਈ ਅੰਧ ਵਿਆ ਦੁਖ ਨਾਠੇ ਪਾਏ ਜਨਮ ਰਨ ਕੇ ਮਟਿਆ ਦਿਸੇ ਸਾਧੂ ਕੇ ਪੂਰਨ ਉਪਦੇਸੇ ਭਾਵ ਜੋ ਕਾ ਨਿਰਪਾਹੇ ਬਸੇ ਸਕਲ ਵਿਆਤਮਾਨ ਦੇ ਗਿਆ ਨਸੇ ਜਿਸ ਕਾ ਸਾਧਨ ਕਿਰਪਾ ਤਾਰੇ ਸਾਧ ਸੰਗ ਜਪ ਨਾਮ ਰਾਰੇ ਸਿੱਧ ਪਾਏ ਚੁੱਕੇ ਪ੍ਰਭ ਗਵਨ ਸੁਨ ਨਾਨਕ ਹਰ ਹਰ ਰਸ ਸਰਾਪਨ ਨਿਰਗੁਣ ਆਸ ਗੁਣ ਪਿਓ ਹੇ ਕਲਾ ਤਾ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪ ਬਣਾਏ ਆਪਣੇ ਕੀਮਤ ਆਪੇ ਪਾਏ ਹਾਇ ਬਿੰਦੂ ਜਾ ਨਾਹੀਂ ਕੋਈ ਸਰਬਿੰਦ ਤੁਰੇ ਕੋ ਸੋਏ ਓਤ ਪੋਤ ਰਵੈ ਰੂਪ ਰੰਗ ਪਏ ਪ੍ਰਗਾ ਸਾਧ ਗਏ ਸੰਗ ਰਚ ਰਚਨਾ ਬਲੀ ਕਲ ਤਾਰੀ ਅਨਕਵਾ ਨਾਨਕ ਬਲੇ ਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵੇਖਿਆ ਸਗਲੇ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿ ਤਨ ਸਾਰੇ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਵਰ ਨਾਮ ਆਧਾਰ ਅਵਰ ਪਾਵ ਸਮੀਤ ਵਿਸਾਰੋ ਚਰਨ ਕਮਲ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਾਤ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੋਣ ਟੁੱਟ ਧਾਵੇ ਸੋ ਤਨ ਹਰ ਸਹੀ ਵਾਤੇ ਪਾਵੇ ਜਿਸੋ ਕੌਣ ਬਾਛੇ ਮਿਤੋ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਭਾਗੋ ਘਰੇ ਭਲੀ ਕਰਨੀ ਸਾਸੋ ਬਾਬਾ ਜੀ ਹਰ ਕੀ ਸ਼ਾਨੀ ਅਨਕ ਭਾਵੀ ਰੋਗ ਨਾ ਜਾ ਰੋਗ ਮਟੇ ਹਰ ਆਪ ਖਦਲਾਏ ਸਾਰੇ ਮਨਦਾਨ ਮੈਂ ਹਰ ਨਾਮ ਨਿਦਾਨ ਜਬ ਨਾਨਕ ਦਰ ਗਏ ਪਰਵਾਨ ਮਨ ਪ੍ਰਭੂ ਦੋ ਹਰ ਕਹਿ ਨਾ ਦੈ ਤਿਸ ਜਾ ਬਤਾ ਬੈਠਾਏ ਤਾ ਕਾ ਬਿਘਨ ਨਾ ਲਾਗੈ ਕੋ ਜਾਗਰ ਦੈ ਵਸੈ ਹਰ ਸੋਏ ਕਲ ਧਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਵਨ ਸਾਹਿਬ ਉਹਨੂੰ ਆਸ ਭਗਤ ਭਾਈ ਆਤਮ ਪ੍ਰਗਾਸ ਤੁਤ ਕਰ ਜਾਏ ਵਸੈ ਅਵਨਾਸੀ ਗੌ ਨਾਨਕ ਘਾਟੀ ਜਮ ਫਾਸੀ ਧਾਤ ਵਿਚਾਰ ਕਿਹਾ ਜਨ ਸਾਜਾ ਜਨਮ ਰਹਿ ਸੋ ਕਾਚੋ ਕਾਚਾ ਆਵਾਗਮਨ ਮਟੈ ਪ੍ਰਭ ਸੇਵ ਆਪ ਜਾਗ ਸਰਨ ਗੁਰਦੇਵ ਇਹ ਰਤਨ ਜਨ ਕਾਹੇ ਉਧਾਰ ਹਰ ਹਰ ਸਿਮਰ ਪ੍ਰਾਣਿਆ ਦਾਰ ਅਨਕ ਭਾਵਨਾ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਵੰਚਿਤ ਨਾਨਕ ਪਲ ਪਾਏ ਸੰਗ ਨਾ ਚਾਲਸ ਤੇਰਾ ਥਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋਤ ਮੀਤ ਕੁਟੰਬ ਅਰਬਣਤਾ ਇੰਤੇ ਗੌਤਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਖੋ ਕਵਨ ਛੁਟਕਾਰ ਅਸ ਹਸਤੀ ਰਤ ਅਸਵਾਰੇ ਝੂਠਾ ਡਾਂਬ ਝੂਠ ਪਾਸਾਰੀ ਜਿਨ ਜੀਏ ਤਿਸ ਬੋਝਾ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਮੈਂ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕੈਤ ਰਹਿਤ ਗਤ ਪਾਵ ਸਾਰ ਪੂਤ ਸਤ ਹਰਿ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਵ। ਗੁਣ ਗਾਵ ਤੇਰੀ ਉਤ ਸਮੈਲ ਬਿਨ ਸਜਾਇ ਹਉ ਮੈਂ ਬਿਖ ਬੈਲ। ਹੋਏ ਚੰਦ ਵਸੈ ਸੁਖ ਨਾਲ ਸਾ ਸੁਖਦਾ ਸਰਨਾਮ ਸੰਭਾਲ। ਛਾੜ ਸਿਆਣਪ ਸਗਲੀ ਮਨਾ ਸਾ ਸੰਗ ਪਾਵੇ ਸਰ ਧਨਾ। ਹਰ ਪੂਰੀ ਸੰਜ ਕਰੋ ਬਿਹਾਰ ਇਹਾਂ ਸੁਖ ਤਰ ਗਏ ਜੈਕਾਰ। ਸਰ ਬਿੰਦਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਾਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹੇ। ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਾਪ ਪੂਰਨ ਪੂਰ ਹੈ ਪ੍ਰਭਿਆਪ। ਅਨਕ ਵਿਸਥਾਰ ਏਕ ਤੇ ਪਏ ਏਕ ਰਾਤ ਪ੍ਰਾਠਿਤ ਗਏ। ਮਨ ਤਨੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਨਾਨਕੀ ਪ੍ਰਭ ਇਨ ਤੇ ਆਪਣੀ ਭਗਤੀ ਲਾਇ ਅਸ਼ਟਪਦੀ। ਜਾਚ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ। ਸਾਜਨਾ ਕੀ ਮਾਂਗਾ ਤੂਰ ਪਾਇ ਬ੍ਰਹਮੇ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾ ਸਾਸ ਪ੍ਰਭ ਤੋਂ ਮੈਂ ਧਿਆਵੋ। ਚਾਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਰਤਨੇਤ। ਏਕੋ ਟੇਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਸਪਾਵ ਬਿਰਲਾ ਕੋਏ। ਜਿਹਨੂੰ ਚਾਖਿਆ ਸੇ ਜਨ ਤ੍ਰਿਤਾਨੇ ਪੂਰਨ ਪੁਰਖ ਨੇ ਡੋਲਾਨੇ। ਸੋ ਪਰ ਭਰੇ ਪ੍ਰੇਮ ਰਸ ਰੰਗ ਉਭਰਿਆ ਚਾਓ ਸਾਧ ਗਿਆ ਸੰਗ। ਪਰੇਸ਼ਾਨ ਅਣ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ। ਬੜਭਾਗੀ ਜਪੈ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ। ਸੇਵ ਕੀ ਮਨਸਾ ਪੂਰੀ ਪਏ ਸਤਿਗੁਰ ਤੇ ਨਿਰਮਤ ਮਤ ਲਏ। ਜਨ ਕਾ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਾਇਆ ਜਨਮ ਮਰਨ ਦੁਖ ਪ੍ਰਮ ਗਿਆ। ਇੱਛ ਬੁਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾ। ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੈ ਜੇ ਖਾਲ ਨਾ ਪਾਨੈ। ਸੋ ਕੇ ਵਿਸਰੈ ਜੇ ਕੀਆ ਜਾਣੈ। ਸੋ ਕੇ ਵਿਸਰੈ ਜਿਨ ਸਭ ਕੁਛ ਦੀਆ। ਸੋ ਕੇ ਵਿਸਰੈ ਜੇ ਜੀਵਨ ਜੀਆ। ਸੋ ਕੇ ਵਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕੇ ਵਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ। ਗੁਰਪੂਰਤ ਅਤੇ ਹੈ ਬਜਾਇਆ ਪ੍ਰਭ ਆਪਣਾ ਨਾਨਕ ਜਨਮ ਤਿਆਇਆ। ਸਾਜਨ ਸੰਤ ਗੁਰੂ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਪ ਆਪ ਜਪੋ ਅਵਰਾ ਨਾਮ ਜਪਾਵ। ਭਗਤ ਪੈ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ। ਸਰਬ ਕਲਿਆਣ ਸੁਖ ਨਿਰ ਨਾਮ ਬੂਟ ਜਾਤ ਪਾਇ ਬਿਸਰਾਮ। ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਦਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਨੰਤਰ ਹੀ ਸਵਾਉ। ਨੇਤਰ ਵੇਗ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ। ਭਗਤ ਨਾ ਕਹਿ ਮੰਤਰ ਰੰਗ ਬਿਰਲਾ ਕੋ ਭਾਵੈ ਸੰਗ। ਏਕ ਵਸਤੀ ਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਇਆ।
1: ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ। ਮਨ ਤਨ ਅੰਤਰ ਹੀ ਸੋ ਨਿਤ੍ਰ ਵਿਗ ਦਰਸ਼ਕ ਹੋਏ ਮਨ ਵਿਕਸੈ ਸਾਧ ਚਰਨ ਤੋਏ। ਭਗਤ ਜਿਨਾ ਕਹਿ ਮੰਤਰ ਰੰਗ ਬਿਰਲਾ ਕੋ ਭਾਵੈ ਸੰਗ। ਏਕ ਵਸਤ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ। ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ। ਆਤਿ ਪੁਰ ਕਰਨ ਕਰਤਾਰ ਭਗਤ ਜਿਨਾ ਕੈ ਪ੍ਰਾਨ ਅਧਾਰ। ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ। ਹਮੇ ਅਰਗੁਣਿਆਰ ਨੀਚ ਅਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਵ ਬੈਕੁੰਠ ਮੁਕਤ ਮੁਖ ਪਾਏ ਕਿਨਮ ਕਰਕੇ ਗੁਣ ਗਾਇਆ ਨਕਰਾਜ। ਭੋਗ ਵਿਡੇ ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ। ਸੋਭਾ ਧਨਵੰਤ ਹਿਰਦੈ ਵਿਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਹ ਕਸ਼ਨ ਨਿਸ਼ਟੇਤਾ ਪਾਪੁਨ ਤਪ ਕਹਿ ਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਤ ਤਬ ਐਰ ਪ੍ਰੋਧ ਕਿ ਸੰਘ ਕੁਮਾਤ। ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਸੋ ਕਉ ਕਿਸੇ ਵਿਆਪਤ। ਜਬ ਆਪਨ ਆਪ ਆਪ ਪਾਰ ਬ੍ਰਹਮਤਾ ਮੋਹੋ ਕਾਂ ਕਿਸੋ ਵਿਦ ਭਰਮ। ਆਪਨ ਕੇ ਲਾਭ ਤੀਜਾ ਨਾਨ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਉ ਕਿਸ ਕੋ ਕਰਨੀ ਜਾਵੇ। ਕਹਿ ਹਰ ਅਗਮ ਅਪਾਰ ਤਬ ਨਰਕ ਸੁਰ ਕਉ ਕੌਣ ਉਤਾਰ। ਜਬ ਨਿਰਗੁਣ ਪ੍ਰਭ ਸਹਿ ਸੁਪਾਏ ਤਬ ਸ਼ਿਵ ਸ਼ਕਤ ਕਹੋ ਕਿ ਚੜਾਏ ਜਾਵੇ। ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੈ। ਆਪਣ ਚਲੇ ਤਾਪ ਕਰਨੇ ਹਾਰ ਨਾਨਕ ਠਾਕੁਰ ਗਮ ਅਪਾਰ। ਅਬਨਾਸੀ ਸੁਖ ਆਪਨਾਸਨ ਤਹਿ ਜਨ ਮਰਨ ਕਹੋ ਕਹਾ ਬਿਨਾਸਨ। जब पूर्ण करता प्रभ सोए तब जम कितराज कहो किस हो जब अवगत गोचर प्रभ एका तब चित्रगुप्त किस पूछत लेखा जब नाथ नंजन गोचर गात तब कौन छुटे कौन बंधन बाधे अपना पाप ही चर्जा नानका पुनरुपाप ही प्रजा जह निर्मल पुरख पुरख पत होता तह बिन मैल कहो कह तोता जह निरंजन निरंकार निर्वाण तह कौन कुमान कौन भी महान जह स्वरूप केवल जगदीश है छल छदर रगत को किस जय ज्योत स्वरूप ही ज्योत संग समावत है किस भूकम तृप्ता वह कर्ण क्रावण करने हा ना न करते का ना ही समार जब अपनी शोभा अपन संग मनाई तब कमन माय बाप मित्र सुत पाई जय सर्वकला आपी पर बीन तहवीद की देव कहाँ को छीन जब आपन आपा पुर धारे तो शकन बशकन कहाँ विचार है जह आपनू जापन आपने रा तय कहूँ ठाकुर कन कही है चीरा बिस्मन बिस्म रहे बिस्माद नानक अपनी गत जानो आप जह छल शीत भीत सुमाया ऊहा कशे व्याप्त माया आपस को आपे आदेश ति गुण का नाही प्रवेश जय एकाएक एक भगवंता तह कौन अचिंत कसला गय चिंता जय आपन आप आपति आरा तह कौन कतह कौन सुन हारा बहु बिंत उष्ते उचा नानक आपस को आपे बहुचा जय आप रचियो पर पंच कारती गुण मैं की नो विस्तार पाप पुन तय पई कहावत कौ नरको सुर्ग मछावत आल जाल माया जंजाल हो मैं मुँह परम पै पार दुख सुख मान अपमान अनेक प्रकार की अभ्यान अपन केल आप कर दे क्या गेल संकोच चैताओ नानक कह जय अभगत भगत तय आप जय पसरे पासार संत प्रताप दुहू पाकाया पे तनि उनकी सोबान हो बनी आपे कौत करे अंत जो जापे रस भोग निर्जोग जिस भावत सप नायला जिस भावत स्केल खराब है भीषमार थाया गणते तुले जू बुलावो त्यों नानक दास बुले श्लोक जी जंत के ठाकुर आपे वर्तनहार नानक को पसरिया दूजा कहे दृष्टार अष्टपदी आप कथे आप सुनने हार आपे का विस्तार जाते स्वभावित सृष्ट उपाय अपने माने ले सुमाए तुम ते बिन नहीं किच होए आपन सूत सब्जेक्ट परोए जाको प्रभ जो आप बजाय सच नाम सोई जन पाए सो समदर्शी तत् का बेता नानक सकल सृष्ट का जीता जी जंत्र सब ता कह हाथ दीन दयाल नाथ को नाद इस रख है तिसको इना मारे सो मोह जिस मन विसारे तिस जबर कहाँ को जाए सब सुरेख निरंजन राय जी की जुगत जाके सब हाथ अंतर बाहर जानो साथ गुण निधान बेअंत पार नानक दास सदा बलिहार पूरन पूर हृदयाल सब पुरहोवत कृपाल अपने कर्तव्य जाने आप अंतर जामी रह व्याप प्रतपाल जीन बहु भांत जो जुरच सुत से त्यात जिस भावै तिसलय मिलाए भगत करे हर के गुण गाए मन अंतर विश्वास कर मानिया कर नहार नानक एक जानिया जन ला का हर एक कहना है जिसकी आस न बिरथी जाय सी बकौ सेवा बनियाई हुक्म बुझ परम पद पाई इसी उपर नहीं विचार जा कै मन बसया निरंकार बंधन तोर पय निर्वैर अंधन पूजे गुर के पैर ये लोग सुखी ये पर लोग सुहेले नानक हर प्रभ आपे मेले साथ संग मिल करो आनंद गुण गाओ पर परमानंद राम नाम तत् करो विचार दुर्लभ दे का करो उधार अमृत बचन हर की गुण गाओ प्राण तरन का है स्वाओ आठ पहर प्रभ एक होने राम मिटे ज्ञान मिन से अंधेरा सुन उपदेश हृदय बसावो मन छे नानक पर पावो हालत पलत दो लियो सवार राम नाम अंतरूर धार पूरे गुरु की पूरी दिखा जिसमन वसैत साच प्रेख्या मन तन नाम जपो लिवलाए दुख दर्द मंते पहुँचाए सच व्यापार करो व्यापारी दरगन है खेप तुम्हारी एका टेक रखो मन माहे नानक बहुर न आवे जाहे दिसते दूर कहाँ को जाए ब्रह रखनहार त्याए निरपाओ जपै सकल पाओ मिटै प्रभ कृपा दे प्राणी छुटै जिस प्रभ राखै तसनाही दुख नाम जपत मन होवत सुख चिंता जाए मिटै अहंकार तिस जन को कोई न पहुँचन हार सिर उपर ठंडा गुरसूरा नानक ता के कार्ज पूरा मातपुरी अमृत जाके दृष्ट दर्शन भेखद उदरत श्रेष्ठ चरण कमल जाके अनुम सफल दर्शन सुंदर हर रूप धन सेवा सेवक प्रवान अंतर जामे पुरख प्रधान रिसमन वस्य सोहोत निहालता कै निकटनाभ काल अमर भय अमरा पद पाया साध संग नानक हर त्याया श्लोक ज्ञान अंजन गुर दिया अज्ञान धीर विनाश हर कृपा ते संत पेटिया नानक मन प्रकाश अष्टपदी संत संगन दर पर बिठा नाम प्रभु काला गा मिठा सकल समग्री एक स्काट महयन करंग नाना दृष्टा है नौ निदम्रत प्रभ का नाम दे ही मैं इसका विश्राम सुन समाधन तैनाद कहना जाय चर्च विस्माद तीन देखिया जिसे आप दिखाए नानक तिस जान सो जी पाए सो अंतर सो बाहर आनंद घट घट व्याप रहा भगवंत ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਲ ਤਿੰਨ ਪ੍ਰਭਤ ਹੈ ਪਾਰ ਮਿਮ ਜੇ ਸੀ ਆਗੈ ਤੈ ਸਵਕਰਮ ਪਾਉਣ ਪਾਣੀ ਬੈਸੰਤੁਰ ਮਾਹੇ ਚਾਰ ਕੁੰਡ ਦਿਸੈ ਸਮਾਹੇ ਤਿਸ ਤੇ ਬਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੇ ਸੁਰ ਨਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬ ਹੂੰ ਡੋਲੈ ਸਰਵ ਕਲਾ ਕਰ ਖੇਲਾ ਖੇਲ ਮੂਲ ਨਾ ਪਾਈਐ ਗੁਣੇ ਮੂਲ ਸਰਬ ਜੋਤ ਮੈਂ ਜਾਂ ਕੇ ਜੋ ਧਾਰਿਓ ਸਵਾਮੀ ਉਤਪੋਤ ਗੁਰਪ੍ਰਸਾਦ ਪਰਮ ਕਾ ਨਾਸ ਜਨ ਨਾਨਕ ਤਿਨ ਮੈਂ ਇਹੋ ਵਿਸਾ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਹਿਰ ਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬਿਆ ਪੇ ਰਾਮ ਸੰਗਰ ਜਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨ ਕਰਨ ਕਰਾਬ ਨਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਾਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੇ ਤੋ ਪਤ ਤਿਸ ਭਾਵੇ ਦਾ ਕਰੇ ਵਿਸਥਾਰ ਤਿਸ ਭਾਵੇ ਦਾ ਏਕੰਕਾਰ ਅਨਿਕ ਲਾਲ ਕੀ ਨਾ ਜਾਏ ਜਿਸ ਭਾਵੇ ਦੇ ਸੁਲੈ ਮਲਾਏ ਕਵਨ ਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨੈ ਨਾਨਕ ਜਨਾ ਬੁਝਾਏ ਸਰ ਭੂਤਾ ਵਰਤਾਰਾ ਸਰਬ ਨੈਨਾ ਪੇਖਨਹਾਰਾ ਸਗਲ ਸਮਗਰੀ ਜਾ ਕਤ ਨਾ ਆਪ ਜਸ ਆਪ ਹੀ ਸੁਨਾ ਆਵਨ ਜਾਨ ਖੇਲ ਬਨਾਇਆ ਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਤਲਬ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਚਲ ਇਸ ਮਾਏ ਇਸਤੇ ਹੋਏ ਸੁਨਾ ਹੀ ਬੁਰਾ ਰਹਿ ਕਹੋ ਕਿਨੇ ਕਛ ਕਰ ਆਪ ਭਲਾ ਕਰ ਦੋ ਤਦ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋ ਤਾਪਨ ਸੰਗਰਾਜ ਤਾਂ ਕੀ ਕਦਮਿਤ ਕਹੀ ਨਾ ਜਾਏ ਦੂਸਰ ਹੋਏ ਦੱਸੋ ਜੀ ਪਾਏ ਤਿਸ ਕਾ ਕੀਆ ਸਭ ਪਰਿਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਂ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਮਲਾ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਹੇ ਸੋ ਜਨ ਕੇ ਸੰਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਕੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲੈ ਹੋ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿੱਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਧਾਰ ਉੱਤਮ ਸਲੋਕ ਸਾਧ ਕੇ ਬਚਨੋ ਲੇਖ ਲਾਲ ਹੇਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਤਰੈ ਰੋ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾ ਹਦਵਾ ਜੈ ਸੁਨ ਸੁਨ ਅੰਤ ਕੁਰੇਕ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਜੋਗ ਤੁਨ ਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਈ ਸਵਰੇ ਨਮ੍ਰਿਤ ਨਾਮ ਸਾਧ ਸੰਗਲੈਨ ਸੁ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕੇ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੀ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਆਪ ਪ੍ਰਭਧਾਰੀ ਨਾਨਕ ਨੇ ਵੀ ਖੇਪ ਹਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚਿਤ ਸੁਖਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਈ ਅਸਥਾਨ ਬਹੁ ਨ ਹੋਵੇ ਆਪ ਨਜਾਨ ਹਰ ਤਨ ਖਾੜ ਚ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਸ਼ਤਰੁ ਤਤ ਕਾਪੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਤਸੰਗ ਜੀ, ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ, ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਜਾਪ ਸਰਵਣ ਕੀਤੇ। ਆਓ ਹੁਣ ਸਮਾਂ ਹੋਇਆ ਹੈ ਗੁਰਮਤਿ ਵਿਚਾਰਾਂ ਦਾ ਜੀ। ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ ਹੁਣ 11:15 ਤੋਂ ਲੈ ਕੇ 11:30 ਵਜੇ ਤਕਰੀਬ 11:20 ਤੱਕ ਆਪ ਜੀ ਨੂੰ ਗੁਰਤਿਆਸ ਦੇ ਨਾਲ ਜੋੜਨਗੇ ਜੀ। ਆਓ ਆਪਾਂ ਉਹਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जौ तो प्रेम खिलन का चाओ।

ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾਲੂ ਦਾਤਾਰ ਸਤਿਗੁਰੂ ਜੀ ਤਰਸ ਕਰਨ ਜੇ ਸੰਬੰਧ ਵਿੱਚ ਅੱਜ ਦੇ ਗੁਰਮਤਿ ਸਮਾਗਮ ਪ੍ਰਾਰੰਭ ਹੋਏ ਹਨ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਅਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਚੜ੍ਹ ਕੇ ਆਈ ਫੌਜ ਦਾ ਮੁਕਾਬਲਾ ਕਰਨ ਵਾਲੇ ਸੂਰਬੀਰ ਗੁਰਸਿੱਖ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਦੇ ਗੁਰਮਤਿ ਸਮਾਗਮ ਜਿਹੜੇ ਹਨ ਉਹ ਪ੍ਰਾਰੰਭ ਹੋਏ ਹਨ। ਸਤਿਗੁਰੂ ਜੀ ਦੇ ਦਰ ਦਾ ਜਿਹੜਾ ਹੈ ਉਹ ਇੱਕ ਨਿਯਮ ਹਮੇਸ਼ਾ ਰਿਹਾ ਹੈ। ਬਾਬੇ ਕੇ ਅਤੇ ਬਾਬਰ ਕੇ ਇਹ ਬਰਾਬਰ 'ਤੇ ਚੱਲਦੇ ਆਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਰਾ ਵਰਤਾਰਾ ਆਪਾਂ ਵੇਖਦੇ ਹਾਂ। ਅਤੇ ਇੱਧਰ ਵੀ ਆਪਾਂ ਜ਼ਿਕਰ ਕਰੀਏ ਕਿ ਜਿਉਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ ਅੱਜ ਤੱਕ ਵੀ ਬਾਬੇ ਕੇ ਆਪਣੇ ਹੱਕਾਂ ਵਾਸਤੇ ਜਿਹੜਾ ਹੈ ਉਹ ਲੜਦੇ ਰਹੇ, ਬਾਬਰ ਕੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਹਮੇਸ਼ਾ ਇਸ ਜੀਵਨ ਵਿੱਚ ਸਿੱਖ ਕਿਰਦਾਰ ਕੁਸ਼ੀ ਕਰਦੇ ਰਹੇ। ਔਰ ਇੱਥੋਂ ਤੱਕ ਕਿ ਸਿੱਖ ਵਿਚਾਰਧਾਰਾ ਨੂੰ ਖਤਮ ਕਰਨ ਦਾ ਜਿਹੜਾ ਸੀ ਉਹ ਜਿੰਮਾ ਹਰੇਕ ਬਾਬਰਕਿਆਂ ਨੇ ਧਾਰਨ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਪਾਵਨ ਵਿਚਾਰ ਆਪ ਜੀ ਦੇ ਸਨਮੁੱਖ ਰੱਖਣ ਤੋਂ ਪਹਿਲਾਂ ਸਤਿਗੁਰੂ ਦੀ ਆਪ ਕਿਰਪਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਗੱਲ ਦਾ ਨਿਰਣਾ ਕਿ ਸੂਰਮ ਗਤੀ ਦੀ ਜਿਹੜੀ ਭਾਵਨਾ ਹੈ ਉਹ ਦੋ ਤਰੀਕਿਆਂ ਦੇ ਨਾਲ ਉਹਦਾ ਵਰਤਾਰਾ ਹੁੰਦਾ ਹੈ ਸ੍ਰਿਸ਼ਟੀ 'ਤੇ। ਉਹਦਾ ਨਿਯਮ ਦੋ ਤਰੀਕਿਆਂ ਨਾਲ, ਇੱਕ ਤਾਂ ਉਹ ਸੂਰਮਾ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਬਹਾਦਰੀ ਦੇ ਨਾਲ ਬਿਨਾਂ ਆਪਣੇ ਸਰੀਰ ਦੀ ਪਰਵਾਹ ਕੀਤਿਆਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ ਅਤੇ ਫਤਿਹ ਪ੍ਰਾਪਤੀ ਕਰਦਾ, ਜਿੱਤ ਪ੍ਰਾਪਤੀ ਕਰਦਾ। ਇੱਕ ਉਹ ਸੂਰਮਾ ਹੈ ਜਿਹੜਾ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਆਪਣੀ ਸੁਰਤ ਦੇ ਟਿਕਾ ਸਹਿਤ ਪੰਜ ਵਿਕਾਰਾਂ ਦੇ ਵੱਲੋਂ ਹੋਣ ਵਾਲੇ ਹਮਰੇ ਨੂੰ ਰੋਕਦਾ ਹੈ। ਸਤਿਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਵੇਖੀਏ ਪਹਿਲੀ ਤਰ੍ਹਾਂ ਦਾ ਸੂਰਮਾ, ਮਹਾਰਾਜ ਜੀ ਕਹਿੰਦੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ।
ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਦੂਸਰਾ ਕੌਣ ਹੈ? ਮਹਾਰਾਜ ਜੀ ਕਹਿਣ ਲੱਗੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਮਹਾਰਾਜ ਜੀ ਕਹਿਣ ਲੱਗੇ, ਜਿਹਨੂੰ ਅਕਾਲ ਪੁਰਖ ਦੀ ਬੰਦਗੀ ਦਾ ਰੰਗ ਇਸ ਸੰਸਾਰ ਵਿੱਚ ਲੱਗ ਗਿਆ ਹੋਵੇ ਅਤੇ ਦੁਨੀਆ ਦੀ ਬੇਸ਼ੁਮਾਰ ਤਾਕਤ ਵੀ ਜਿਹੜੀ ਹੈ ਉਹਨੂੰ ਡਲਾਉਣ ਦੀ ਕੋਸ਼ਿਸ਼ ਕਰੇ, ਪਰ ਉਹਦਾ ਚੌਂਕੜਾ, ਉਹਦੀ ਸੁਰਤ ਜਿਹੜੀ ਹੈ ਵਿਕਾਰਾਂ ਅਤੇ ਵਾਸ਼ਨਾਵਾਂ ਦੇ ਉੱਪਰ ਫਤਿਹ ਪ੍ਰਾਪਤ ਕਰ ਲੈਂਦੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜੂਨ 1984 ਦੇ ਸੰਬੰਧ ਵਿੱਚ ਆਪਾਂ ਪਿਛਲੇ ਦੀਵਾਨ ਵਿੱਚ ਸਾਰਾ ਡਿਟੇਲ ਦੇ ਵਿੱਚ ਆਪ ਜੀ ਨੂੰ ਦੱਸਿਆ ਸੀ ਵੀ ਕੀ ਵਰਤਾਰਾ ਹੋਇਆ ਸੀ। 1 ਜੂਨ ਤੋਂ ਲੈ ਕੇ ਅਖੀਰ 6 ਜੂਨ ਤੱਕ ਦਾ ਜਿਹੜਾ ਵਰਤਾਰਾ ਹੁੰਦਾ ਉਹਦਾ ਸਾਰਾ ਦਾ ਸਾਰਾ ਜ਼ਿਕਰ ਆਪਾਂ ਆਪ ਜੀ ਦੇ ਸਨਮੁੱਖ ਜਿਹੜਾ ਸੀ ਉਹ ਰੱਖਣ ਦਾ ਯਤਨ ਕੀਤਾ ਸੀ। ਪਰ ਅੱਜ ਕੋਸ਼ਿਸ਼ ਇਹ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਤੇ ਬਾਬੇ ਕੇ ਅਤੇ ਬਾਬਰ ਕਿਆਂ ਦਾ ਜਿਹੜਾ ਜ਼ਿਕਰ ਹੈ ਉਹ ਆਪ ਜੀ ਦੇ ਸਨਮੁੱਖ ਨਾਲ ਸਾਂਝਾ ਕਰ ਸਕਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਬਖਸ਼ੀ ਸਾਡੇ ਜੀਵਨ ਵਿੱਚ ਕੀਤੀ, ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ 'ਤੇ ਆਉਂਦੇ ਅਤੇ ਇੱਕ ਬਚਨ ਆਪਾਂ ਕਰਦੇ ਹਾਂ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਸਤਿਗੁਰੂ ਸਾਹਿਬ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ, ਨਿਰਮਲ ਪੰਥ ਚਲਾਇਆ। ਅਤੇ ਜਿਸ ਵੇਲੇ ਨਿਰਮਲ ਪੰਥ ਦੀ ਪ੍ਰਾਰੰਭਤਾ ਹੁੰਦੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀਆ ਨੂੰ ਇਸ ਗੱਲ ਦਾ ਨਿਰਣਾ ਕਰਕੇ ਸਮਝਾ ਦਿੱਤਾ ਸੀ ਕਿ ਸਿੱਖ ਹੋਵੇ ਉਹ ਆਪਣੀ ਕਿਰਤ ਦਾ ਪੱਕਾ, ਨਾਮ ਦਾ ਅਭਿਆਸੀ ਅਤੇ ਵੰਡ ਕੇ ਛਕਣ ਦਾ ਜਿਹੜਾ ਹੈ ਔਰ ਉਹਦੇ ਅੰਦਰ ਜਜ਼ਬਾ ਹੋਣਾ ਬੜਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਸ ਜੀਵਨ ਦੇ ਵਿੱਚ ਜਿਹੜਾ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹ ਸਭ ਤੋਂ ਵੱਡਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਦਿੱਤਾ ਸੀ। ਪਰ ਜਿਹੜੇ ਇਸ ਅਕਾਲ ਪੁਰਖ ਦੇ ਸ਼ੁਕਰ ਨੂੰ ਭੁੱਲੇ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਏਮਨਾਬਾਦ ਦੀ ਧਰਤੀ 'ਤੇ ਬੈਠ ਕੇ ਭਾਈ ਲਾਲੋ ਦੇ ਕੋਲ ਇੱਕ ਸ਼ਬਦ ਵਰਤ ਕੇ ਕਹਿੰਦੇ, ਭਾਈ ਲਾਲੋ ਇਸ ਜੀਵਨ ਵਿੱਚ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਸੱਚ ਜਾਣੀ ਇੱਥੇ ਜੀਵਨ ਦੇ ਵਿੱਚ ਇਹੋ ਜਿਹਾ ਸਮਾਂ ਵਰਤੇਗਾ ਆਉਣ ਵਾਲੇ ਸਮੇਂ ਦੇ ਪ੍ਰਥਾਏ ਮਹਾਰਾਜ ਨੇ ਪ੍ਰਤੱਖ ਕਹਿ ਦਿੱਤਾ। ਮਹਾਰਾਜ ਕਹਿਣ ਲੱਗੇ, ਇੱਥੇ ਖੁਰਾਸਾਨ ਤੋਂ ਆਉਣ ਵਾਲਾ ਇੱਕ ਤਾਕਤਵਰ ਜਰਨੈਲ ਜਿਹਦੇ ਪ੍ਰਥਾਏ ਮਹਾਰਾਜ ਨੇ ਜਿਹਦਾ ਸ਼ਬਦ ਬਾਬਰ ਵਰਤਿਆ, ਮਹਾਰਾਜ ਕਹਿਣ ਲੱਗੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤੈ ਜੰਮ ਕਰ ਮੁਗਲ ਚੜਾਇਆ। ਕਹਿੰਦੇ ਨੇ ਉੱਥੇ ਜੀਵਨ ਦੇ ਵਿੱਚ ਦੋਸ਼ ਕਿਸੇ ਨੂੰ ਨਹੀਂ ਹੈ, ਇਹ ਸਿਰਫ ਆਪਣੀ ਕੀਤੀ ਦਾ ਵਰਤਾਰਾ ਭੁਗਤਣਾ ਪਏਗਾ। ਜਦੋਂ ਰੱਬ ਭੁੱਲ ਜਾਏ ਉਸ ਵਕਤ ਏਮਨਾਬਾਦ ਦੀ ਧਰਤੀ ਦੇ ਉੱਪਰ ਲੋਕਾਂ ਨੂੰ ਰੱਬ ਭੁੱਲ ਚੁੱਕਾ ਸੀ, ਜਿਹਦੇ ਕੋਲ ਥੋੜ੍ਹੀ ਜਿਹੀ ਤਾਕਤ ਸਮਰੱਥਾ ਸੀ ਉਹ ਖੁਦਾ ਨੂੰ ਭੁਲਾ ਕੇ ਬੈਠਾ। ਜਿਸ ਇਸਤਰੀ ਦੇ ਕੋਲ ਨਾਮ ਨਹੀਂ ਸੀ ਉਹਨੇ ਕੇਵਲ ਸਰੀਰ ਦੀ ਸਜਾਵਟ ਅਤੇ ਨੁਮਾਇਸ਼ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ। ਮਹਾਰਾਜ ਨੇ ਰੱਬ ਭੁੱਲੇ ਹੋਏ ਇਨਸਾਨਾਂ ਅਤੇ ਪਾਪ ਬਿਰਤੀ ਦੇ ਪਾਤਰਾਂ ਵੱਲ ਵੇਖ ਕੇ ਕਿਹਾ ਸੀ, ਭਾਈ ਲਾਲੋ ਸੱਚ ਜਾਣੀ ਜਿਨ੍ਹਾਂ ਨੇ ਸੋਹਣੀਆਂ ਪੱਟੀਆਂ ਨੂੰ ਸਵਾਰਿਆ, ਕੇਸਾਂ ਨੂੰ ਸਵਾਰ ਸਵਾਰ ਕੇ ਅਤੇ ਵਾਸ਼ਨਾਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਆਉਣ ਵਾਲਾ ਸਮਾਂ ਆਏਗਾ ਸਾਰਾ ਕੁਝ ਮਿੱਟੀ ਵਿੱਚ ਰੋਲਿਆ ਜਾਏਗਾ। ਜਿਨ੍ਹਾਂ ਨੇ ਧੌਣਾਂ ਆਪਣੀਆਂ ਹੰਕਾਰ ਵਿੱਚ ਚੁੱਕ ਕੇ ਤਾਂ ਕੀਤੀਆਂ ਹੋਈਆਂ, ਆਉਣ ਵਾਲਾ ਸਮਾਂ ਹੋਏਗਾ ਇਹੀ ਧੌਣਾਂ ਮਿੱਟੀ ਦੇ ਵਿੱਚ ਖਤਮ ਕਰ ਦਿੱਤੀਆਂ ਜਾਣਗੀਆਂ। ਉਹ ਸਮਾਂ ਆਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੀ ਏਮਨਾਬਾਦ ਦੀ ਧਰਤੀ 'ਤੇ ਜਦੋਂ ਹਮਲਾ ਹੋਇਆ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੇ 2 ਕੋਹ ਦੀ ਦੂਰੀ ਦੇ ਉੱਪਰ ਇਹ ਸਾਰਾ ਵਰਤਾਰਾ ਖੁਦ ਵੇਖਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਵਕਤ ਇੱਥੋਂ ਏਮਨਾਬਾਦ ਦੀ ਧਰਤੀ ਤੋਂ ਆਪ ਫਿਰ ਬਾਬਰ ਦੀ ਫੌਜ ਦੇ ਵੱਲੋਂ ਪਕੜੇ ਜਾਂਦੇ ਆ ਅਤੇ ਉੱਥੇ ਬਾਬਰ ਨਾਲ ਪਹਿਲੀ ਮੁਲਾਕਾਤ ਹੁੰਦੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ
ਚੱਕੀਆਂ ਵਾਲੀ ਉਸ ਜੇਲ੍ਹ ਦੇ ਵਿੱਚ, ਜਿਸ ਵੇਲੇ ਵੇਖਿਆ ਵੀ ਚੱਕੀਆਂ ਆਪੇ ਗਿੜਦੀਆਂ ਜਾ ਰਹੀਆਂ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ, ਝੁੱਕ ਕੇ ਸਲਾਮ ਕੀਤੀ, ਤੁਸੀਂ ਮੁਰਸ਼ਦ ਹੋ, ਚਲੇ ਜਾਓ, ਤੁਹਾਨੂੰ ਛੱਡ ਦਿੱਤਾ ਜਾਏਗਾ। ਸਤਿਗੁਰੂ ਕਹਿਣ ਲੱਗੇ, ਨਹੀਂ, ਇਹ ਬੇਕਸੂਰੇ ਲੋਕ ਤੂੰ ਫੜ ਕੇ ਇੱਥੇ ਰੱਖੇ, ਇਕੱਲਿਆਂ ਨੇ ਨਹੀਂ ਜਾਣਾ, ਇਕੱਲੇ ਨਹੀਂ ਜਾਵਾਂਗੇ, ਇੱਥੋਂ ਨਾਲ ਇਹਨਾਂ ਨੂੰ ਲੈ ਕੇ ਜਾਣਾ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁੱਖ ਸਲਾਮ ਕਰਕੇ ਕਹਿੰਦਾ ਕਿ ਤੁਸੀਂ ਚਲੇ ਜਾਓ, ਮੈਂ ਇਹਨਾਂ ਨੂੰ ਨਹੀਂ ਛੱਡ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਕਿ ਮੈਂ ਕੌਣ, ਮੈਂ ਕਰਨ ਵਾਲਾ ਤੂੰ ਕੌਣ ਹੈ? ਕਹਿੰਦਾ ਜੀ ਮੈਂ ਬਾਬਰ। ਸਤਿਗੁਰੂ ਕਹਿਣ ਲੱਗੇ, ਬਾਬਰ ਸੱਚ ਜਾਣੀ ਤੂੰ ਜਾਬਰ ਹੈ। ਤਕਲੀਫ ਤਾਂ ਬਹੁਤ ਹੋਈ, ਮਨ ਦੇ ਵਿੱਚ ਰੋਸ ਬਹੁਤ ਪ੍ਰਗਟ ਹੋਇਆ ਵੀ ਮੂੰਹ ਦੇ ਉੱਪਰ ਹੀ ਜਾਬਰ ਕਹਿ ਦਿੱਤਾ। ਮਹਾਰਾਜ ਕਹਿਣ ਲੱਗੇ, ਤੂੰ ਜ਼ਬਰ ਕਰਨ ਵਾਲਾ ਜ਼ਾਲਮ ਹੈ, ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਚਲਾ ਗਿਆ ਰੋਸ ਵਿੱਚ। ਪਰ ਕਿਤੇ ਭਾਗ ਜਾਗ ਪਏ ਉਸ ਵੇਲੇ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਏਡੀ ਸਮਰੱਥਾ ਵਾਲਾ ਸੀ, ਜਿਹਨੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਆਣ ਕੇ ਰਾਜ ਕਰਨਾ ਸੀ। ਮਹਾਰਾਜ ਨੇ ਉਹਦੇ ਮੁੱਖ ਦੇ ਉੱਪਰ ਕਹਿ ਦਿੱਤਾ, ਤੂੰ ਜਾਬਰ ਹੈ। ਸਮਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਸ ਵਕਤ ਬਾਬਰ ਨੇ ਆਪਣੇ ਰਾਜ ਕਕਸ਼ ਵਿੱਚ ਸੱਦਿਆ, ਉੱਥੇ ਜਿੱਥੇ ਇਹਨੇ ਟੈਂਟ ਜਾਂ ਤੰਬੂ ਲਾ ਕੇ ਆਪਣਾ ਸਾਰਾ ਵਰਤਾਰਾ ਕੀਤਾ ਹੋਇਆ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਹੱਥ ਜੋੜਦਾ, ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਬਖਸ਼ ਦਿਓ ਉਪਦੇਸ਼। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਉਪਦੇਸ਼ ਉਹਨੂੰ ਦਿੱਤਾ ਜਾਂਦਾ ਜਿਹੜਾ ਅਭਿਲਾਖੀ ਹੋਵੇ। ਕਹਿੰਦਾ ਜੀ ਮੈਨੂੰ ਅਭਿਲਾਖੀ ਸਮਝੋ, ਮੇਰੀ ਬੇਨਤੀ, ਮੈਨੂੰ ਰਾਜ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਰਾਜ ਤਾਂ ਕਾਇਮ ਹੋਏਗਾ, ਪਰ ਜਿੱਦਣ ਤੇਰੇ ਰਾਜ ਦੇ ਵਿੱਚ ਜ਼ੁਰਮ, ਜਿੱਦਣ ਤੇਰੇ ਰਾਜ ਦੇ ਵਿੱਚ ਧਰਮ ਦਾ ਪਤਨ ਸ਼ੁਰੂ ਹੋ ਗਿਆ, ਉਸ ਦਿਨ ਤੇਰੇ ਰਾਜ ਦੀਆਂ ਜੜ੍ਹਾਂ ਬਿਲਕੁਲ ਖਤਮ ਹੋ ਜਾਣਗੀਆਂ। ਸਮਾਂ ਬਾਬਰ ਦਾ ਆਇਆ, ਬਾਬਰ ਨੇ ਆਣ ਕੇ ਹਿੰਦੁਸਤਾਨ ਦੀ ਧਰਤੀ 'ਤੇ ਰਾਜ ਕੀਤਾ, ਪਰ ਇਹਨੂੰ ਰਾਜ ਕਰਦਿਆਂ ਜਿਹੜਾ ਸੀ ਉਹ ਸਮਾਂ ਹੋਇਆ, ਹਿਮਾਜੂ ਇਹਦੇ ਤਖ਼ਤ ਦੇ ਉੱਪਰ ਆਣ ਕੇ ਬੈਠਾ। ਜਿਸ ਵੇਲੇ ਬਾਬਰ ਚੜ੍ਹਾਈ ਕੀਤਾ ਅਤੇ ਬਾਬਰ ਤੋਂ ਬਾਅਦ ਹਿਮਾਜੂ ਤਖ਼ਤ ਦੇ ਉੱਪਰ ਆਣ ਕੇ ਬੈਠਾ, ਹਿਮਾਜੂ ਜਿਹੜਾ ਸੀ ਇਹਦੇ ਅੰਦਰ ਰਾਜ ਸੱਤਾ ਦਾ ਅਹੰਕਾਰ ਬੈਠਾ ਸੀ। ਇੱਧਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਾਬਰ, ਇੱਧਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਸਾਹਮਣੇ ਹਿਮਾਜੂ ਖਲੋਤਾ ਹੈ। ਬਾਬੇ ਕੇ ਅਤੇ ਬਾਬਰ ਕੇ ਇਕੱਠੇ ਨੇ, ਇੱਧਰ ਜਿਹੜਾ ਹਿਮਾਜੂ ਸਾਹਮਣੇ, ਇੱਧਰ ਗੁਰੂ ਅੰਗਦ ਸਾਹਿਬ ਬੈਠੇ। ਕਨੌਜ ਅਤੇ ਚੌਂਸਾਂ, ਕਨੌਜ ਦਾ ਅਤੇ ਚੌਂਸਾਂ ਦੀ ਲੜਾਈ ਦੇ ਵਿੱਚੋਂ ਜਿਹੜਾ ਸੀ, ਜਿਸ ਵਕਤ ਇਹ ਆਮ ਕਰਕੇ ਆਪਾਂ ਇਤਿਹਾਸ ਵਿੱਚ ਜ਼ਿਕਰ ਕਰਦੇ ਹਾਂ, ਏਡੀ ਬੁਰੀ ਤਰ੍ਹਾਂ ਜਿਹੜਾ ਸੀ ਸੁਲਹੀ ਖਾਨ ਤੋਂ ਹਾਰਿਆ, ਜਿਹਨੂੰ ਸੁਰਹੀ ਖਾਨ ਕਿਹਾ ਗਿਆ, ਸੁਰਹੀ ਖਾਨ ਤੋਂ ਏਡੀ ਜਿਹੜਾ ਸੀ ਉਹ ਬੇਰਹਿਮੀ ਦੇ ਨਾਲ ਹਾਰਿਆ ਸੀ ਹਿਮਾਯੂ। ਅਤੇ ਇਹਨੂੰ ਕਿਤੇ ਇੱਥੋਂ ਦੌੜਿਆ, ਫਿਰ ਬਾਗੀ ਹੋ ਕੇ ਇਹਨੂੰ ਕਿਸੇ ਨੇ ਦੱਸਿਆ ਵੀ ਤੇਰੇ ਪੁਰਖਿਆਂ ਨੂੰ ਵਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ, ਉੱਥੇ ਜਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਖਡੂਰ ਸਾਹਿਬ ਦੀ ਧਰਤੀ 'ਤੇ ਗੋਇੰਦਵਾਲ ਸਾਹਿਬ ਤੋਂ ਰਸਤੇ ਤੋਂ ਇੱਧਰ ਨੂੰ ਆਇਆ, ਭਾਵੇਂ ਗੋਇੰਦਵਾਲ ਸਾਹਿਬ ਵਸਿਆ ਨਹੀਂ ਸੀ, ਦਰਿਆ ਪਾਰ ਕਰਕੇ ਜਦੋਂ ਖਡੂਰ ਸਾਹਿਬ ਦੇ ਵਿੱਚ ਆਇਆ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ। ਇਹ ਆਣ ਕੇ ਖਲੋਤਾ ਵੀ ਮੇਰੀ ਆਓ ਭਗਤ, ਮੈਂ ਰਾਜਾ, ਮੇਰਾ ਸਤਿਕਾਰ ਹੋਏਗਾ, ਕਿਉਂਕਿ ਹਰੇਕ ਬੰਦਾ ਇੱਥੇ ਤਾਂ, ਬਾਕੀ ਗੱਲ ਛੱਡ ਦਿਓ ਤਾਂ ਫਿਰ ਹਿੰਦੁਸਤਾਨ ਦੀ ਬਾਦਸ਼ਾਹਤ ਲਈ ਫਿਰਦਾ ਸੀ, ਇੱਥੇ ਕੋਈ ਛੋਟੀ ਜਿਹੀ ਵਸਤ, ਇੱਥੇ ਛੋਟੇ ਜਿਹੇ ਕਿਤੇ ਸਥਾਨ ਦਾ ਅਹੁਦਾ ਮਿਲਦਾ ਅਤੇ ਅਗਲਾ ਬੰਦਾ ਖਲੋ ਕੇ ਕਹਿੰਦਾ ਜੀ ਪਹਿਲਾਂ ਮੇਰਾ ਨਾਮ ਲਓ, ਜਿਹਨੇ ਨਾਮ ਨਹੀਂ ਲਿਆ ਫਿਰ ਬਦਲੀ ਕਰ ਦਿਓ ਉਹਦੀ। ਇਹ ਜੀਵਨ ਦਾ ਸੱਚ ਹੈ। ਸਤਿਗੁਰੂ ਦੇ ਸਾਹਮਣੇ ਹਿੰਦੁਸਤਾਨ ਦਾ ਬਾਦਸ਼ਾਹ ਆਣ ਕੇ ਖਲੋਂਦਾ ਅਤੇ ਮਹਾਰਾਜ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ, ਇਹ ਕਾਹਲਾ ਪੈਂਦਾ ਥੋੜ੍ਹਾ ਜਿਹਾ। ਮਹਾਰਾਜ ਨੇ ਹੱਥ ਨਾਲ ਇਸ਼ਾਰਾ ਕਰਕੇ ਇਹਨੂੰ ਰੋਕਿਆ। ਅਖੀਰ ਜਦੋਂ ਮਹਾਰਾਜ ਜੀ ਨੇ ਇਹਦੇ ਵੱਲ ਧਿਆਨ ਨਾ ਦਿੱਤਾ, ਮਨ ਵਿੱਚ ਕਹਿੰਦਾ ਵੀ ਮੈਂ ਹਿੰਦੁਸਤਾਨ ਦੇ ਤਖ਼ਤ ਦਾ ਬਾਦਸ਼ਾਹ, ਮੇਰੇ 'ਤੇ ਬਿਪਤਾ ਪਈ ਅਤੇ ਮੈਂ ਇਹਨਾਂ ਕੋਲ ਆਇਆ, ਨੇ ਤਲਵਾਰ ਬੇਮਿਆਨ ਕਰ ਲਈ। ਫਿਰ ਗੁਰੂ ਅੰਗਦ ਸਾਹਿਬ ਨੇ ਬਚਨ ਕਰਕੇ ਕਿਹਾ ਸੀ, ਕਹਿਣ ਲੱਗੇ ਹਿਮਾਯੂ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਅਤੇ ਉੱਥੋਂ ਦੌੜ ਕੇ ਆ ਗਿਆ, ਅਤੇ ਜਿੱਥੇ ਤਲਵਾਰ ਝੁੱਕ ਜਾਣੀ ਚਾਹੀਦੀ ਸੀ ਉੱਥੇ ਆਣ ਕੇ ਤਲਵਾਰ ਨੂੰ ਬੇਮਿਆਨ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਜਿਸ ਵਕਤ ਇਹ ਬਚਨ ਕੀਤੇ, ਬਚਨ ਨੇ ਅਸਰ ਕੀਤਾ, ਝੁਕਿਆ, ਨਮਸਕਾਰ ਕੀਤੀ ਅਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਹਿੰਦਾ, ਜੀ ਮੇਰਾ ਰਾਜ ਖਤਮ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ, ਕਰਤੇ ਪੁਰਖ ਦੀ ਭੈ ਭਾਵਨੀ ਵਿੱਚ ਰਹਿ, ਦਾਵਾ ਮਨ ਵਿੱਚ ਕਰ, ਤੇਰੇ ਰਾਜ ਵਿੱਚ ਜ਼ੁਰਮ ਨਹੀਂ ਹੋਏਗਾ, ਤੇਰੇ ਰਾਜ ਵਿੱਚ ਹਰੇਕ ਦੇ ਧਰਮ ਦਾ ਸਤਿਕਾਰ ਹੋਏਗਾ। ਆਉਣ ਵਾਲਾ ਸਮਾਂ ਹੋਏਗਾ, ਇਸ ਦੇਸ਼ ਨੂੰ ਛੱਡ ਕੇ ਚਲਾ, ਜਦੋਂ ਵਾਪਸੀ ਕਰੇਗਾ ਰਾਜ ਤੇਰਾ ਹੋਏਗਾ। ਇਹ ਸਮਾਂ ਆਇਆ, ਹਿਮਾਯੂ ਨੇ ਫਿਰ ਰਾਜ ਕੀਤਾ। ਇੱਧਰ ਸ੍ਰੀ ਗੁਰੂ ਅਮਰਦਾਸ ਸਾਹਿਬ ਤਖ਼ਤ 'ਤੇ ਬੈਠ ਕੇ, ਉੱਧਰ ਆ ਗਿਆ ਅਕਬਰ। ਅਕਬਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ, ਜਿਸ ਵਕਤ ਉਹ ਆਪਣੀ ਰਾਜ ਤਾਕਤ ਕਾਇਮ ਕਰਦਾ, ਉੱਥੇ ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਪਹਿਲਾ ਸੁਨੇਹਾ ਜਿਹੜਾ ਸੀ ਉਹ ਅਕਬਰ ਦੇ ਕੋਲ ਭੇਜਦੇ ਆ। ਉਹ ਸੁਨੇਹਾ ਇਹ ਸੀ ਕਿ ਜਿਹੜਾ ਹਿੰਦੂ ਧਰਮ ਦੇ ਅਸਥਾਨਾਂ 'ਤੇ ਟੈਕਸ ਲਾਇਆ ਜਾਂਦਾ ਸੀ, ਕਿਸੇ ਧਾਰਮਿਕ ਕੇਂਦਰਾਂ 'ਤੇ ਟੈਕਸ ਜਾਂ ਜਜ਼ੀਆ ਲਾਇਆ ਜਾਂਦਾ ਸੀ, ਵੀ ਜਿੰਨੇ ਵੀ ਕਿਸੇ ਨੇ ਧਾਰਮਿਕ ਅਸਥਾਨ 'ਤੇ ਜਾਣਾ ਉਹਦੇ ਵਾਸਤੇ ਜਜ਼ੀਆ ਟੈਕਸ ਜਿਹੜਾ ਸੀ ਉਹ ਦੇਣਾ ਪੈਂਦਾ ਸੀ। ਮਹਾਰਾਜ ਨੇ ਫਿਰ ਉਸ ਵਕਤ ਸਭ ਤੋਂ ਪਹਿਲਾ ਸੁਨੇਹਾ ਜਿਹੜਾ ਸੀ ਅਕਬਰ ਨੂੰ ਇਹ ਭੇਜਿਆ ਸੀ, ਜੇ ਰਾਜ ਤਖ਼ਤ ਦੀ ਸਲਾਮਤੀ ਹੈ ਅਤੇ ਜੀਵਨ ਦੇ ਵਿੱਚ ਫਿਰ ਕਰਮ ਵੀ ਚੰਗੇ ਕਰਨੇ ਚਾਹੀਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਿਰ ਇਹ ਜਿਹੜਾ ਕਰ ਲੱਗਾ ਹੋਇਆ ਸੀ ਟੈਕਸ ਜਜ਼ੀਆ, ਇਹ ਟੈਕਸ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਹਟਾਇਆ। ਇਹ ਸਤਿਗੁਰੂ ਜੀ ਦੇ ਦਰ ਦੀ ਭਾਵਨਾ ਰੱਖਣ ਲੱਗਾ ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਮਿਲਿਆ। ਸਿੱਖ ਵਿਚਾਰਧਾਰਾ ਇਹਨੂੰ ਆਗਰੇ ਜਦੋਂ ਪਤਾ ਲੱਗੀ, ਇਹਦਾ ਮਨ ਸੀ ਵੀ ਮੈਂ ਗੋਇੰਦਵਾਲ ਸਾਹਿਬ ਜਾ ਕੇ ਸਤਿਗੁਰੂ ਦੇ ਦਰਸ਼ਨ ਕਰਾਂ। ਜਦੋਂ ਇਹ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਇਆ, ਇੱਥੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦਾ ਇੱਕ ਨਿਯਮ ਸੀ ਵੀ ਜਿਹੜਾ ਦਰਸ਼ਨ ਕਰਨ ਵਾਸਤੇ ਆਏ ਸਭ ਤੋਂ ਪਹਿਲਾਂ ਉਹਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਏ। ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਦਾ ਅਰਥ ਕੋਈ ਵਿਖਾਵਾ ਨਹੀਂ ਸੀ, ਉੱਥੇ ਸਿਰਫ ਇਹ ਨਿਯਮ ਸੀ ਕਿ ਜਿਹੜਾ ਆਪਣੀ ਜਾਤ, ਬਰਾਦਰੀ, ਵਿਦਵਤਾ, ਧਰਮ ਜਾਂ ਕਿਸੇ ਰਾਜਨੀਤਿਕ ਅਹੁਦੇ ਨੂੰ ਲੈ ਕੇ ਗੁਰੂ ਦੇ ਦਰ 'ਤੇ ਆਏਗਾ ਉਹਦੀ ਪ੍ਰਵਾਨਗੀ ਨਹੀਂ। ਸਭ ਤੋਂ ਪਹਿਲਾਂ ਜਦੋਂ ਆਣ ਕੇ ਲੰਗਰ ਵਿੱਚ ਬੈਠੇਗਾ, ਘੱਟੋ ਘੱਟ ਹਰੇਕ ਬਰਾਦਰੀ ਦੇ ਬੰਦੇ ਵਿੱਚ ਬੈਠ ਕੇ ਲੰਗਰ ਛਕੇਗਾ, ਉਹਦੇ ਅੰਦਰ ਨਿਮਰਤਾ ਭਾਵ, ਉਹਦੇ ਅੰਦਰ ਵੈਰ ਅਤੇ ਵਿਰੋਧਤਾ ਖਤਮ ਹੋਏਗੀ। ਪਰ ਅਕਬਰ ਨੇ ਬਿਲਕੁਲ ਮਨ੍ਹਾ ਕਰ ਦਿੱਤਾ। ਸਤਿਗੁਰੂ ਜੀ ਦੇ ਸਨਮੁੱਖ ਗੁਰਸਿੱਖਾਂ ਨੇ ਕਿਹਾ, ਕਹਿੰਦੇ ਮਹਾਰਾਜ ਅਕਬਰ ਮਿਲਣਾ ਚਾਹੁੰਦਾ ਤੁਹਾਨੂੰ। ਸਤਿਗੁਰੂ ਜੀ ਕਹਿੰਦੇ ਜ਼ਰੂਰ ਮਿਲਾਂਗੇ, ਪਰ ਉਹਨੂੰ ਕੋ ਪਹਿਲਾਂ ਪ੍ਰਸ਼ਾਦਾ ਜਿਹੜਾ ਹੈ, ਤੂੰ ਪਹਿਲਾਂ ਪ੍ਰਸ਼ਾਦਾ ਪੰਗਤ ਵਿੱਚ ਬੈਠ ਕੇ ਛਕ। ਕਹਿੰਦੇ ਜੀ ਉਹ ਕਹਿੰਦਾ ਮੈਨੂੰ ਲੋੜ ਨਹੀਂ ਪ੍ਰਸ਼ਾਦੇ ਦੀ। ਮਹਾਰਾਜ ਕਹਿਣਗੇ ਭਾਵੇਂ ਬੁਰਕੀ ਅੰਦਰ ਜਾਏ, ਬਹਿਣਾ ਪੰਗਤ ਵਿੱਚ ਹੀ ਪਏਗਾ, ਜਿੰਨਾ ਚਿਰ ਤੱਕ ਪੰਗਤ ਵਿੱਚ ਬੈਠ ਕੇ ਨਹੀਂ ਆਓਗੇ ਉਨਾ ਚਿਰ ਸੰਗਤ ਨਹੀਂ ਮਿਲੇਗੀ। ਮਹਾਰਾਜ ਦਾ ਨਿਯਮ ਇਹ ਸੀ ਕਿ ਪਹਿਲੇ ਪੰਗਤ ਪਛ ਹੈ ਸੰਗਤ। ਇਹ ਤਾਂ ਰੁਝਾਨ ਕਿਸੇ ਰੂਪ ਦੇ ਵਿੱਚ ਲੰਗਰ ਕੋਈ ਸਵਾਦ ਦਾ ਕੇਂਦਰ ਨਹੀਂ ਸੀ, ਲੰਗਰ ਇੱਕ ਪ੍ਰਤੀਕ ਸੀ ਦੁਨੀਆ ਦਾ ਵੀ ਜਿੱਥੇ ਲੋੜਵੰਦ ਹੋਵੇ ਉੱਥੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਜਿਹੜਾ ਸਾਰਾ ਕੁਝ ਰੱਜਿਆ ਹੋਵੇ ਅਤੇ ਜਾਤ ਬਰਾਦਰੀ ਦਾ ਅਹੰਕਾਰ ਲੈ ਕੇ ਆਏ, ਉਹ ਵਿਦਵਤਾ ਅਹੁਦੇ ਦਾ ਅਹੰਕਾਰ ਲੈ ਕੇ ਆਏ, ਉਹ ਪਹਿਲਾਂ ਲੰਗਰ ਵਿੱਚ ਬੈਠੇ ਇਸ ਅਹੰਕਾਰ ਨੂੰ ਖਤਮ ਕਰੇ। ਉਸ ਤੋਂ ਉਪਰੰਤ ਜਦੋਂ ਸਤਿਗੁਰੂ ਸਾਹਿਬ ਜੀ ਨੂੰ ਕਿਹਾ ਲੋੜ ਨਹੀਂ, ਮਹਾਰਾਜ ਕਹਿਣਗੇ ਫਿਰ ਦਰਸ਼ਨ ਨਹੀਂ ਦਿੱਤੇ ਜਾਣਗੇ। ਅਕਬਰ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਆਉਣ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ, ਇੰਨਾ ਕੁ ਆਨੰਦ ਆਇਆ ਬੈਠ ਕੇ। ਹੰਕਾਰ ਜਦੋਂ ਖਤਮ ਹੁੰਦਾ ਨਾ, ਟੁੱਟਦਾ, ਅਤੇ ਉਸ ਵਕਤ ਜਿਹੜਾ ਹੈ, ਜਿਵੇਂ ਮੰਨ ਲਓ ਕਿਤੇ ਬੁਖਾਰ ਬਹੁਤ ਜ਼ਿਆਦਾ ਚੜਿਆ ਹੋਵੇ ਅਤੇ ਇੱਕਦਮ ਜਦੋਂ ਸ਼ਾਮ ਜੀ ਨੂੰ ਜਾ ਕੇ ਬੁਖਾਰ ਉਤਰਦਾ ਅਤੇ ਬੰਦਾ ਕਹਿੰਦਾ ਮੈਂ ਤਰੋ ਤਾਜ਼ਾ ਹੋ ਗਿਆ, ਇੱਕਦਮ ਜਿਵੇਂ ਸਰੀਰ 'ਤੇ ਚੜ੍ਹਤ ਆ ਜਾਂਦੀ ਹੈ, ਬਸ ਉਸੇ ਤਰੀਕੇ ਨਾਲ ਅਹੰਕਾਰ ਦਾ ਬੁਖਾਰ ਲੱਥਾ ਅਤੇ ਇਹ ਤਰੋ ਤਾਜ਼ਾ ਹੋਇਆ, ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ। ਹੁਣ ਮਹਾਰਾਜ ਜੀ ਦੇ ਸਨਮੁੱਖ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਆਨੰਦ ਬੜਾ ਆਇਆ, ਲੰਗਰ ਕਿਵੇਂ ਚੱਲਦਾ? ਮਹਾਰਾਜ ਨੇ ਦੱਸਿਆ ਵੀ ਸੰਗਤ ਦੇ ਨਾਲ ਸਾਰਾ। ਕਹਿੰਦਾ ਜੀ ਮੈਂ ਪੱਕੀਆਂ ਜਗੀਰਾਂ ਲਾ ਦਿੰਦਾ, ਤੁਸੀਂ ਮੇਰਾ ਇਹ ਮਤਾ ਪ੍ਰਵਾਨ ਕਰੋ, ਮੈਂ ਗੁਰੂ ਘਰ ਵਾਸਤੇ ਜਗੀਰਾਂ ਗੁਰੂ ਕੇ ਲੰਗਰ ਦੇ ਨਾਮ 'ਤੇ ਲਾ ਕੇ ਚੱਲਿਆ ਅਤੇ ਜਿੰਨਾ ਇੱਥੋਂ ਮੁਨਾਫਾ ਆਏਗਾ ਉਹ ਸਾਰਾ ਦਾ ਸਾਰਾ ਲੰਗਰ 'ਤੇ ਲਾਇਓ। ਸਤਿਗੁਰੂ ਜੀ ਕਹਿੰਦੇ ਅਕਬਰ ਇਹ ਲੰਗਰ ਜਗੀਰਾਂ ਨਾਲ ਨਹੀਂ, ਇਹ ਸਿੱਖ ਸੰਗਤ ਦੇ ਪੈਸੇ ਪੈਸੇ ਦੇ ਨਾਲ ਹੀ ਬਰਕਰਾਰ ਰਹਿਣਗੇ, ਜਗੀਰਾਂ ਦੇ ਲੰਗਰ ਕੁਝ ਸਮੇਂ ਤੱਕ ਸਮਾਪਤ ਹੋ ਜਾਇਆ ਕਰਦੇ।
ਸੰਗਤ ਦਾ ਦਸਵੰਧ, ਸੰਗਤ ਦੀ ਮਾਇਆ ਜਿਹੜੀ ਹੈ ਉਹਦੇ ਵਿੱਚ ਬਹੁਤ ਵੱਡੀ ਬਰਕਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਸ ਵਕਤ ਇਹ ਸ਼ਬਦ ਨਿਡਰ ਰੂਪ ਦੇ ਵਿੱਚ ਸੁਣੇ, ਉਹੀ ਅਕਬਰ ਬਾਦਸ਼ਾਹ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਨਮਸਕਾਰ ਕਰਕੇ ਵਾਪਸ ਜਾਂਦਾ ਹੈ। ਗੁਰਬਾਣੀ ਦੀ ਪੋਥੀ ਦੀ ਪਰਖ ਕੀਤੀ ਜਾਂਦੀ। ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ 'ਤੇ ਜਿਹੜਾ ਆਪਾਂ ਵੇਖਦੇ ਹਾਂ ਕਿ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਸੀ ਅਕਬਰ ਨੇ, ਵੀ ਮੈਨੂੰ ਲੱਗਦਾ ਹੈ, ਮੈਨੂੰ ਖਬਰਾਂ ਆਈਆਂ ਵੀ ਤੁਹਾਡੀ ਜਿਹੜੀ ਬਾਣੀ ਹੈ ਇਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਲਿਖਿਆ ਜਿਹੜਾ ਸਾਡੇ ਧਰਮ ਦੇ ਖਿਲਾਫ ਹੈ। ਅਤੇ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਜੇ ਆਪ ਭਾਈ ਜੇਠੇ ਦੇ ਰੂਪ ਦੇ ਵਿੱਚ ਸਨ, ਜਦੋਂ ਉਹ ਪੋਥੀ ਰੂਪ ਦੇ ਵਿੱਚ ਸਨ, ਜਦੋਂ ਉਹ ਪੋਥੀ ਲੈ ਕੇ ਗਏ ਅਤੇ ਹੁਕਮ ਜਿਹੜਾ ਸੀ ਪਹਿਲਾਂ ਹੀ ਪੋਥੀ ਪ੍ਰਕਾਸ਼ ਕੀਤੀ, ਅਤੇ ਪੋਥੀ ਪ੍ਰਕਾਸ਼ ਕਰਕੇ ਪਹਿਲਾਂ ਹੀ ਸ਼ਬਦ ਜਿਹੜਾ ਸੀ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹਨੇ ਕਿਹਾ ਜੀ ਪੋਥੀ ਸਮੇਟ ਦਿਓ, ਮੇਰੀ ਤਸੱਲੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਖ਼ਤ 'ਤੇ ਬੈਠੇ, ਸਮਾਂ ਅਖੀਰ ਪ੍ਰਗਟ ਹੁੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦਾ। ਇੱਧਰ ਜਹਾਂਗੀਰ ਬਾਦਸ਼ਾਹ ਤਖ਼ਤ 'ਤੇ ਬੈਠ ਜਾਂਦਾ ਹੈ। ਇਹ ਅੱਤ ਦਾ ਨਸ਼ਈ ਹੈ, ਆਯਾਸ਼ ਹੈ, ਜਿਹੜੇ ਉਸ ਵਕਤ ਨਕਸ਼ਬੰਦੀ ਸਿਲਸਿਲੇ ਦੇ ਜਾਂ ਆਪਾਂ ਕਹੀਏ ਵੀ ਜਿੰਨੀਆਂ ਵੀ ਉਸ ਵਕਤ ਜਥੇਬੰਦੀਆਂ ਸੀ ਸ਼ੇਖ ਬੁਖਾਰੀ ਵਰਗੇ, ਉਹਨਾਂ ਨੇ ਜਹਾਂਗੀਰ ਬਾਦਸ਼ਾਹ ਨਾਲ ਇੱਕ ਵਾਅਦਾ ਕੀਤਾ ਸੀ ਵੀ ਜੇ ਤੂੰ ਸ਼ਰ੍ਹਾਂ ਲਾਗੂ ਕਰਾ ਦੇ, ਵਾਅਦਾ ਕਰੇ ਸਾਡੇ ਨਾਲ, ਤਾਂ ਅਸੀਂ ਤੈਨੂੰ ਧੱਕੇ ਨਾਲ ਵੀ ਤਖ਼ਤ 'ਤੇ ਬਿਠਾ ਦਿਆ। ਕਿਉਂਕਿ ਅਸਲ ਵਿੱਚ ਚਾਹੀਦਾ ਕੀ ਸੀ, ਬਾਬਰ ਚਾਹੁੰਦਾ, ਇਹ ਜਿਹੜਾ ਅਕਬਰ ਸੀ ਇਹ ਚਾਹੁੰਦਾ ਸੀ ਕਿ ਮੇਰਾ ਪੋਤਰਾ ਖੁਸਰੋ ਜਿਹੜਾ ਉਹ ਤਖ਼ਤ 'ਤੇ ਬੈਠੇ, ਉਹ ਸਿਆਣਾ ਬੜਾ ਸੀ, ਪਰ ਇਹ ਜਿਹੜਾ ਸੀ ਮਨ ਵਿੱਚ ਨਿਰਣਾ ਕਰਕੇ ਜਹਾਂਗੀਰ ਬੈਠਾ ਸੀ ਵੀ ਨਹੀਂ, ਖੁਸਰੋ ਨਹੀਂ ਤਖ਼ਤ 'ਤੇ ਬੈਠਣਾ ਚਾਹੀਦਾ। ਇਹਨੇ ਉਸ ਵੇਲੇ ਅਕਬਰ ਦੇ ਜਾਣ ਤੋਂ ਉਪਰੰਤ ਹੀ ਆਪ ਤਖ਼ਤ ਨਸ਼ੀਨ ਹੋਇਆ, ਜਦੋਂ ਇੱਥੇ ਖੁਸਰੋ ਨੇ ਬਗਾਵਤ ਕੀਤੀ ਅਤੇ ਇਹਨੇ ਆਪਣੇ ਰਾਜ ਦੇ ਵਿੱਚੋਂ ਉਹਨੂੰ ਜਿਹੜਾ ਸੀ ਦੇਸ਼ ਨਿਕਾਲਾ ਦੇ ਦਿੱਤਾ। ਉੱਥੇ ਫਿਰ ਇਹ ਸਮਾਂ ਇਹੋ ਜਿਹਾ ਆਇਆ, ਇਹਦੇ ਕੰਨ ਜਿਹੜੇ ਸੀ ਉਹ ਸਿੱਖ ਵਿਚਾਰਧਾਰਾ ਦੇ ਪ੍ਰਥਾਏ ਭਰਨੇ ਸ਼ੁਰੂ ਕਰ ਦਿੱਤੇ। ਜਦੋਂ ਜਹਾਂਗੀਰ ਬਾਦਸ਼ਾਹ ਤਖ਼ਤ 'ਤੇ ਬੈਠਦਾ ਫਿਰ ਕੁਝ ਘਟਨਾਵਾਂ ਹੁੰਦੀਆਂ। ਸਭ ਤੋਂ ਪਹਿਲਾਂ ਜਿਹੜਾ ਨਿਰਣਾ ਸੀ ਉਹ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। 1601 ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਰੰਭ ਕਰਵਾ ਦਿੱਤੀ। 1604 ਵਿੱਚ ਸੰਪਾਦਨਾ ਦੀ ਸੰਪੂਰਨਤਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ 98 ਸਾਲਾਂ ਦੀ ਉਮਰ ਦੇ ਬਜ਼ੁਰਗ ਬਾਪੂ ਬਾਬਾ ਬੁੱਢਾ ਸਾਹਿਬ ਕਰਦੇ। ਹੁਣ ਪੰਥ ਤਾਂ ਸੀ, ਗ੍ਰੰਥ ਵੀ ਆ ਗਿਆ, ਅਤੇ ਜਹਾਂਗੀਰ ਬਾਦਸ਼ਾਹ ਦਾ ਪਹਿਲਾਂ ਹੀ ਨਕਸ਼ਬੰਦੀਆਂ ਦੇ ਕਹਿਣ 'ਤੇ ਸੁਨੇਹਾ ਸੀ ਕਿ ਸਾਡੇ ਵੀ ਕਲਾਮ ਕੁਝ ਸਿਫਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਜਾਣ। ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਸੀ ਇਹ ਬਾਣੀ ਇਲਾਹੀ ਹੈ, ਤੁਰਕੀ ਬਾਣੀ, ਨਿਰੰਕਾਰ ਦੀ ਬਾਣੀ ਹੈ, ਇਹਦੇ ਵਿੱਚ ਕੁਝ ਬਣਾ ਕੇ ਜਾਂ ਇਹਦੇ ਵਿੱਚ ਜਿਹੜਾ ਹੈ ਕੁਝ ਸੋਚ ਕੇ ਨਹੀਂ ਲਿਖਿਆ ਜਾ ਸਕਦਾ। ਇੱਥੇ ਤਾਂ ਮਹਾਰਾਜ ਜੀ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲਓ, ਇਹਦੇ ਵਿੱਚ ਦਰਜ ਨਹੀਂ ਕੀਤਾ ਜਾ ਸਕਦਾ ਕੁਝ। ਉਸ ਵਕਤ ਮਨ ਵਿੱਚ ਜਿਹੜਾ ਸੀ ਉਹ ਪਹਿਲੇ ਦਿਨ ਹੀ ਨਿਰਣਾ ਆ ਗਿਆ ਵੀ ਇਸ ਧਰਮ ਦੀ ਇੰਨੀ ਤਾਕਤ ਹੋਂਦ ਵੀ ਰਾਜ ਤਖ਼ਤ ਦੇ ਉੱਪਰ ਬੈਠੇ ਹੋਏ ਇੱਕ ਤਖ਼ਤ ਨਸ਼ੀਨ ਬਾਦਸ਼ਾਹ ਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਏ। ਠੋਕ ਕੇ ਜਵਾਬ ਦੇ ਦਿੱਤਾ ਵੀ ਨਹੀਂ, ਇਹਦੇ ਵਿੱਚ ਇੱਕ ਅੱਖਰ ਵੀ ਜਿਹੜਾ ਹੈ ਔਰ ਕਿਸੇ ਰੂਪ ਦੇ ਵਿੱਚ ਲਿਖਿਆ ਨਹੀਂ ਜਾ ਸਕਦਾ। ਇੱਥੋਂ ਤੱਕ ਇਹ ਵੀ ਜ਼ਿਕਰ ਜਿਹੜਾ ਹੈ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਕੀਤਾ, ਡਾਕਟਰ ਸਰੂਪ ਸਿੰਘ ਅਲੱਗ ਨੇ ਵੀ ਥੋੜ੍ਹਾ ਜਿਹਾ ਜ਼ਿਕਰ ਇਹ ਕੀਤਾ ਵੀ ਉਸ ਵੇਲੇ ਪ੍ਰਸਤਾਵ ਵੀ ਰੱਖਿਆ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਪਹਿਲੇ ਪੰਨਿਆਂ ਦੇ ਉੱਪਰ ਹੀ ਕੁਝ ਸਿਫਤ ਦੇ ਸ਼ਬਦ ਲਿਖ ਦਿੱਤੇ ਜਾਣ, ਪਰ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਜਿਹੜਾ ਸੀ ਇਹ ਮਨਾਹੀ ਕੀਤੀ ਗਈ। ਦੂਸਰਾ ਕਾਰਨ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ। ਹੁਣ ਪ੍ਰਿਥੀ ਚੰਦ ਜਿਹੜਾ ਹੈ ਇਹਦੇ ਕੋਲ ਗੁਰੂ ਘਰ ਦੀਆਂ ਸਾਰੀਆਂ ਸਮਰੱਥਾਵਾਂ ਸਨ, ਰਾਜ ਆਪਾਂ ਕਹੀਏ ਵੀ ਇਹਦਾ ਰਾਜ ਸੀ ਸਾਰੀ ਸੰਗਤ ਦੇ ਉੱਪਰ, ਇਹ ਸਾਰੀ ਸੰਗਤ ਨੂੰ ਆਈ ਹੋਈ ਨੂੰ ਮਿਲਦਾ,
ਸਾਰੀ ਸੰਗਤ ਦਾ ਜਿੰਨਾ ਦਸਵੰਧ ਆਉਂਦਾ ਉਹਨੂੰ ਸਾਂਭ ਕੇ ਸੰਗਤ ਦੇ ਉੱਪਰ ਲਾਉਂਦਾ। ਸਾਰਾ ਪ੍ਰਬੰਧ ਗੁਰੂ ਕਰਦਾ ਇਹਦੇ ਕੋਲ ਸੀ, ਪਰ ਜਦੋਂ ਸਤਿਗੁਰੂ ਗੁਰੂ ਰਾਮ

ਅਤੇ ਭਾਈ ਬਹਿਲੋ ਦੋਵੇਂ ਸਖੀ ਸਰਵਰੀਏ ਸਨ। ਭਾਈ ਮੰਝ ਮੰਨ ਲਓ ਕਿ ਮੰਝ ਕੀ ਇਲਾਕੇ ਦੇ ਨੇ, ਦੁਆਬ ਦੇ ਇਲਾਕੇ ਦੇ ਨੇ ਔਰ ਸਾਰਾ ਇਲਾਕਾ ਭਾਈ ਮੰਝ ਦਾ ਸਤਿਕਾਰ ਕਰਦਾ ਸੀ। ਚੌਧਰੀ ਸਨ ਇਲਾਕੇ ਦੇ, ਨਗਰ ਦੇ ਚੌਧਰੀ ਹੋਣ ਦੇ ਕਾਰਨ ਇਹਨਾਂ ਦੇ ਘਰ ਦੇ ਵਿੱਚ ਕਬਰਾਂ ਸਨ। ਪਰ ਇੱਕ ਕਬਰਾਂ ਦਾ ਸਾਰੇ ਇਲਾਕੇ ਦਾ ਇੰਚਾਰਜ ਬੰਦਾ ਜਦੋਂ ਗੁਰੂ ਘਰ ਵਿੱਚ ਆਣ ਕੇ ਝੁੱਕ ਜਾਏ, ਖੁਦ ਕਬਰਾਂ ਦੀ ਪੂਜਾ ਕਰਨ ਵਾਲਾ ਭਾਈ ਬਹਿਲੋ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਆ ਗਏ ਅਤੇ ਨਕਸ਼ਬੰਦੀ ਸਿਲਸਿਲੇ ਦੇ ਮੁਖੀ ਸ਼ੇਖ ਅਹਿਮਦ ਸ਼ਾਹ ਸਰਹਿੰਦੀ ਨੇ ਇਸ ਗੱਲ ਦਾ ਵੀ ਨਿਰਣਾ ਕੀਤਾ ਸੀ ਕਿ ਵੇਖ ਜਹਾਂਗੀਰ ਬਾਦਸ਼ਾਹ, ਤੇਰੇ ਰਾਜ ਤਖ਼ਤ ਦੇ ਉੱਪਰ ਬੈਠਿਆਂ ਸਮਾਂ ਇਹੋ ਜਿਹਾ ਪ੍ਰਗਟ ਹੋ ਗਿਆ ਕਿ ਕਈ ਮੂਰਖ ਅਤੇ ਕਈ ਜਿਹੜੇ ਸਨ ਮੂਰਖ ਹਿੰਦੂ, ਕਈ ਮੂਰਖ ਮੁਸਲਮਾਨ ਸਿੱਖ ਬਣਨੇ ਸ਼ੁਰੂ ਹੋ ਗਏ। ਫਿਰ ਜਿਹੜਾ ਉੱਥੇ ਕੁਝ ਰੂਟੀਨ ਵਿੱਚ ਜਿਹਨੂੰ ਤੁਜ ਕੇ ਜਹਾਂਗੀਰੀ ਕਿਹਾ, ਰੋਜ਼ ਨਾਮਚਾ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਵੀ ਜ਼ਿਕਰ ਕੀਤਾ ਕਿ ਉਸ ਵਕਤ ਜਹਾਂਗੀਰ ਬਾਦਸ਼ਾਹ ਦੇ ਸ਼ਬਦ ਸਨ, ਮੈਂ ਉਹ ਸ਼ਬਦ ਉਸੇ ਤਰ੍ਹਾਂ ਨਹੀਂ ਵਰਤਾਂਗਾ। ਉਹਨੇ ਕਿਹਾ ਮੈਨੂੰ ਪਤਾ ਲੱਗਾ ਕਿ ਅਰਜੁਨ ਦੇਵ ਜੀ ਨਾਮੀ ਹਿੰਦੂ 5 ਪੀੜ੍ਹੀਆਂ ਤੋਂ ਆਪਣੀ ਗੱਦੀ ਚਲਾ ਰਹੇ ਨੇ, ਮੇਰਾ ਮਨ ਕਰਦਾ ਜਾਂ ਤਾਂ ਇਸ ਗੱਦੀ ਨੂੰ ਖਤਮ ਕਰਦਿਆਂ ਜਾਂ ਮੈਂ ਆਪਣੇ ਧਰਮ ਦੇ ਵਿੱਚ ਮਿਲਾ ਲਵਾਂ। ਇਹ ਮਨ ਵਿੱਚ ਨਿਰਣਾ ਕਰ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਚੌਥਾ ਕਾਰਨ ਬਣਦਾ ਹੈ, ਚੌਥਾ ਕਾਰਨ ਇਹ ਸੀ ਕਿ ਜਦੋਂ ਖੁਸਰੋ ਨੇ ਬਗਾਵਤ ਕੀਤੀ ਅਤੇ ਖੁਸਰੋ ਦੀ ਬਗਾਵਤ ਦੇ ਸਮੇਂ ਇਤਿਹਾਸ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਸੀ, ਪਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਖੁਸਰੋ ਦਾ ਸਤਿਗੁਰੂ ਦੇ ਨਾਲ ਮਿਲਾਪ ਦਾ ਸਿਰਫ ਥੋੜ੍ਹਾ ਜਿਹਾ ਜ਼ਿਕਰ ਸੂਰਜ ਪ੍ਰਕਾਸ਼ ਨੇ ਕੀਤਾ, ਬਾਕੀ ਪ੍ਰਿੰਸੀਪਲ ਸਤਬੀਰ ਸਿੰਘ, ਪ੍ਰਿੰਸੀਪਲ ਗੰਡਾ ਸਿੰਘ ਹੋਣਾ ਨੇ ਵੀ ਇਹਦਾ ਜ਼ਿਕਰ ਕੀਤਾ ਵੀ ਉਹ ਸਤਿਗੁਰੂ ਨਾਲ ਮਿਲਾਪ ਨਹੀਂ ਹੋਇਆ। ਪਰ ਉੱਥੇ ਵਿਉਂਤਬੰਦੀ ਇਹ ਬਣਾਈ ਗਈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਸਰੋ ਨੂੰ ਉਸ ਵੇਲੇ ਗੱਦੀ ਦਾ ਵੀ ਤਿਲਕ ਦਿੱਤਾ, ਜਿੱਤ ਦਾ ਤਿਲਕ ਦਿੱਤਾ, ਮਾਇਕ ਮਦਦ ਕੀਤੀ, ਰਿਹਾਇਸ਼ ਆਪਣੇ ਕੋਲ ਦਿੱਤੀ ਅਤੇ ਉਸ ਵੇਲੇ ਅਗਲਾ ਇਹ ਕਾਰਨ ਬਣਾ ਲਿਆ ਗਿਆ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿਰੋਧਤਾ ਅਤੇ ਸ਼ਹਾਦਤ ਦਾ, ਕਿ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਰਾਜ ਦੇ ਬਾਗੀ ਨੂੰ ਪਨਾਹ ਦਿੱਤੀ। ਪੰਜਵਾਂ ਕਾਰਨ ਬਣਿਆ ਉਸ ਵਕਤ ਜਿਹੜਾ ਚੰਦੂ ਹੈ ਉਹਦੀ ਪੁੱਤਰੀ ਦਾ ਰਿਸ਼ਤਾ ਮੋੜ ਦੇਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪੁਰੋਹਿਤਾਂ ਨੇ ਆਣ ਕੇ ਜਿਹੜਾ ਸੀ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਤੈਅ ਕੀਤਾ। ਇੱਥੇ ਜਿਸ ਵਕਤ ਵਾਪਸ ਚੰਦੂ ਦੇ ਕੋਲ ਜਾ ਕੇ ਪੁਰੋਹਿਤਾਂ ਨੇ ਦੱਸਿਆ ਵੀ ਤੇਰੀ ਪੁੱਤਰੀ ਦਾ ਰਿਸ਼ਤਾ ਇਸ ਘਰ ਵਿੱਚ ਕਰ ਰਹੇ ਹਾਂ, ਅਤੇ ਇਹਨੇ ਫਿਰ ਗੁਰੂ ਘਰ ਦੇ ਪ੍ਰਥਾ ਕਿਹਾ ਤੁਸੀਂ ਜਿਹੜਾ ਹੈ ਚੁਬਾਰੇ ਦੀ ਟਮੋਰੀ ਨੂੰ ਲਾ ਆਇਓ, ਵੀ ਮੈਂ ਕਿੱਥੇ ਰਾਜ ਦੇ ਵਿੱਚ ਦੀਵਾਨ ਅਤੇ ਤੁਸੀਂ ਇੱਕ ਫਕੀਰਾਂ ਦੇ ਘਰ ਦੇ ਵਿੱਚ ਮੇਰੀ ਪੁੱਤਰੀ ਨੂੰ ਤੋਰ ਕੇ ਆਇਓ। ਉਹਨਾਂ ਕਿਹਾ ਅਸੀਂ ਬੇਅੰਤ ਲੋਕਾਂ ਨੂੰ ਉੱਥੇ ਮੱਥਾ ਟੇਕਦਿਆਂ ਵੇਖਿਆ। ਇਹਨੇ ਕਿਹਾ ਗੁਰੂ ਘਰ 'ਤੇ ਚੱਲਦਾ ਹੀ ਲੋਕਾਂ ਦੇ ਦਾਨ ਦੇ ਆਧਾਰ 'ਤੇ, ਬੜੇ ਸ਼ਬਦ ਵਰਤੇ। ਸੰਗਤ ਨੇ ਜਿਹੜਾ ਸੀ ਉਸ ਵਕਤ ਸਿੱਖ ਸੰਗਤ ਨੇ ਇਕੱਠੀ ਹੋ ਕੇ ਕਿਹਾ ਸੱਚੇ ਪਾਤਸ਼ਾਹ ਨੂੰ ਚਿੱਠੀ ਭੇਜੀ, ਮਹਾਰਾਜ ਇਹਦਾ ਰਿਸ਼ਤਾ ਜਿਹੜਾ ਹੈ ਉਹ ਪ੍ਰਵਾਨ ਨਾ ਕੀਤਾ ਜਾਵੇ। ਉਸ ਤੋਂ ਬਾਅਦ ਅਗਲਾ ਕਾਰਨ ਜਿਹੜਾ ਹੈ ਉਹ ਇਸ ਜੀਵਨ ਦੇ ਵਿੱਚ ਸ਼ੇਖ ਅਹਿਮਦ ਸ਼ਾਹ ਸਰਹਿੰਦੀ ਜਿਹਦੇ ਮਨ ਦੇ ਵਿੱਚ ਜਿਹੜਾ ਸੀ ਭਾਈ ਮੰਝ ਅਤੇ ਭਾਈ ਬਹਿਲੋ ਵਰਗਿਆਂ ਦਾ ਗੁਰੂ ਘਰ ਦੇ ਵਾਲੇ ਪਾਸੇ ਸਮਰਪਿਤ ਹੋ ਜਾਣਾ, ਇਹ ਸਭ ਤੋਂ ਵੱਡਾ ਜਿਹੜਾ ਸੀ ਉਹ ਮੂਲ ਕਾਰਨ ਬਣਿਆ ਸੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵਕਤ ਔਰ ਇਹਨਾਂ 7 ਕਾਰਨਾਂ ਦੇ ਵਿੱਚ ਜਿਹੜਾ ਸੀ ਉਹ ਨਾਮਜ਼ਦ ਕਰ ਲਿਆ ਗਿਆ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ ਇਹ ਦਾਅਵਾ ਕਰ ਦਿੱਤਾ ਗਿਆ ਸੀ ਕਿ ਇਹਨਾਂ ਨੂੰ ਜਾਂ ਤਾਂ ਇੱਥੇ ਸੱਦ ਕੇ ਲਾਹੌਰ ਦੀ ਧਰਤੀ 'ਤੇ ਸੱਦੋ, ਲਾਹੌਰ ਦੀ ਧਰਤੀ 'ਤੇ ਸੱਦ ਕੇ ਇਹਨਾਂ ਨੂੰ ਜ਼ੁਰਮਾਨਾ ਕਰੋ, ਜਾਂ ਇਹਨਾਂ ਨੂੰ ਦਬਕ ਦਿਓ, ਜਾਂ ਫਿਰ ਜਿਹੜਾ ਜੇ ਇਹ ਨਹੀਂ ਮੰਨਣਗੇ ਤਾਂ ਫਿਰ ਬਣ ਦੀ ਸਜ਼ਾ ਦਿੱਤੀ ਜਾਵੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਸੀ ਫਿਰ ਲਾਹੌਰ ਸੱਦਿਆ ਜਾਂਦਾ, ਗ੍ਰਿਫਤਾਰੀ ਦੇ ਵਰੰਟ ਜਾਰੀ ਕੀਤੇ ਜਾਂਦੇ, ਪਰ ਸਤਿਗੁਰੂ ਸਾਹਿਬ ਮਹਾਰਾਜ ਗੁਰਤਾ ਗੱਦੀ 1 ਦਿਨ ਜਾਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਭਾਈ ਗੁਰਦਾਸ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬਿਠਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਨਾਲ

0: ਇਸ ਗੱਲ ਦਾ ਫੈਸਲਾ ਕੀਤਾ ਵੀ ਜਦੋਂ ਸ਼ਹਾਦਤ ਦੀ ਖਬਰ ਪਹੁੰਚੇ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਠਾ ਦਿੱਤਾ ਜਾਵੇ। ਇੱਧਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ ਵਾਲੇ ਪਾਸੇ ਚੱਲ ਪਏ। ਇੱਥੇ ਇਤਿਹਾਸਕ ਜ਼ਿਕਰ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਖੁੱਲ੍ਹੇ ਆਮ ਉਸ ਵਕਤ ਬੜੇ ਪਿਆਰ ਨਾਲ ਲਾਹੌਰ ਦੀ ਧਰਤੀ 'ਤੇ ਸੰਗਤਾਂ ਵਿੱਚ ਵਿਚਰੇ। ਪਹਿਲੇ ਦਿਨ ਜਿਹੜਾ ਸੀ ਸਤਿਗੁਰੂ ਜੀ ਵਿਚਰੇ, ਦੂਸਰੇ ਦਿਨ ਲਾਹੌਰ ਦੀ ਧਰਤੀ ਦੇ ਉੱਪਰ ਸਤਿਗੁਰੂ ਸਾਹਿਬ ਰਹੇ, ਤੀਸਰੇ ਦਿਨ ਜਾ ਕੇ ਫਿਰ ਜਿਹੜਾ ਹੈ ਉਹ ਜਹਾਂਗੀਰ ਬਾਦਸ਼ਾਹ ਨਾਲ ਮਿਲਾਪ ਲਿਖਿਆ ਜਾਂਦਾ ਹੈ ਵੀ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਜਦੋਂ ਜਹਾਂਗੀਰ ਬਾਦਸ਼ਾਹ ਦੀ ਸਭਾ ਦੇ ਵਿੱਚ ਪਹੁੰਚਦੇ, ਜਹਾਂਗੀਰ ਬਾਦਸ਼ਾਹ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਇਆ ਸੀ। ਪਰ ਇਸ ਗੱਲ ਦਾ ਨਿਰਣਾ ਵੀ ਜਿਹੜਾ ਨਿੱਜ ਦਾ ਅਹੰਕਾਰ ਸੀ ਕਿ ਉਹ ਹੁਣ ਜਿਸ ਕਰਕੇ ਰਾਜ ਸੱਤਾ 'ਤੇ ਬੈਠਾ ਸੀ, ਨਕਸ਼ਬੰਦੀ ਜਾਂ ਜਿੰਨੀਆਂ ਜਥੇਬੰਦੀਆਂ ਜ਼ੋਰ ਲਾ ਰਹੀਆਂ ਸੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾ ਇੱਕ ਵਿਉਂਤਬੰਦੀ ਕੀਤੀ ਵੀ ਇੱਧਰ ਚੰਦੂ ਆਪਣੀ ਵਿਰੋਧਤਾ ਵਿੱਚ ਰੋਸ ਵਿੱਚ ਹੈ। ਇਹਨੇ ਉਸ ਵਕਤ ਆਪਣੇ ਗਲੋਂ ਸਾਰਾ ਕੁਝ ਲਾ ਕੇ ਅਤੇ ਚੰਦੂ ਨੂੰ ਅਗਾਂਹ ਕਰ ਦਿੱਤਾ। ਜਦੋਂ ਸਤਿਗੁਰੂ ਇਹਦੇ ਨਾਲ ਮਿਲਾਪ ਕਰਕੇ ਵਾਪਸ ਜਾਂਦੇ ਆ, ਚੰਦੂ ਫਿਰ ਕਹਿੰਦਾ ਵੀ ਤੁਸੀਂ ਮੇਰੀ ਹਵੇਲੀ ਵਿੱਚ ਆਓ, ਪ੍ਰਸ਼ਾਦਾ ਛਕੋ, ਉੱਥੇ ਰਹਿਣ ਬਸੇਰਾ ਕਰੀਏ। ਇੱਥੇ ਫਿਰ ਕਹਿੰਦੇ ਵੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚੰਦੂ ਆਪਣੀ ਹਵੇਲੀ ਵਿੱਚ ਕੈਦ ਰੱਖਦਾ ਹੈ। ਇਸ ਹਵੇਲੀ ਵਿੱਚ ਕੈਦ ਰੱਖਣ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਜਿਹੜੇ ਨੇ ਉਹ ਤਸੀਹੇ ਸ਼ੁਰੂ ਹੁੰਦੇ। ਤਸੀਹਿਆਂ ਦੀ ਸ਼ੁਰੂਆਤ ਪਹਿਲੇ ਦਿਨ ਤੋਂ ਕੀਤੀ ਜਾਂਦੀ ਕਿ ਜਿੰਨੇ ਵੀ ਅਹਿਲਕਾਰ ਜਾਂ ਪਹਿਰੇਦਾਰ ਉੱਥੇ ਬੈਠੇ ਸੀ ਉਹਨਾਂ ਨੂੰ ਇਸ ਗੱਲ ਦਾ ਨਿਰਣਾ ਕਿ ਸਭ ਤੋਂ ਪਹਿਲਾਂ ਪ੍ਰਾਣਾਂ ਨੂੰ ਦੁੱਖ ਦਿੱਤਾ ਜਾਏ। ਪ੍ਰਾਣਾਂ ਦਾ ਦੁੱਖ ਕੀ ਹੈ? ਪ੍ਰਾਣਾਂ ਦਾ ਦੁੱਖ ਹੁੰਦਾ ਹੈ ਸੁਧਾ ਅਤੇ ਵਿਪਾਸਾ। ਵਿਪਾਸਾ ਕਹਿੰਦੇ ਨੇ ਪਿਆਸ ਨੂੰ, ਸੁਧਾ ਕਹਿੰਦੇ ਨੇ ਭੁੱਖ ਨੂੰ। ਇਹ ਪ੍ਰਾਣਾਂ ਦਾ ਤਸੀਹਾ ਹੈ ਸਭ ਤੋਂ ਪਹਿਲਾਂ, ਅਤੇ ਇਹਨਾਂ ਨੂੰ ਜਿਹੜਾ ਹੈ ਉਹ ਕਿਸੇ ਨੇ ਵੀ ਪ੍ਰਸ਼ਾਦਾ ਜਾਂ ਪਾਣੀ ਜਿਹੜਾ ਹੈ ਉਹ ਦੇਣਾ ਨਹੀਂ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਪਹਿਲੇ ਦਿਨ ਦਾ ਤਸੀਹਾ ਸ਼ੁਰੂ ਹੁੰਦਾ ਹੈ। ਉਸ ਤੋਂ ਉਪਰੰਤ ਜਿਹੜਾ ਜ਼ਿਕਰ ਆਪਾਂ ਕਰਦੇ ਹਾਂ ਕਿ ਦੂਸਰੇ ਦਿਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤਪਦੀ ਹੋਈ ਧੁੱਪ ਦੇ ਵਿੱਚ ਜਿਹੜਾ ਹੈ ਉਹ ਪੁੰਜੇ ਬਿਠਾ ਦਿੱਤਾ ਜਾਂਦਾ ਹੈ, ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕ ਰੱਤੀ ਭਰ ਵੀ ਜਿਹੜਾ ਹੈ ਜਲ ਜਾਂ ਪ੍ਰਸ਼ਾਦਾ ਦੇਣ ਦਾ ਜਿਹੜਾ ਸੀ ਉਹ ਹੁਕਮ ਨਹੀਂ ਸੀ, ਆਗਿਆ ਨਹੀਂ। ਤੀਸਰੇ ਦਿਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਨਾ ਕੁ ਚਿਰ ਉਬਾਲਿਆ ਜਾਂਦਾ ਹੈ ਜਿੰਨਾ ਚਿਰ ਜਿਹੜਾ ਉਹ ਸਰੀਰ ਦੇ ਪ੍ਰਾਣ ਬਚੇ ਰਹਿਣ ਪਰ ਬਾਹਰਲਾ ਸਰੀਰ ਜਿਹੜਾ ਹੈ ਉਹ ਬਿਲਕੁਲ ਸੜ ਜਾਏ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਬਲਦੀ ਹੋਈ ਦੇਗ ਵਿੱਚ ਬੈਠਦੇ ਆ, ਸਮਾਂ ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਨਿਰਣਾ ਦੇ ਵਿੱਚ ਦੱਸਿਆ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਉਬਲਦੀ ਦੇਗ ਵਿੱਚ ਬੈਠੇ, ਸਰੀਰ ਉਬਾਲੇ ਖਾ ਰਿਹਾ ਸੀ। ਭਾਈ ਗੁਰਦਾਸ ਸਾਹਿਬ ਕਹਿਣਗੇ ਪਰ ਗੁਰੂ ਅਰਜਨ ਦੇਵ ਮਹਾਰਾਜ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਹਿੰਦੇ ਜਿਵੇਂ ਮਛਲੀ ਦਰਿਆ ਵਿੱਚ ਆਨੰਦ ਵਿੱਚ ਰਹਿੰਦੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਬਲਦੀ ਹੋਈ ਦੇਗ ਦੇ ਵਿੱਚ ਬਿਲਕੁਲ ਟਿਕਾ ਅਤੇ ਇਕਾਗਰਤਾ ਸਹਿਤ ਬੈਠੇ। ਸਰੀਰ ਉਨਾ ਚਿਰ ਉਬਾਲਿਆ ਗਿਆ ਜਿੰਨਾ ਚਿਰ ਤੱਕ ਪ੍ਰਾਣ ਜਿਉਂਦੇ ਰਹਿ ਜਾਣ। ਸਤਿਗੁਰੂ ਜੀ ਨੂੰ ਉਬਲਦੀ ਹੋਈ ਦੇਗ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਸਤਿਗੁਰੂ ਜੀ ਦਾ ਸਾਰਾ ਸਰੀਰ ਫਲੂਆਂ ਨਾਲ ਭਰ ਚੁੱਕਾ ਸੀ, ਸਾਰਾ ਸਰੀਰ ਚੌਂਕੜਾ ਮਾਰ ਕੇ ਬੈਠਣਾ ਔਖਾ ਹੋ ਚੁੱਕਾ ਸੀ। ਜਲ ਅਤੇ ਪ੍ਰਸ਼ਾਦਾ ਦੋਵੇਂ ਚੀਜ਼ਾਂ ਜਿਹੜੀਆਂ ਸੀ ਉਹ ਸਤਿਗੁਰੂ ਨੂੰ ਦਿੱਤੀਆਂ ਨਹੀਂ ਜਾ ਰਹੀਆਂ, ਪਰ ਉੱਥੇ ਇਸ ਗੱਲ ਦਾ ਨਿਰਣਾ ਕਿ ਸਤਿਗੁਰੂ ਦੇ ਮੁੱਖ ਦੇ ਵਿੱਚੋਂ ਨਿਰੰਤਰ ਬਾਣੀ ਦੀਆਂ ਪੰਕਤੀਆਂ ਵਾਰ ਵਾਰ ਉਚਾਰਨ ਹੋ ਰਹੀਆਂ ਸੀ। ਇਕਾਗਰਤਾ ਸਹਿਤ ਸਤਿਗੁਰੂ ਤੀਸਰੇ ਦਿਨ ਦਾ ਸਮਾਂ ਬਤੀਤ ਕਰਦਿਆਂ, ਚੌਥਾ ਦਿਨ ਚੜ੍ਹਦਾ ਅਤੇ ਚੰਦੂ ਆਣ ਕੇ ਕਹਿੰਦਾ ਵੀ ਜਾਂ ਤਾਂ 2 ਲੱਖ ਰੁਪਈਆ ਜੁਰਮਾਨਾ ਧਾਰ ਦਿਓ, ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰੋ ਜਿਹੜਾ ਤੁਸੀਂ ਮਨ੍ਹਾ ਕੀਤਾ। ਮਹਾਰਾਜ ਕਹਿਣਗੇ ਸੰਗਤ ਨੇ ਮਨਾਹੀ ਕੀਤੀ ਹੈ, ਅਸੀਂ ਨਹੀਂ। ਸੰਗਤ ਦੇ ਪ੍ਰਥਾਏ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰਥਾਏ ਤੁਸੀਂ ਮਾੜੀ ਸ਼ਬਦਾਵਲੀ ਵਰਤੀ, ਸਾਨੂੰ ਆਖ ਦਿੰਦੇ ਬਰਦਾਸ਼ਤ ਕਰਨ ਯੋਗ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਇੱਕ ਸ਼ਬਦ ਵੀ ਬਰਦਾਸ਼ਤ ਨਹੀਂ ਕੀਤਾ ਦਾ। ਉੱਥੇ ਇਹਨੇ ਕਿਹਾ ਵੀ ਜਾਂ ਫਿਰ 2 ਲੱਖ ਰੁਪਈਆ ਜੁਰਮਾਨਾ, ਖਜ਼ਾਨਾ ਬਹੁਤ ਹੈ ਤੁਹਾਡੇ ਕੋਲ। ਮਹਾਰਾਜ ਕਹਿਣ ਲੱਗੇ ਸਰਕਾਰਾਂ ਦੇ ਖਜ਼ਾਨੇ ਭਰਨ ਵਾਸਤੇ ਗੁਰੂ ਘਰ ਦਾ ਦਸਵੰਧ ਨਹੀਂ ਹੈ। ਗੁਰੂ ਘਰ ਦਾ ਦਸਵੰਧ ਗੁਰੂ ਕੀ ਸੰਗਤ 'ਤੇ ਲੱਗੇਗਾ, ਜੁਰਮਾਨਾ ਭਰਨ 'ਤੇ ਨਹੀਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਥਾਏ ਫਿਰ ਇੱਕ ਸ਼ਬਦ ਇਹ ਕਹਿੰਦਾ, ਕਹਿੰਦਾ ਜੀ ਫਿਰ ਸਮਾਂ ਆ ਲੈਣ ਦਿਓ, ਸਾਰਾ ਕੁਝ ਹੀ ਆਪਣੇ ਆਪ ਦਿਓਗੇ। ਸਤਿਗੁਰੂ ਜੀ ਦਾ ਸਾਰਾ ਸਰੀਰ ਫਲੋਇਆਂ ਨਾਲ ਭਰ ਚੁੱਕਾ ਹੈ ਔਰ ਪਾਣੀ ਜਿਹੜਾ ਸੀ ਉਹ ਸਿਮ ਰਿਹਾ ਸੀ ਸਰੀਰ ਵਿੱਚੋਂ। ਮਹਾਰਾਜ ਸ਼ਾਂਤ ਹੋ ਕੇ ਬੈਠੇ। ਚੌਥਾ ਦਿਨ ਆਇਆ, ਇਹਨੇ ਭੜਭੂੰਜੇ ਨੂੰ ਸੱਦ ਲਿਆ। ਭੜਭੂੰਜਾ ਸੱਦ ਕੇ ਰੇਤ ਜਿਹੜੀ ਸੀ ਉਹ ਗਰਮ ਕਰਵਾ ਲਈ ਅਤੇ ਰੇਤ ਗਰਮ ਕਰਵਾ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸੀਸ 'ਤੇ ਪਵਾਉਣ ਲੱਗ ਪਿਆ। ਚੌਥੇ ਦਿਨ ਜਦੋਂ ਰੇਤ ਸੀਸ 'ਤੇ ਪੈਣ ਲੱਗੀ, ਕੇਸ ਜਿਹੜੇ ਸੀ ਔਰ ਕੇਸ 'ਤੇ ਜਿਹੜੇ ਸੀਸ ਦੀ ਚਮੜੀ ਸੀ ਉਹ ਸੜ ਚੁੱਕੀ ਹੈ, ਮੋਢੇ ਸੜ ਚੁੱਕੇ ਸੀ, ਜਿਹੜੇ ਫਲੂਏ ਹੋਏ ਸਨ ਉਹਨਾਂ ਵਿੱਚ ਰੇਤ ਅਟਕਦੀ ਜਾ ਰਹੀ ਸੀ, ਅੱਜ ਚੌਂਕੜਾ ਮਾਰਿਆ ਹੋਇਆ ਸੀ, ਉੱਪਰੋਂ ਆ ਲੱਤਾਂ ਪੱਟ ਜਿਹੜੇ ਸੀ ਉਹ ਬਿਲਕੁਲ ਸੜਨੇ ਸ਼ੁਰੂ ਹੋ ਗਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਉੱਪਰ ਰੇਤ ਪਾ ਦਿੱਤੀ ਜਾਂਦੀ, ਕੁਝ ਸਮਾਂ ਫਿਰ ਜਿਹੜਾ ਸੀ ਉਹ ਇਸੇ ਤਰ੍ਹਾਂ ਛੱਡ ਦਿੱਤਾ ਜਾਂਦਾ, ਫਿਰ ਰੇਤ ਖੌਲਦੀ ਹੋਈ ਰੇਤ ਪਾਈ ਜਾਂਦੀ। ਚੌਥੇ ਦਿਨ ਦੇ ਤਸੀਹਾਂ ਵਿੱਚ ਸਤਿਗੁਰੂ ਫਿਰ ਸ਼ਾਂਤ ਰਹੇ। ਜਦੋਂ ਪੰਜਵਾਂ ਦਿਨ ਚੜ੍ਹਦਾ ਹੈ, ਇਹ ਦਿਨ ਫੈਸਲੇ ਦੀ ਘੜੀ ਦਾ ਸੀ। ਚੰਦੂ ਦੇ ਮਨ ਵਿੱਚ ਉਡੀਕ ਸੀ ਵੀ ਸ਼ਾਇਦ ਅੱਜ ਕੁਝ ਹੋ ਜਾਏ, ਅੱਜ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋਵਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਬੜੇ ਆਰਾਮ ਦੇ ਨਾਲ ਆਪਣੇ ਉਸੇ ਹੀ ਜੇਲ੍ਹ ਖਾਨੇ ਦੇ ਵਿੱਚ ਸਤਿਗੁਰੂ ਸਾਹਿਬ ਨੂੰ ਜਿਹੜੀ ਹਵੇਲੀ ਵਿੱਚ ਰੱਖਿਆ ਉਸੇ ਜਗ੍ਹਾ 'ਤੇ ਬਿਰਾਜਮਾਨ ਕੀਤਾ ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਾਰਾ ਸਰੀਰ ਜਿਹੜਾ ਸੀ ਉਹ ਤਕਰੀਬਨ ਬਾਹਰੋਂ ਸੜ ਚੁੱਕਾ ਪੁੱਜ ਚੁੱਕਾ ਸੀ। ਮਹਾਰਾਜ ਸ਼ਾਂਤ ਚਿੱਤ ਹੋ ਕੇ ਬੈਠੇ। ਦਿਨ ਚੜ੍ਹਦਾ ਹੈ, ਪੰਜਵਾਂ ਦਿਨ ਚੜ੍ਹਿਆ ਅਤੇ ਉਸ ਵਕਤ ਅੱਜ ਆਖਰੀ ਦਿਨ ਸੀ ਫੈਸਲੇ ਦਾ ਕਿ ਗੁਰੂ ਸਾਹਿਬ ਈਨ ਮੰਨ ਲੈਣਗੇ ਜਾਂ ਫਿਰ ਇਸ ਤਰ੍ਹਾਂ ਹੋਏਗਾ ਕਿ ਸਤਿਗੁਰੂ ਸਾਹਿਬ ਮਹਾਰਾਜ ਜੁਰਮਾਨਾ ਤਾਰ ਦੇਣਗੇ। ਇੱਕ ਨਾ ਇੱਕ ਫੈਸਲਾ ਕਬੂਲ। ਆਪਾਂ ਕਹਿੰਦੇ ਹਾਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਇਹ ਕਿਉਂ ਕਹਿੰਦੇ ਵੀ ਪਹਿਲੇ ਸ਼ਹੀਦ ਸਨ ਔਰ ਬਹੁਤ ਸਤਿਕਾਰਯੋਗ ਸ਼ਖਸੀਅਤ ਗਿਆਨੀ ਸੰਤੋਖ ਸਿੰਘ ਜੀ ਬੈਠੇ ਹਨ। ਆਪ ਜੀ ਨੂੰ ਵੀ ਪਤਾ ਜੀਵਨ ਵਿੱਚ ਵੀ ਸਭ ਤੋਂ ਪਹਿਲਾ ਸਿੱਖ ਸ਼ਹੀਦ ਭਾਈ ਤਾਰੂ ਪੋਪਟ ਹੈ, ਜਿਹਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਪਹਿਲਾ ਸਿੱਖ ਸ਼ਹੀਦ। ਉਸ ਵਕਤ ਇਸ ਗੱਲ ਦਾ ਜ਼ਿਕਰ ਵੀ ਸ਼ਹੀਦਾਂ ਦੇ ਸਰਤਾਜ ਕਿਉਂ, ਸ਼ਹੀਦਾਂ ਦੇ ਸਰਤਾਜ ਸ਼ਹਾਦਤਾਂ ਅਤੇ ਮਨਸੂਰ ਵਰਗਿਆਂ ਦੀਆਂ ਵੀ, ਸ਼ਮਸ਼ ਤਬਰੇਜ਼ ਵਰਗਿਆਂ ਦੀਆਂ ਵੀ ਹੋਈਆਂ, ਸ਼ਹਾਦਤਾਂ ਤਾਂ ਉਹਨਾਂ ਦੀਆਂ ਵੀ ਹੋਈਆਂ, ਪਰ ਮਹਾਰਾਜ ਨੂੰ ਕਿਉਂ? ਕਿਉਂਕਿ ਬਾਕੀ ਸਾਰੀਆਂ ਸ਼ਹਾਦਤਾਂ ਮੌਤ ਦਾ ਫਤਵਾ ਸੀ ਕੇਵਲ, ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਦੋ ਮੌਕੇ ਸਨ ਜਾਂ ਤਿੰਨ ਮੌਕੇ ਸਨ ਲਾ ਲਓ, ਜਾਂ ਤਾਂ ਪੁੱਤਰੀ ਦਾ ਰਿਸ਼ਤਾ ਕਬੂਲ ਕਰ ਲਓ, ਜਾਂ ਜੁਰਮਾਨਾ ਤਾਰ ਦਿਓ ਅਤੇ ਜਾਂ ਫਿਰ ਇਸਲਾਮ ਕਬੂਲ ਕਰ ਲਓ। ਤਿੰਨ ਰਸਤੇ ਸਨ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਿੰਨ ਰਸਤੇ ਹੁੰਦਿਆਂ ਵੀ ਧਰਮ ਦੀ ਸਲਾਮਤੀ ਵਾਸਤੇ ਉਸ ਵੇਲੇ ਧਰਮ ਅਤੇ ਧਰਮ ਦੀ ਵਿਚਾਰਧਾਰਾ ਨੂੰ, ਸਿਧਾਂਤਾਂ ਨੂੰ, ਸਿੱਖ ਵਿਚਾਰਧਾਰਾ ਨੂੰ ਕਾਇਮ ਰੱਖਣ ਵਾਸਤੇ ਮਹਾਰਾਜ ਜੀ ਨੇ ਸ਼ਹਾਦਤ ਪ੍ਰਵਾਨ ਕੀਤੀ। ਇਬਰਾਹੀਮ ਜਦੋਂ ਕੋਲਿਆਂ 'ਤੇ ਤੁਰਨ ਲੱਗੇ ਤਾਂ ਕੋਲੇ ਠੰਡੇ ਹੋ ਗਏ, ਪ੍ਰਹਿਲਾਦ ਥੰਮ ਨੂੰ ਜੱਫੀ ਪਾਉਣ ਲੱਗਾ ਅਤੇ ਥੰਮ ਠੰਡਾ ਹੋ ਗਿਆ, ਪਰ ਕਹਿੰਦੇ ਨੇ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਮਾਂ, ਨਾ ਅੱਗ ਨੇ ਸੁਭਾਅ ਬਦਲਿਆ, ਨਾ ਰੇਤ ਨੇ, ਨਾ ਪਾਣੀ ਨੇ ਸੁਭਾਅ ਬਦਲਿਆ। ਇੱਥੇ ਫਿਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਸਵੇਰੇ ਸਵੇਰੇ ਆਣ ਕੇ ਚੰਦੂ ਇੱਕੋ ਹੀ ਗੱਲ ਕਰਦਾ ਵੀ ਅਖੀਰ ਅੱਜ ਤੁਹਾਨੂੰ ਈਨ ਮੰਨਣੀ ਪਏਗੀ, ਕਿਉਂਕਿ ਜਿਹੜਾ ਅੱਜ ਤਸੀਹਾ ਤੁਹਾਡੇ ਵਾਸਤੇ ਰੱਖਿਆ ਨਾ ਉਹ ਬਰਦਾਸ਼ਤ ਕਰਨ ਯੋਗ ਨਹੀਂ। ਮਹਾਰਾਜ ਜੀ ਨੂੰ ਲਿਆਂਦਾ ਗਿਆ, ਬਾਹਵਾਂ ਤੋਂ ਫੜਿਆ ਗਿਆ। ਕਹਿੰਦੇ ਸਨ ਜਦੋਂ ਬਾਹਵਾਂ ਤੋਂ ਫੜਿਆ ਤਾਂ ਮਾਸ ਜਿਹੜਾ ਸੀ ਉਹ ਲੱਥ ਜਾ ਰਿਹਾ ਸੀ ਸਰੀਰ ਤੋਂ। ਉੱਥੇ ਇਤਿਹਾਸ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਦੇ ਨੇੜੇ ਲਿਆਂਦਾ ਗਿਆ। ਜਦੋਂ ਤਪਦੀ ਹੋਈ ਤਵੀ ਦੇ ਸਾਹਮਣੇ ਚੰਦੂ ਕਹਿੰਦਾ, ਜਦੋਂ ਇਹਦੇ 'ਤੇ ਬੈਠੋਗੇ ਪਤਾ ਲੱਗੇਗਾ ਇਹਦੀ ਅੱਗ ਦਾ ਸੇਕ ਕਿੰਨਾ। ਸਤਿਗੁਰੂ ਜੀ ਕਹਿਣ ਲੱਗੇ, ਉਸ ਵਕਤ ਸਾਹਮਣੇ ਚੰਦੂ ਦੇ ਸਾਹਮਣੇ ਖਲੋ ਕੇ ਜਿਹੜੇ ਕਵੀ ਦੇ ਸ਼ਬਦ ਕਹਿੰਦੇ ਚੰਦੂ ਚੰਦਰਾ ਚੰਨ ਚੜ੍ਹਾਉਣ ਲੱਗਾ, ਕਹਿਣ ਲੱਗਾ ਕਿ ਲੋ ਤਪਾਓ ਸੇਤੀ, ਸੂਰਜ ਲਾਹ ਕੇ ਪੀ ਕੇ ਰੇਤ ਉਸਦੀ ਅਰਜਨ ਗੁਰੂ ਦੇ ਸੀਸ 'ਤੇ ਪਾਓ ਛੇਤੀ। ਸਤਿਗੁਰੂ ਆਏ ਧਿਆਨ ਕੇ ਕਹਿਣ ਲੱਗੇ ਤੁਹਾਨੂੰ ਲੋਹ ਤਪਾਉਣ ਦਾ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਇਸ ਲੋਹ 'ਤੇ ਉਸਦਾ ਰੰਗ ਕੋਈ। ਸਤਿਗੁਰੂ ਸਾਹਿਬ ਜੀ ਤੱਤੀ ਤਵੀ 'ਤੇ ਬੈਠੇ, ਸੀਸ 'ਤੇ ਰੇਤ ਪੈਂਦੀ ਹੈ, ਇੱਧਰੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁੱਖ ਦੇ ਵਿੱਚੋਂ ਨਿਕਲਦਾ ਹੈ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇੱਧਰ ਬਾਬਰ ਕੇ ਅਤੇ ਬਾਬੇ ਕੇ ਅੱਜ ਆਹਮੋ ਸਾਹਮਣੇ ਸਨ, ਸਿਧਾਂਤਾਂ ਦੀ ਲੜਾਈ ਹੋਣ ਦੀ ਲੜਾਈ ਸੀ। ਅੱਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੰਜਵੇਂ ਦਿਨ ਦੇ ਤਸੀਹੇ ਦਿੱਤੇ ਜਾਂਦੇ, ਛੇਵੇਂ ਦਿਨ ਦੀ ਸ਼ਹਾਦਤ ਦਾ ਕਾਰਨ। ਉਸ ਤੋਂ ਅਗਲਾ ਪ੍ਰਸੰਗ ਜਿਹੜਾ ਹੈ, ਕਿਉਂਕਿ ਹੁਣ ਅੱਜ ਕੇਵਲ ਮੈਂ ਸੰਖੇਪ ਜੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ, ਜਿੰਨੇ ਸੱਤ ਕਾਰਨ ਲਿਖੇ, ਅੱਠ ਕਾਰਨ ਦੱਸੇ ਜਾਂਦੇ, ਉਹਨਾਂ ਸਾਰੇ ਦੇ ਸਾਰੇ ਕਾਰਨਾਂ ਦਾ ਲਗਾਤਾਰ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਜਿਹੜਾ ਹੈ ਉਹ ਜ਼ਿਕਰ ਆਪ ਜੀ ਦੇ ਸਨਮੁਖ ਕਰਾਂਗੇ। ਆਪ ਜੀ ਦੇ ਸਨਮੁਖ ਹਾਜ਼ਰੀ ਭਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਬਹੁਤ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਜਥਾ ਹੁਣ ਆਪ ਜੀ ਦੇ ਸਨਮੁੱਖ ਹਾਜ਼ਰੀ ਭਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 12-10 ਤੱਕਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਰਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਸੰਗਤ ਜੀਓ, ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਦਾਤ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ

ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਹਾਂ। ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਦਿੱਲੀ ਤੋਂ ਚੜ੍ਹ ਕੇ ਆਈਆਂ ਫੌਜਾਂ ਦੇ ਨਾਲ ਆਪਦੇ ਜਿਹੜੇ ਵੀ ਉਹਨਾਂ ਕੋਲ ਥੋੜ੍ਹੇ ਬਹੁਤੇ ਹੀਲੇ ਵਸੀਲੇ ਸੀ ਉਹਨਾਂ ਦੇ ਨਾਲ ਮੁਕਾਬਲਾ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ। ਸੰਤ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸਵੇਕ ਸਿੰਘ, ਬਾਬਾ ਅਠਾਰਾ ਸਿੰਘ ਦੀ ਅਗਵਾਈ ਦੇ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਇਤਿਹਾਸ 'ਤੇ ਪਹਿਰਾ ਦਿੰਦੇ ਹਾਂ, ਸਾਡੀ ਵਿਰਾਸਤ ਤੋਂ ਸੇਧ ਲੈਂਦੇ ਹਾਂ, ਦਰਬਾਰ ਸਾਹਿਬ ਦੀ ਰੱਖਿਆ ਦੇ ਲਈ, ਅਕਾਲ ਤਖਤ ਸਾਹਿਬ ਦੀ ਰੱਖਿਆ ਦੇ ਲਈ ਕੁਰਬਾਨੀਆਂ 'ਤੇ ਸ਼ਹੀਦ ਹੋ ਗਏ। ਅੱਜ ਆਪਾਂ ਉਹਨਾਂ ਨੂੰ ਸਜਦਾ ਕਰਨ ਦੇ ਲਈ ਇਕੱਤਰ ਹੋਏ ਹਾਂ। ਸ਼ੁੱਕਰਵਾਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਹੋਏ ਸੀ। ਉਹਨਾਂ ਦੇ ਅੱਜ ਸਵੇਰੇ ਭੋਗ ਪਏ ਨੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਹੁਣ ਆਪਾਂ ਦੀਵਾਨ ਦੇ ਵਿੱਚ ਗੱਲਬਾਤ ਕਰ ਰਹੇ ਹਾਂ। ਅਗਲੀ ਜਦੋਂ 84 ਦੀ ਗੱਲ ਹੁੰਦੀ ਆ ਤਾਂ ਉਹਦੇ ਨਾਲ ਉਹ ਸਾਰੇ ਵਰਕੇ, ਉਹ ਸਾਰੇ ਪੰਨੇ, ਉਹ ਸਾਰਾ ਇਤਿਹਾਸ ਸਾਡੇ ਸੋਚ ਦੇ ਵਿੱਚ, ਸਾਡੇ ਵਿਚਾਰਾਂ ਦੇ ਵਿੱਚ ਘੁੰਮ ਜਾਂਦਾ। ਜੋ ਦਿੱਲੀ ਨੇ ਸਾਡੇ 'ਤੇ ਵਧੀਕੀਆਂ ਕੀਤੀਆਂ, ਜਿਸ ਤਰੀਕੇ ਦੇ ਨਾਲ ਸਾਡੇ 74 ਤੋਂ ਬਾਅਦ ਗੁਰੂ ਘਰਾਂ ਦੇ ਉੱਤੇ ਦਿੱਲੀ ਦੀ ਹਕੂਮਤ ਵੱਲੋਂ ਟੈਂਕਾਂ, ਤੋਪਾਂ ਅਤੇ ਜੋ ਵੀ ਉਹਨਾਂ ਕੋਲ ਬਣਦਾ ਉਹਨਾਂ ਸਾਰੋ ਸਾਜੋ ਸਮਾਨ ਦੇ ਨਾਲ ਫੌਜਾਂ, ਅਰਧ ਫੌਜੀ ਦਸਤਿਆਂ, ਪੁਲਿਸ ਦੇ ਨਾਲ ਹਮਲਾ ਕੀਤਾ ਗਿਆ ਅਤੇ ਉਹ ਹਮਲਾ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਆ। ਕੱਲ੍ਹ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ ਕਿ ਉਹ ਹਮਲਾ ਹੁਣ ਹਿੰਦੁਸਤਾਨ ਦੀਆਂ ਬਰੂਹਾਂ ਨੂੰ ਲੰਘ ਕੇ ਵਿਦੇਸ਼ਾਂ ਦੀ ਧਰਤੀ ਤੱਕ ਪਹੁੰਚ ਚੁੱਕਿਆ। ਚਾਹੇ ਉਹ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਆ, ਚਾਹੇ ਭਾਈ ਖੰਡੇ ਦੀ ਸ਼ਹਾਦਤ ਆ, ਅਤੇ ਚਾਹੇ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਹਰਮੀਤ ਸਿੰਘ PhD ਦੀ ਸ਼ਹਾਦਤ ਆ। ਇਹ ਸ਼ਹਾਦਤਾਂ ਦਾ ਸਿਲਸਿਲਾ ਹਜੇ ਵੀ ਜਾਰੀ ਆ, ਅਜੇ ਤੱਕ ਨਹੀਂ ਰੁਕਿਆ। ਅੱਜ ਜਦੋਂ ਇਸ ਵਿਚਾਰ ਸੰਘ ਦੇ ਵਿੱਚ ਵਿਚਾਰ ਸਾਂਝੇ ਕਰਨ ਦੇ ਲਈ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਵੇਲੇ ਪਤਾ ਲੱਗਿਆ ਕਿ ਸਾਡੇ ਬੀਤੇ ਦੌਰ ਦੇ, ਜੇ ਆਪਾਂ ਕਹੀਏ ਵੀ ਇਸ ਸਦੀ ਦੇ ਜਿਹੜੀ ਪਹਿਲੀ ਲੰਘ ਕੇ ਗਈ ਆ, ਉਹਦੇ ਸਭ ਤੋਂ ਜਿਹੜੇ ਵੱਡੇ ਚਿੰਤਕ ਹੋਏ ਨੇ ਦੋ ਤਿੰਨ ਸਿੱਖ ਵਿਦਵਾਨ, ਉਹਨਾਂ ਦੇ ਵਿੱਚੋਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਣਾ ਦੇ ਨਾਂ ਤੋਂ ਆਪਾਂ ਸਾਰੇ ਬੇਖੂਬੀ ਵਾਕਫ ਹਾਂ, ਜਾਣੂ ਹਾਂ। ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ, ਸਹਿਜ ਰਚੋ ਖਾਲਸਾ, ਫਿਰ ਚਨਾ ਦੀ ਰਾਤ, ਫਿਰ ਲਾਹੀ ਨਾਦਰ ਦੇ ਪੈਂਡੇ, ਬਹੁਤਿਆਂ ਨੇ ਤੁਹਾਡੇ 'ਚੋਂ ਸੁਣੀਆਂ ਹੋਣਗੀਆਂ ਜਾਂ ਪੜ੍ਹੀਆਂ ਹੋਣਗੀਆਂ ਜਾਂ ਉਹਨਾਂ ਬਾਰੇ ਸੁਣਿਆ ਜ਼ਰੂਰ ਹੋਊਗਾ। ਜਿਹੜਾ ਸਿੱਖ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਅਤੇ ਅੱਜ ਵੀ ਜਾਰੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਸੰਘਰਸ਼ ਨੂੰ ਸਿਧਾਂਤਕ ਦਿਸ਼ਾ ਨਿਰਦੇਸ਼ ਦੇਣ ਦੇ ਲਈ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਤੇ ਡਾਕਟਰ ਗੁਰਭਗਤ ਸਿੰਘ, ਉਹ ਦੋ ਵੱਡੇ ਨਾਂ ਨੇ ਜਿਨ੍ਹਾਂ ਨੇ ਬਹੁਤ ਸ਼ਿੱਦਤ ਦੇ ਨਾਲ ਯੋਗਦਾਨ ਪਾਇਆ, ਅਗਵਾਈ ਦਿੱਤੀ। ਅਤੇ ਜਿਹੜੀ ਉਹ ਵੱਡੀ ਗੱਲ ਆ, ਜਿਹੜੀ ਉਹ ਅਗਵਾਈ ਸੀ, ਪਿਛਲੇ ਵਿਦਵਾਨਾਂ ਵਾਂਗੂ ਜਾਂ ਪਿਛਲੇ ਜਿਹੜੇ ਸਿਧਾਂਤਕਾਰ ਲੋਕ ਸੀ ਉਹਨਾਂ ਵਾਂਗੂ, ਉਹ ਕਿਸੇ ਹੋਰ ਫਲਸਫੇ ਤੋਂ ਪ੍ਰੇਰਿਤ ਨਹੀਂ ਸੀ, ਉਹ ਗੁਰੂ ਮਹਾਰਾਜ ਤੋਂ, ਗੁਰ ਇਤਿਹਾਸ ਤੋਂ ਪ੍ਰੇਰਿਤ ਸੀ। ਅਤੇ ਅੱਜ ਸਾਡੇ ਵਿੱਚ ਉਹਨਾਂ ਦੀ ਸਪੁੱਤਰੀ ਪ੍ਰੋਫੈਸਰ ਸਤਵੰਤ ਕੌਰ, ਜਿਹੜੇ ਕਿ ਗਲਡੀਵਾਲਾ ਕਾਲਜ ਦੇ ਵਿੱਚ ਪ੍ਰੋਫੈਸਰ ਹੋਏ ਨੇ, ਉਹ ਆਏ ਹੋਏ ਨੇ। ਉਹ ਉਹਨਾਂ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਅਤੇ ਆਪਦੇ ਬਾਰੇ ਦੇ ਵਿੱਚ ਉਹਨਾਂ ਦੇ ਜੋ ਵੀ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਮੈਂ ਜ਼ਿਆਦਾ ਗੱਲ ਨਾ ਕਰਦਾ ਹੋ ਕੇ ਬੇਨਤੀ ਕਰਦਾ ਸਾਡੀ ਭੈਣ ਪ੍ਰੋਫੈਸਰ ਸਤਵੰਤ ਕੌਰ ਹੋਰਾਂ ਨੂੰ ਵੀ ਉਹ ਆ ਕੇ ਆਪਦੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ।

0: ਜ਼ਾਹਰਾ ਜ਼ਹੂਰ ਜੁਗੋ ਜੁਗ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸਿੰਘ ਜੀਓ, ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਫਤਿਹ ਗਜਾਈਏ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀਓ, ਮੇਰਾ ਇੱਥੇ ਆਉਣ ਦਾ ਪ੍ਰੋਗਰਾਮ ਅਚਾਨਕ ਹੀ ਬਣਿਆ ਅਤੇ ਜਦੋਂ ਮੈਂ ਕੱਲ੍ਹ ਗੁਰਦੁਆਰਾ ਸਾਹਿਬ ਨਤਮਸਤਕ ਹੋਈ, ਮੇਰਾ ਮਨ ਬਹੁਤ ਪਿਛਾਂ ਚਲਿਆ ਗਿਆ। ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਮੇਰੇ ਪਾਪਾ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਦੀ ਪੁਸਤਕ ਜਿਹੜੀ ਹੈ ਸਹਿਜ ਰਚਿਓ ਖਾਲਸਾ, ਜਿਹੜੀ 8 ਕਿਤਾਬਾਂ ਦਾ ਸੰਗ੍ਰਹਿ ਹੈ, ਮੈਂ ਉਹਦੇ ਉਸ ਸਮੇਂ ਨੂੰ ਆਪਣੇ ਜ਼ਿਹਨ ਵਿੱਚ ਵਾਰ ਵਾਰ ਰਿਪੀਟ ਕਰ ਰਹੀ ਸੀ ਕਿ ਸੱਚਮੁੱਚ ਹੀ 84 ਦਾ ਜਿਹੜਾ ਘੱਲੂਘਰ ਹੈ ਉਹ ਉਹਨਾਂ ਨੂੰ ਕਿਉਂ ਵਾਰ ਵਾਰ ਹੌਂਡ ਕਰਦਾ ਸੀ। ਇਹ ਚੀਜ਼ ਜਿਹੜੀ ਆ ਇਹ ਮਹਿਬੂਬ ਸਾਹਿਬ ਵਰਗੀਆਂ ਮਹਾਨ ਸ਼ਖਸੀਅਤਾਂ ਹੀ ਸਮਝ ਸਕਦੀਆਂ। ਮਹਿਬੂਬ ਸਾਹਿਬ ਜੀ ਦੀਆਂ ਕਿਤਾਬਾਂ ਜਿਹੜੀਆਂ ਸਹਿਜ ਰਚਿਓ ਖਾਲਸਾ, ਇੱਕ ਸਿੱਖ ਧਰਮ ਵਿੱਚ ਮੀਲ ਪੱਥਰ ਦਾ ਕੰਮ ਹੈ। ਉਹਨਾਂ ਤੋਂ ਬਾਅਦ ਉਹਨਾਂ ਦੀ ਪੁਸਤਕ ਪੋਇਟਰੀ ਦੀ ਜਿਹੜੀ ਚਨਾਂ ਦੀ ਰਾਤ, ਉਹ ਵੀ 7 ਕਿਤਾਬਾਂ ਦਾ ਸੰਗ੍ਰਹਿ ਹੈ। ਉਸ ਕਿਤਾਬ 'ਤੇ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਸਭ ਤੋਂ ਵੱਡਾ ਅਵਾਰਡ ਜਿਹੜਾ ਮੰਨਿਆ ਜਾਂਦਾ 1991 ਵਿੱਚ ਮਿਲਿਆ। ਉਸ ਤੋਂ ਬਾਅਦ ਉਹਨਾਂ ਨੇ 3 ਐਪਿਕ ਲਿਖਿਆ। ਪਹਿਲਾ ਐਪਿਕ ਹੈ ਗੁਰੂ ਨਾਨਕ ਦੇਵ ਜੀ 'ਤੇ, ਅਤੇ ਉਹਨਾਂ ਨੇ ਉਸ ਤੋਂ ਬਾਅਦ 4 ਐਪਿਕ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਣਾ ਸ਼ੁਰੂ ਕੀਤਾ। ਜਦੋਂ ਉਹਨਾਂ ਨੇ 4 ਐਪਿਕ ਲਿਖਣਾ ਸ਼ੁਰੂ ਕੀਤਾ, ਉਸ ਵੇਲੇ ਅਸੀਂ ਸਹਿ ਸੁਭਾਅ ਹੀ ਗੱਲ ਕਰਦੇ ਸਾਂ। ਮੈਂ ਕਈ ਵਾਰੀ ਕਹਿਣਾ, ਪਾਪਾ ਜੀ ਤੁਸੀਂ 4 ਐਪਿਕ ਸ਼ੁਰੂ ਕਰ ਲਿਆ ਅਤੇ ਪਿਛਲੇ 2 ਐਪਿਕ, ਉਹਨਾਂ ਦੀ ਚੁੱਪ ਵਿੱਚੋਂ ਬਹੁਤ ਕੁਛ ਨਜ਼ਰ ਆਉਂਦਾ ਸੀ। ਮੈਨੂੰ ਕਹਿੰਦੇ ਪਹਿਲਾਂ ਅਤੇ ਆਖਰੀ ਪੰਨਾ ਜ਼ਰੂਰੀ ਹੁੰਦਾ। ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਨਾਲ ਜੋ ਪਲਟਾ ਸਮਾਜ ਵਿੱਚ ਆਇਆ, ਬਾਬੇ ਨਾਨਕ ਨੇ ਜੋ ਸਮੇਂ ਨੂੰ ਸਾਂਭਿਆ, ਆਪਦੇ ਕਲਾਵੇ ਵਿੱਚ ਲਿਆ, ਉਸ ਤੋਂ ਬਾਅਦ 9 ਪਾਤਸ਼ਾਹੀਆਂ ਤੋਂ ਬਾਅਦ 10ਵੇਂ ਗੁਰੂ ਜੀ ਨੇ ਉਸ ਜਾਮੇ ਨੂੰ ਇਸ ਖਾਲਸੇ ਦੇ ਰੂਪ ਵਿੱਚ ਸਿੱਖਾਂ ਸਾਹਮਣੇ ਪੇਸ਼ ਕੀਤਾ। ਇਹ ਬਹੁਤ ਵੱਡਾ ਕੰਮ ਹੈ। ਜਦੋਂ ਉਹਨਾਂ ਨੇ 3 ਮਹਾਂਕਾਵ ਗੁਰੂ ਅੰਗਦ ਦੇਵ ਜੀ 'ਤੇ ਸ਼ੁਰੂ ਕੀਤਾ, ਉਸ ਵੇਲੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਜ਼ਾਬਤਾ ਨਹੀਂ ਸੀ। ਉਹਨਾਂ ਨੂੰ ਸਿਹਤ ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਸੀ, ਪਰ ਉਹਨਾਂ ਦਾ ਸੁਭਾਅ ਜਿਹੜਾ ਇੰਨਾ ਸੰਗਾਊ ਸੀ ਕਿ ਉਹ ਆਪਣੇ ਇਸ ਦੁੱਖ ਨੂੰ ਵੀ ਪ੍ਰਗਟ ਨਹੀਂ ਸੀ ਕਰਦੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਗੁਰੂ ਅੰਗਦ ਦੇਵ ਜੀ ਦਾ ਮਹਾਂਕਾਵ ਸ਼ੁਰੂ ਕਰੋ। ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਕੰਮ ਉਹਨਾਂ ਦੇ ਸੱਜਣਾ ਬੇਲੀਆਂ ਨੇ ਜਦੋਂ ਕਿਹਾ ਸ਼ੁਰੂ ਤੱਕ ਕਰ ਲਿਆ, ਪਰ 180 ਸਫ਼ੇ ਤੱਕ ਜਾ ਕੇ ਉਹਨਾਂ ਨੂੰ ਐਂ ਲੱਗਿਆ ਵੀ ਨਹੀਂ, ਹੁਣ ਇਹ ਤੋਂ ਅੱਗੇ ਨਹੀਂ ਵਧਿਆ ਜਾਣਾ। ਵਰ ਵਾਹਿਗੁਰੂ ਨੇ 2010 14 ਫਰਵਰੀ ਨੂੰ ਉਹਨਾਂ ਨੂੰ ਆਪਦੀ ਗੋਦ ਵਿੱਚ ਬਿਰਾਜਮਾਨ ਕਰ ਲਿਆ। ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਬਰਸੀ ਜਦੋਂ 2011 ਵਿੱਚ ਆਈ, ਉਹ ਅਸੀਂ ਛਾਪ ਕੇ ਰਿਲੀਜ਼ ਕੀਤਾ ਗੁਰੂ ਅੰਗਦ ਦੇਵ ਜੀ ਦੇ ਗੁਰਦੁਆਰੇ ਖਡੂਰ ਸਾਹਿਬ ਵਿਖੇ ਰਿਲੀਜ਼ ਕੀਤਾ, ਅਤੇ ਉਸ ਵੇਲੇ ਸਾਨੂੰ ਬੜਾ ਮਾਨਸਿਕ ਸਕੂਨ ਮਿਲਿਆ ਕਿ ਅਸੀਂ ਚਲੋ ਜੇ ਬਹੁਤਾ ਨਹੀਂ ਤਾਂ ਉਹਨਾਂ ਦੀ ਇਹ ਸੋਚ ਨੂੰ ਅੱਗੇ ਲੈ ਜਾ ਸਕੀਏ। ਵਾਹਿਗੁਰੂ ਨੇ ਇੰਨਾ ਕੁ ਬਲ ਬਖਸ਼ਿਆ ਕਿ ਹੁਣ ਤੱਕ ਉਹਨਾਂ ਦੀ ਕਿਤਾਬਾਂ ਨੂੰ ਸਮਝਣ ਵਾਲੇ ਮੇਰੇ ਚਾਚਾ ਜੀ ਡਾਕਟਰ ਗੁਰਤਨ ਸਿੰਘ ਸਿੱਧੂ ਜਿਹੜੇ ਕੈਨੇਡਾ ਵਿੱਚ ਨੇ, ਉਹਨਾਂ ਨੇ ਸਹਿਜ ਰਚਿਓ ਦੀਆਂ 10 ਕਿਤਾਬਾਂ ਨੂੰ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕੀਤਾ ਅਤੇ 3 ਕਿਤਾਬਾਂ ਉਹਨਾਂ ਨੇ ਹੋਰ ਵੀ ਕੀਤੀਆਂ, ਅਤੇ ਮੇਰੀ PhD ਦੀ ਰਿਸਰਚ ਜਿਹੜੀ ਆ ਕੌਨਸੈਪਟ ਆਫ ਡੈਥ ਇਨ ਪੰਜਾਬੀ ਸੂਫੀਜ਼ਮ, ਉਸ ਮੇਰੇ ਥੀਸਿਸ ਨੂੰ ਵੀ ਉਹਨਾਂ ਨੇ ਅੰਗਰੇਜ਼ੀ ਵਿੱਚ ਅਨੁਵਾਦ ਕਰ ਦਿੱਤਾ, ਅਤੇ ਮੇਰਾ ਥੀਸਿਸ ਜਿਹੜਾ ਉਹ ਪਾਕਿਸਤਾਨ ਵਿੱਚ ਵੀ ਉਰਦੂ ਦੇ ਵਿੱਚ ਛਪ ਚੁੱਕਿਆ ਅਤੇ ਪੰਜਾਬੀ ਵਿੱਚ ਦੁਆਰਾ ਵੀ ਛਪ ਗਿਆ। ਅਤੇ ਉਸ ਤੋਂ ਬਾਅਦ ਮੈਂ ਮੰਨਦੀ ਹਾਂ ਕਿ ਜੇ ਮਹਿਬੂਬ ਸਾਹਿਬ ਨੂੰ ਸਮਝਣ ਵਾਲੇ ਆ ਤਾਂ ਮੇਰਾ ਵੀਰ ਵਿਜੇਪਾਲ ਸਿੰਘ ਜਿਹੜੇ ਇੱਥੇ ਸਿਡਨੀ ਵਿੱਚ ਹੀ ਬਿਰਾਜਮਾਨ ਨੇ, ਉਹਨਾਂ ਨੇ ਮਹਿਬੂਬ ਸਾਹਿਬ ਨੂੰ ਬਹੁਤ ਨੇੜਿਓਂ ਤੱਕਿਆ ਅਤੇ ਬਹੁਤ ਹੀ ਬਰੀਕੀ ਨਾਲ ਸਮਝਿਆ। ਹੁਣ ਤੱਕ ਜੇ ਮੈਂ ਮਹਿਬੂਬ ਸਾਹਿਬ ਨੂੰ ਸਮਝਣ ਵਾਲੀ ਦੂਸਰੀ ਸ਼ਖਸੀਅਤ ਨੂੰ ਮੰਨਦੀ ਹਾਂ ਉਹ ਸਾਡੇ ਵੀਰ ਵਿਜੇਪਾਲ ਸਿੰਘ ਆ। ਅਤੇ ਮੈਂ ਇਸ ਜਗ੍ਹਾ 'ਤੇ ਨਤਮਸਤਕ ਹੋ ਕੇ ਆਪਦੇ ਆਪ ਨੂੰ ਬੜਭਾਗੀ ਸਮਝਦੀ ਹਾਂ ਕਿ ਮੈਨੂੰ ਇਸ ਸਾਧ ਸੰਗਤ ਨੇ ਇਸ ਮਾਈਕ ਦੇ ਸਾਹਮਣੇ ਬੋਲਣ ਲਈ ਤਿਆਰ ਕੀਤਾ। ਵਾਹਿਗੁਰੂ, ਮੇਰੀ ਇਸ ਜਜ਼ਬੇ ਨੂੰ ਮੈਂ ਕੋਸ਼ਿਸ਼ ਕਰਾਂਗੀ ਕਿ ਅਗਲੀ ਵਾਰੀ ਜਦੋਂ ਮੈਂ ਆਵਾਂ ਤਾਂ ਮੈਂ ਜ਼ਿਆਦਾ ਸਮਾਂ ਲੈ ਕੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ ਅਤੇ ਆਪ ਜੀ ਦੇ ਖਿਆਲਾਂ ਨੂੰ ਪਰਨਾ ਸਕਾਂ। ਮੈਂ ਆਪ ਜੀ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਮਾਣ ਸਨਮਾਨ ਦਿੱਤਾ ਅਤੇ ਸਭ ਤੋਂ ਵੱਡੀ ਮੈਨੂੰ ਮਨ ਨੂੰ ਸ਼ਾਂਤੀ ਅਤੇ ਸਕੂਨ ਇਹ ਮਿਲਿਆ ਕਿ ਆਪਾਂ 84 ਦੇ ਸਿੰਘਾਂ ਦੀ ਸ਼ਹੀਦੀ ਨੂੰ ਆਪਦੇ ਸਾਰੇ ਹੀ ਜ਼ਖਮ ਜਿਹੜੇ ਆ ਉਹ ਸਾਡਾ ਜ਼ਖਮ ਜਿਹੜਾ ਉਹ ਸਾਡੇ ਅੰਦਰ ਹੈ, ਉਹ ਨਾ ਸੂਰ ਬਣ ਚੁੱਕਿਆ, ਉਹਨੂੰ ਵਾਰ ਵਾਰ ਅਸੀਂ ਯਾਦ ਕਰਦੇ ਹਾਂ, ਯਾਦ ਤਾਂ ਕਰਦੇ ਹਾਂ ਪਰ ਉਹ ਜ਼ਖਮ ਹਮੇਸ਼ਾ ਹੀ ਅੱਲਾ ਹੈ। ਉਸ ਜ਼ਖਮ ਨੂੰ ਅਸੀਂ ਥੋੜ੍ਹੀ ਦੇਰ ਲਈ ਤਸੱਲੀ ਤਾਂ ਦਿੰਦੇ ਹਾਂ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਪਰ ਮੇਰੀ ਆਪ ਸਾਰਿਆਂ ਸਾਹਮਣੇ ਬੇਨਤੀ ਆ ਕਿ ਅਸੀਂ ਉਹਨਾਂ ਸ਼ਹੀਦ ਸਿੰਘਾਂ ਦੀ ਸੋਚ ਨੂੰ ਬਹੁਤ ਅੱਗੇ ਲੈ ਕੇ ਜਾਣਾ ਅਤੇ ਆਪਾਂ ਆਪਣੇ ਬੱਚੇ ਜਿਹੜੀ ਨਵੀਂ ਪਨੀਰੀ ਆ ਆਪਾਂ ਉਹਨਾਂ ਨੂੰ ਇਸ ਰੂਪ ਵਿੱਚ ਦੇਖਣਾ। ਅਤੇ ਮੇਰੀ ਆਪ ਸਾਰਿਆਂ ਅੱਗੇ ਤਹਿ ਦਿਲੋਂ ਗੁਜ਼ਾਰਿਸ਼ ਆ ਕਿ ਮੈਂ ਚਾਹੁੰਦੀ ਹਾਂ ਕਿ ਆਪਣੀ ਜਿਹੜੀ ਜਨਰੇਸ਼ਨ ਹੁਣ ਆ ਜਾਂ ਇਹਨਾਂ ਤੋਂ ਵੱਡੇ ਆ ਕਿ ਆਪਾਂ ਉਹਨਾਂ ਨੂੰ ਮਹਿਬੂਬ ਸਾਹਿਬ ਦੀਆਂ ਕਿਤਾਬਾਂ ਸਹਿਜ ਰਚੋ ਖਾਲਸਾ, ਚਨਾਂ ਦੀ ਰਾਤ ਅਤੇ ਮਹਾਂਕਾਵਿ ਜਿਹੜੇ ਆ ਉਹਨਾਂ ਦੇ ਉਹਨਾਂ ਨੂੰ ਜ਼ਰੂਰ ਪੜ੍ਹਾਇਆ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀਆਂ ਕਿਤਾਬਾਂ ਇਹ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਦੇ ਲਾਇਬ੍ਰੇਰੀਜ਼ ਦੇ ਵਿੱਚ ਵੰਡੀਆਂ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਅਤੇ ਬੱਚਿਆਂ ਨੂੰ ਇਸ ਵਿਰਾਸਤ ਨਾਲ ਜੋੜਿਆ ਜਾ ਸਕੇ। ਮੈਂ ਆਪ ਜੀ ਦੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਆਪ ਜੀ ਨੇ ਮੈਨੂੰ ਇਸ ਜਗ੍ਹਾ 'ਤੇ ਆਪ ਜੀ ਨੂੰ ਸੰਬੋਧਨ ਹੋਣ ਦਾ ਬਲ ਬਖਸ਼ਿਆ। ਪਰਮਾਤਮਾ ਮੇਰੀ ਇਹ ਯਾਤਰਾ ਸਫਲ ਕਰੇ, ਇਹ ਸਾਰਾ ਕੁਝ ਆਪ ਜੀ ਦੇ ਬਦੌਲਤ ਹੀ ਹੈ। ਵਾਹਿਗੁਰੂ ਕਰੇ ਪਰਮਾਤਮਾ ਮੇਰੀ ਅਗਲੀ ਵਿਜ਼ਿਟ ਜਲਦੀ ਹੋਵੇ ਅਤੇ ਆਪਾਂ ਜਲਦੀ ਵਿਚਾਰਾਂ ਸਾਂਝੀਆਂ ਕਰ ਸਕੀਏ। ਧੰਨਵਾਦ ਸਹਿਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਸਰਦਾਰ ਮਹਿੰਗਾ ਸਿੰਘ ਅਤੇ ਬਾਕੀ ਵੀ ਜਿਹੜੇ ਪ੍ਰਬੰਧਕ ਨੇ ਜੇ ਕੋਲੇ ਹੈ ਨੇ ਤਾਂ ਆ ਜਾਣ ਕਿਰਪਾ ਕਰਕੇ, ਅਤੇ ਭੈਣ ਸਤਵੰਤ ਕੌਰ ਹੋਰਾਂ ਨੂੰ ਗੁਰੂ ਘਰ ਵੱਲੋਂ ਸਨਮਾਨਿਤ ਕੀਤਾ ਜਾਊਗਾ ਜੋ ਗੁਰੂ ਘਰ ਦੀ ਰਸਮ ਆ ਉਹਦੇ ਅਨੁਸਾਰ, ਅਤੇ ਸਾਡੇ ਗੁਰੂ ਘਰ ਦੇ ਵਜ਼ੀਰ ਉਹ ਹਾਜ਼ਰ ਨੇ। ਆਜੋ ਭਾਈ ਮਹਿੰਗਾ ਸਿੰਘ ਜੀ ਇੱਧਰ ਨੂੰ ਆਜੋ।

0: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜੂਨ 1984 ਦੇ ਵਿੱਚ ਜੋ ਸਾਕਾ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਵਾਪਰਿਆ, ਜਿਨ੍ਹਾਂ ਨੂੰ ਸਿੱਖ ਕੌਮ ਤੀਸਰੇ ਘੱਲੂਘਾਰੇ ਦੇ ਨਾਮ ਨਾਲ ਯਾਦ ਕਰਦੀ ਹੈ, ਉਹਨਾਂ ਸਿੱਖ ਸ਼ਹੀਦਾਂ ਨੂੰ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਹਾਦਤ ਨੂੰ ਸਿਜਦਾ ਕਰਨ ਵਾਸਤੇ ਗੁਰੂ ਘਰ ਵਿੱਚ ਇਕੱਤਰ ਹੋਏ ਹਾਂ। ਇਹ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ ਹੈ, ਕਿਉਂਕਿ 42 ਸਾਲ ਦਾ ਸਮਾਂ ਹੋ ਗਿਆ ਕਿ ਇਹ ਸਾਕਾ ਕਿਉਂ ਵਾਪਰਿਆ। ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਅਫੀਸਰਜ਼ ਰਿਟਾਇਰਡ, ਉਹਨਾਂ ਨੇ ਆਪਣਾ ਨਜ਼ਰੀਆ ਇਸ ਚੀਜ਼ ਉੱਪਰ ਪੇਸ਼ ਕੀਤਾ ਹੈ, ਕਿਉਂਕਿ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੀ ਜੌਬ ਨਾਲ ਕੋਈ ਕੰਸਰਨ ਨਹੀਂ ਹੁੰਦਾ, ਮਾਇਆ ਦਾ ਡਰ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਉਹ ਘੱਟ ਜਾਂਦਾ, ਤਾਂ ਕੁਛ ਨਾ ਕੁਛ ਸੱਚ ਬਿਆਨ ਕਰਦੇ ਨੇ। ਉਹ ਕਾਫੀ ਹੱਦ ਤੱਕ ਸਾਹਮਣੇ ਆਇਆ, ਉਹ ਸਾਰੇ ਕਾਸੇ ਤੋਂ ਇਹ ਗੱਲ ਭਲੀ ਭਾਂਤ ਕਲੀਅਰ ਹੋ ਜਾਂਦੀ ਹੈ ਕਿ ਜੂਨ 1984 ਦਾ ਸਾਕਾ ਹਿੰਦੁਸਤਾਨ ਦੀ ਹਕੂਮਤ ਨੇ ਸਿੱਖਾਂ ਦੀਆਂ ਇਸ ਦੇਸ਼ ਵਾਸਤੇ ਸਤਿਗੁਰੂ ਸਾਹਿਬਾਨ ਦੀਆਂ ਤਮਾਮ ਘਾਲਨਾਵਾਂ ਕੁਰਬਾਨੀਆਂ ਨੂੰ ਭੁੱਲ ਕੇ ਆਜ਼ਾਦ ਦੇਸ਼ ਦੇ ਵਿੱਚ 1965-1971 ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸਿਰਫ ਰਾਜ ਕਰਨ ਵਾਸਤੇ ਹਮੇਸ਼ਾ ਆਪਣੇ ਇੱਕ ਪੁਰਖੀ ਰਾਜ ਨੂੰ 1947 ਤੋਂ ਲੈ ਕੇ 1977 ਤੱਕ 30 ਸਾਲ ਤੱਕ ਇੱਕੋ ਪਰਿਵਾਰ ਦਾ ਇਸ ਦੇਸ਼ ਦੇ ਉੱਪਰ ਰਾਜ ਰਿਹਾ, ਉਹਨੂੰ ਹਮੇਸ਼ਾ ਵਾਸਤੇ ਪੱਕਾ ਕਰਨ ਵਾਸਤੇ ਹਿੰਦੁਸਤਾਨ 'ਚ 3 ਵੱਡੀਆਂ ਕੌਮਾਂ ਨੇ, ਹਿੰਦੂ ਨੇ, ਦੂਸਰੇ ਮੁਸਲਮਾਨ ਨੇ ਅਤੇ ਤੀਸਰੇ ਸਿੱਖ ਨੇ। ਮੁਸਲਮਾਨਾਂ ਨੂੰ ਉਹ ਅਪੀਜ਼ਮੈਂਟ ਦੀ ਪੋਲਿਸੀ ਉੱਪਰ ਚੱਲ ਰਹੇ ਸਨ ਉਹਨਾਂ ਦੀ ਵੋਟ ਲੈਣ ਵਾਸਤੇ, ਤਾਂ ਉਹਨਾਂ ਦੇ ਸਾਹਮਣੇ ਸਿੱਖ ਕੌਮ ਸੀ ਕਿ ਇਹਨਾਂ ਨੂੰ ਨਖੇੜ ਕੇ, ਇਹਨਾਂ ਦੇ ਉੱਤੇ ਜ਼ੁਲਮ ਕਰਕੇ ਹਿੰਦੁਸਤਾਨ ਦੇ ਵਿੱਚ ਹਮੇਸ਼ਾ ਵਾਸਤੇ ਰਾਜ ਪੱਕਾ ਕੀਤਾ ਜਾ ਸਕਦਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਆਮ ਸਿੱਖ ਵਿਦਵਾਨਾਂ ਦੀਆਂ ਗੱਲਾਂ ਨਹੀਂ ਹੈ, ਇਹ ਉਸ ਟਾਈਮ ਦੇ ਉੱਤੇ ਰਾਵ ਵਰਗੀ ਰਿਸਰਚ ਐਂਡ ਇੰਟੈਲੀਜੈਂਸ ਵਿੰਗ ਵਰਗੀ ਏਜੰਸੀ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦਿਆਂ 'ਤੇ ਕੰਮ ਕਰਦੇ ਹੋਏ ਡਾਕਟਰ ਜੀ ਬੀ ਸਿੱਧੂ ਵਰਗਿਆਂ ਨੇ, ਉਹਨਾਂ ਨੇ ਆਪਣੀਆਂ ਪੁਸਤਕਾਂ ਦੇ ਵਿੱਚ ਖਾਲਿਸਤਾਨ ਕੌਂਸਪਰੇਸੀ ਦੇ ਵਿੱਚ ਇਹ ਗੱਲਾਂ ਬਿਲਕੁਲ ਸਾਫ਼ ਸੁਥਰੀਆਂ ਕਲੀਅਰ ਕੀਤੀਆਂ ਨੇ ਕਿ ਹਮਲਾ ਕਿਉਂ ਹੋਇਆ। ਅਸੀਂ ਅੱਜ ਇਸ ਹਮਲੇ ਦੇ ਵਿੱਚ ਸਿੱਖ ਪਰੰਪਰਾਵਾਂ ਅਨੁਸਾਰ ਇਸ ਦਾ ਜਵਾਬ ਦੇਣ ਵਾਲੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਹਰ ਸਾਲ ਇਕੱਤਰ ਹੁੰਦੇ ਹਾਂ। ਇਹ ਵੀ ਅੱਜ ਕੱਲ੍ਹ ਬੜੀ ਬਰੀਕੀ ਨਾਲ ਕਹਿ ਦਿੱਤਾ ਜਾਂਦਾ ਵੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਨੂੰ ਕੋਈ ਖਤਰਾ ਨਹੀਂ ਸੀ, ਗੌਰਮੈਂਟ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਨਹੀਂ ਕਰਨਾ ਚਾਹੁੰਦੀ ਸੀ ਉਸ ਤਰੀਕੇ ਨਾਲ ਜਿਸ ਤਰ੍ਹਾਂ ਅਬਦਾਲੀ ਵਰਗਿਆਂ ਨੇ ਕੀਤੇ ਸੀ। ਉਹ ਕਹਿੰਦੇ ਨੇ ਵੀ ਇਹ ਹਮਲਾ ਤਾਂ ਸੰਤ ਜਰਨੈਲ ਸਿੰਘ ਦੇ ਉੱਤੇ ਸੀ, ਹਰਿਮੰਦਰ ਸਾਹਿਬ ਉੱਪਰ ਨਹੀਂ ਸੀ। ਹਾਂ, ਬਿਲਕੁਲ ਇਹ ਹਮਲਾ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਵਾਸਤੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਸਤੇ ਨਹੀਂ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਹ ਹਮਲਾ ਸਿੱਖ ਪਰੰਪਰਾਵਾਂ ਨੂੰ, ਸਿੱਖ ਸੱਭਿਆਚਾਰ ਨੂੰ, ਸਿੱਖਾਂ ਦੇ ਆਤਮ ਵਿਸ਼ਵਾਸ ਦੇ ਉੱਤੇ ਵੱਡੀ ਸੱਟ ਮਾਰਨ ਵਾਸਤੇ ਔਰ ਆਪਣੇ ਰਾਜ ਨੂੰ ਪੱਕਿਆ ਕਰਨ ਵਾਸਤੇ ਸੀ। ਹਮਲਾ ਬਿਲਡਿੰਗਾਂ ਨੂੰ ਢਾ ਦੇਣਾ ਕੋਈ ਬੜੀ ਬਾਤ ਨਹੀਂ ਹੁੰਦੀ। ਸ਼੍ਰੀ ਹਰਿਮੰਦਰ ਸਾਹਿਬ ਨੂੰ ਸ਼੍ਰੀ ਅਕਾਲ ਤਖ਼ਤ ਪਹਿਲਾਂ ਵੀ ਹਮਲੇ ਹੋਏ ਨੇ, ਸਿੱਖਾਂ ਨੇ ਦੁਬਾਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ ਹੈ, ਪਰ ਇਸ ਹਕੂਮਤ ਨੇ ਜਿਹੜਾ ਹਮਲਾ ਕੀਤਾ ਸੀ ਉਹ ਸਿੱਖ ਪਰੰਪਰਾਵਾਂ ਨੂੰ ਖਤਮ ਕਰਨ ਵਾਸਤੇ ਸੀ, ਸਿੱਖ ਆਤਮ ਵਿਸ਼ਵਾਸ ਨੂੰ ਸੱਟ ਮਾਰਨ ਵਾਸਤੇ ਸੀ। ਹਿੰਦੁਸਤਾਨ ਦੀ ਏਡੀ ਵੱਡੀ ਫੌਜ ਦੇ ਨਾਲ ਸਾਰੇ ਪੰਜਾਬ ਨੂੰ ਘੇਰ ਕੇ, ਕਰਫਿਊ ਲਾ ਕੇ, ਸਾਰੇ ਗੁਰਧਾਮਾਂ ਦੇ ਉੱਪਰ ਇੱਕੋ ਵੇਲੇ ਇਸ ਤਰੀਕੇ ਨਾਲ ਹਮਲਾ ਕਰਨਾ, ਸਾਰੀ ਪ੍ਰੈਸ ਨੂੰ ਬਾਹਰ ਕੱਢ ਦੇਣਾ, ਅਗਰ ਜੇ ਉਸ ਟਾਈਮ ਦੇ ਉੱਤੇ ਬਹੁਤ ਸਾਰੀ ਅਕਾਲੀ ਲੀਡਰਸ਼ਿਪ ਸਾਰੀ ਨੇ ਆਪਣੇ ਹੱਥ ਖੜ੍ਹੇ ਕਰਕੇ ਬੜੇ ਆਰਾਮ ਦੇ ਨਾਲ ਆਰਮੀ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਇਹ ਉਹਨਾਂ ਸਿੱਖ ਸ਼ਹੀਦਾਂ ਨੂੰ ਜਿਨ੍ਹਾਂ ਦੀਆਂ ਬਾਹਰ ਤਸਵੀਰਾਂ ਲੱਗੀਆਂ ਹੋਈਆਂ ਨੇ, ਇਹ ਉਹ ਹੀ ਸੂਰਮੇ ਸੀ ਜਿਨ੍ਹਾਂ ਨੇ ਸਿੱਖ ਪਰੰਪਰਾਵਾਂ ਦੀ ਰਾਖੀ ਵਾਸਤੇ, ਸਿੱਖ ਸੱਭਿਆਚਾਰ ਦੀ ਰਾਖੀ ਵਾਸਤੇ ਕਿ ਅਗਰ ਫੌਜਾਂ ਦੇ ਦਬਾਅ ਦੇ ਨਾਲ ਕਿਸੇ ਕਿਸਮ ਦੇ, ਕਿਉਂਕਿ ਭੈਣ ਜੀ ਬੋਲ ਕੇ ਗਏ ਨੇ ਸਤਵੰਤ ਕੌਰ ਜੀ, ਮੈਂ ਡਾਕਟਰ ਸਰਦਾਰ ਹਰਿੰਦਰ ਸਿੰਘ ਜੀ ਮਹਿਬੂਬ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਮੌਜੂਦਾ ਸਮੇਂ ਦੇ ਮਹਾਨ ਵਿਦਵਾਨ ਹੋਏ ਨੇ ਉਹ। ਜਦੋਂ ਮੈਨੂੰ ਸਰਦਾਰ ਹਰਿੰਦਰ ਸਿੰਘ ਮਹਿਬੂਬ ਜੀ ਦੀਆਂ ਇਹ ਗੱਲਾਂ ਯਾਦ ਆਉਂਦੀਆਂ ਨੇ, ਸਹਿਜੇ ਰਚੇ ਉਹ ਖਾਲਸਾ ਭੈਣ ਜੀ ਉਹਨਾਂ ਦਾ ਜ਼ਿਕਰ ਕਰਕੇ ਗਏ ਨੇ, ਉਹਦੇ ਵਿੱਚ ਉਹ ਲਿਖਦੇ ਨੇ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਅਕਤੂਬਰ ਦੀ ਜਦੋਂ ਉਹਨਾਂ ਨੇ ਸੰਸਾਰ ਦੇ ਉੱਤੋਂ ਸਰੀਰ ਨੂੰ ਓਹਲੇ ਕਰਨ ਦਾ ਉਹਨਾਂ ਦਾ ਸਮਾਂ ਆਇਆ ਤਾਂ ਸਤਿਗੁਰੂ ਪਾਤਸ਼ਾਹ ਨੇ ਲਾਸਟ ਦਿਨ ਰਾਤ ਸ਼ਾਮ ਨੂੰ ਗੋਦਾਵਰੀ ਦੇ ਕੰਢੇ ਉੱਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਆਪ ਕੀਤਾ। ਸਾਰੀ ਰਾਤ ਸਿੱਖ ਵੈਰਾਗ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀ ਅਲਾਹੀ ਸੂਰਤ ਨੂੰ ਦੇਖਦੇ ਰਹੇ, ਵੈਰਾਗ ਕਰਦੇ ਰਹੇ। ਸੁਬਾਹ ਉੱਠੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖਾਂ ਨੂੰ ਜਾਣ ਲੱਗਿਆਂ ਕੁਛ ਲਫ਼ਜ਼ ਕਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦੇ ਚੁੱਕੇ ਸਨ ਸਤਿਗੁਰੂ ਪਾਤਸ਼ਾਹ ਇੱਕ ਦਿਨ ਪਹਿਲਾਂ। ਸਤਿਗੁਰੂ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਕਹਿਣ ਲੱਗੇ, ਖਾਲਸਾ ਜੀ ਮੈਂ ਤੁਹਾਡੇ ਕੋਲੋਂ ਜਾ ਰਿਹਾ ਸਰੀਰਕ ਰੂਪ ਵਿੱਚ, ਪਰ ਮੈਂ ਹਮੇਸ਼ਾ ਪੰਥ ਦੇ ਅੰਗ ਸੰਗ ਰਹਾਂਗਾ। ਖਾਲਸਾ ਜੀ ਤੁਸੀਂ ਮਾਇਆ ਦੇ ਕਸੁੰਬੇ ਰੰਗ ਵਿੱਚ ਨਾ ਫਸਣਾ, ਹਕੂਮਤੀ ਲਸ਼ਕਰਾਂ ਦੇ ਭੈ ਵਿੱਚ ਰੱਤ ਪੀਣੀਆਂ, ਹਕੂਮਤਾਂ ਦੇ ਭੈ ਵਿੱਚ ਆ ਕੇ ਆਪਣੇ ਰਾਹ ਤੋਂ ਨਾ ਥਿੜਕਣਾ। ਮੈਂ ਚਾਹੇ ਸਰੀਰਕ ਰੂਪ ਦੇ ਵਿੱਚ ਤੁਹਾਡੇ ਕੋਲੋਂ ਜਾ ਰਿਹਾ, ਪਰ ਆਤਮਕ ਤੌਰ 'ਤੇ ਹਮੇਸ਼ਾ ਮੈਂ ਗੁਰੂ ਕੇ ਸਿੱਖਾਂ ਦੇ ਅੰਗ ਸੰਗ ਰਹਾਂਗਾ। ਖਾਲਸਾ ਜਦੋਂ ਵੀ ਭਾਈ ਮਹਾਂ ਸਿੰਘ ਵਾਂਗ ਸੱਚੇ ਦਿਲ ਨਾਲ ਪਛਤਾਏਗਾ, ਮੈਂ ਸਿੱਖ ਦੀਆਂ ਹਜ਼ਾਰਾਂ ਭੁੱਲਾਂ ਮੁਆਫ਼ ਕਰਕੇ ਉਹਨੂੰ ਛਾਤੀ ਨਾਲ ਲਾ ਲਵਾਂਗਾ। ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਵਚਨ ਸਨ। ਜਿੱਥੋਂ ਤੱਕ ਰਾਜ ਦੀ ਗੱਲ ਸਿੱਖਾਂ ਦੇ ਵਿੱਚ, ਅੱਜ ਕੱਲ੍ਹ ਰਾਜ ਦੀ ਗੱਲ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਕਰੀਏ ਤਾਂ ਇਸ ਚੀਜ਼ ਤੋਂ ਬੜਾ ਪਾਸਾ ਵੱਟਿਆ ਜਾਂਦਾ। ਰਾਜ ਦੀ ਗੱਲ ਅਗਰ ਸਿੱਖਾਂ ਦੇ ਵਿੱਚ ਰਾਜ ਦੀ ਗੱਲ ਨਾ ਹੁੰਦੀ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਾ ਹੁੰਦੀ। ਰਾਜ ਦੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਹੋਈ ਆ। ਮੈਂ ਰਾਤ ਵੀ ਇਹ ਬਚਨ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ, ਭੱਟਾਂ ਦੇ ਸਵਈਏ ਵਿੱਚ ਲਿਖਿਆ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਰਾਜ ਦੀ ਗੱਲ, ਰਾਜ ਕੀ ਹੈ? ਰਾਜ ਇੱਕ ਪ੍ਰਬੰਧ ਹੈ। ਰਾਜ ਕੋਈ ਐਸੀ ਡਰਨ ਵਾਲੀ ਚੀਜ਼ ਨਹੀਂ, ਰਾਜ ਇੱਕ ਪ੍ਰਬੰਧ ਆ। ਉਹ ਪ੍ਰਬੰਧ ਅਸੀਂ ਨਿੱਤ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਹਾਂ, ਰਾਜ ਕਰੇਗਾ ਖਾਲਸਾ। ਜਦੋਂ ਇਹ ਅਸੀਂ ਇਹ ਦੋਹਰਾ ਪੜ੍ਹਦੇ ਹਾਂ, ਯਾਦ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਦੇ ਨਾਲ ਇਹ ਅਹਿਦ ਕਰਦੇ ਹਾਂ ਕਿ ਤਖ਼ਤ ਬਹੇ ਤਖ਼ਤੇ ਕੇ ਲਾਇਕ, ਜੋ ਤਖ਼ਤੇ ਲਾਇਕ ਹੋਈ। ਇਹ ਗੁਰੂ ਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਨੇ। ਸਿੱਖਾਂ ਦੀ ਹਰ ਸੰਸਥਾ, ਚਾਹੇ ਉਹ ਆਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਿਉਂ ਨਾ ਹੋਏ, ਸਿੱਖਾਂ ਦੀ ਛੋਟੀ ਤੋਂ ਛੋਟੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ, ਅਕਾਲੀ ਦਲ, ਸਿੱਖਾਂ ਦੇ ਹਰ ਸਿਸਟਮ ਦੇ ਵਿੱਚ ਸਿੱਖਾਂ ਨੂੰ ਹੁਕਮ ਹੈ ਕਿ ਰਾਜ ਕਰੇਗਾ ਖਾਲਸਾ। ਡਿਜ਼ਰਵਿੰਗ ਪੀਪਲ ਸ਼ੁੱਡ ਕਮ ਫਾਰਵਰਡ। ਜਿਹੜੇ ਲੋਕ ਲਾਇਕ ਨੇ, ਜਿਹੜੇ ਗੁਰੂ ਨਾਨਕ ਪਾਤਸ਼ਾਹ, ਗੁਰੂ ਕਲਗੀਆਂ ਵਾਲੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਕਿਉਂਕਿ ਇਹ ਸੋਚ ਮਨੁੱਖਤਾ ਦੀ ਸੋਚ ਹੈ। ਇਹ ਸੋਚ ਅੱਜ ਸੰਸਾਰ ਦੇ ਵਿੱਚ ਬਹੁਤ ਸਭਿਅਤਾਵਾਂ ਦਾ ਭੇੜ ਚੱਲ ਰਿਹਾ। ਤੁਸੀਂ ਦੇਖ ਰਹੇ ਹਾਂ ਅਮੈਰੀਕਾ ਤੋਂ ਲੈ ਕੇ ਸਾਰੇ ਯੂਰਪ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਇੱਥੋਂ ਤੱਕ ਕਿ ਤੁਹਾਡੇ ਆਪਣੇ ਮੁਲਕ ਆਸਟ੍ਰੇਲੀਆ ਦੇ ਵਿੱਚ ਵੀ ਕਿਸ ਤਰ੍ਹਾਂ ਰਾਈਟ ਵਿੰਗ ਪੋਲੀਟਿਕਸ ਦਾ ਬਾਹਰ ਹੋ ਰਿਹਾ। ਅੱਜ ਦੀ ਜਿਹੜੀ ਡੈਮੋਕ੍ਰੇਸੀ ਆ, ਇਹ ਡੈਮੋਕ੍ਰੇਸੀ ਨਾ ਹੋ ਕੇ ਦੁਨੀਆ ਦੇ ਵਿਦਵਾਨ ਇਹਦਾ ਹੱਲ ਲੱਭਣ ਦੀ ਸੋਚ ਰਹੇ ਨੇ, ਪਰ ਹਾਲੇ ਤੱਕ ਇਹਦਾ ਕੋਈ ਹੱਲ ਲੱਭ ਨਹੀਂ ਰਿਹਾ। ਇਹ ਜੋ ਡੈਮੋਕ੍ਰੇਸੀ ਹੈ ਅੱਜ ਦੇ ਸਮੇਂ 'ਚ ਇੱਕ ਮੌਬਕ੍ਰੇਸੀ ਬਣ ਚੁੱਕੀ ਆ। ਜੋ ਅਮੈਰੀਕਾ ਦੇ ਵਿੱਚ ਹੋਇਆ ਕਿ ਬਹੁ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਰਾਜ ਪ੍ਰਾਪਤ ਕੀਤਾ ਜਾਵੇ, ਯੂਰਪ ਦੇ ਵਿੱਚ ਇਹੀ ਕੁਝ ਹੋ ਰਿਹਾ, ਆਸਟ੍ਰੇਲੀਆ ਦੇ ਵਿੱਚ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਯੂਕੇ ਦੇ ਵਿੱਚ ਇਹੀ ਕੁਝ ਹੋ ਰਿਹਾ। ਤੁਸੀਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਹਿੰਦੁਸਤਾਨ ਵੱਡੀ ਡੈਮੋਕ੍ਰੇਸੀ ਆ। ਹਾਂ, ਹਿੰਦੁਸਤਾਨ ਵੱਡੀ ਡੈਮੋਕ੍ਰੇਸੀ ਹੈ, ਸੱਚਾਈ ਆ, ਵੱਡੀ ਡੈਮੋਕ੍ਰੇਸੀ ਹੈ ਹਿੰਦੁਸਤਾਨ, ਬਟ ਇਟ ਇਜ਼ ਨਾਟ ਜਸਟ ਡੈਮੋਕ੍ਰੇਸੀ। ਹਿੰਦੁਸਤਾਨ ਵੱਡੀ ਡੈਮੋਕ੍ਰੇਸੀ ਆ ਬਿਕਾਜ਼ ਹਿੰਦੁਸਤਾਨ ਦੀ ਪਾਪੂਲੇਸ਼ਨ ਜ਼ਿਆਦਾ, ਹਿੰਦੁਸਤਾਨ ਦੇ ਵਿੱਚ ਵੋਟਰਸ ਜ਼ਿਆਦਾ ਨੇ। ਇਨ ਦੈਟ ਵੇ ਇਟਸ ਏ ਬਿਗ ਡੈਮੋਕ੍ਰੇਸੀ। ਯੂਰਪੀਅਨ ਵਰਲਡ, ਅਮੈਰੀਕਨ ਲੋਕ, ਸਾਰੇ ਲੋਕ ਕਹਿੰਦੇ ਇੰਡੀਆ ਇਜ਼ ਏ ਬਿਗ ਡੈਮੋਕ੍ਰੇਸੀ, ਉਹਨਾਂ ਨੇ ਵਪਾਰ ਕਰਨਾ ਉਸ ਨੂੰ ਵੜਿਆਉਂਦੇ ਨੇ, ਪਰ ਇਜ਼ ਇਟ ਜਸਟ ਡੈਮੋਕ੍ਰੇਸੀ? ਇਹ ਇੱਕ ਵਰਗ ਦੇ ਹਿੱਤਾਂ ਨੂੰ ਦੀ ਪੂਰਤੀ ਕਰਦੀ ਆ। ਡੈਮੋਕ੍ਰੇਸੀ ਇਸ ਵਾਸਤੇ ਸਿਰਜੀ ਗਈ ਸੀ ਕਿ ਇੱਕ ਸੈਕੂਲਰ ਤਰੀਕੇ ਨਾਲ ਸਾਰੇ ਲੋਕਾਂ ਦੀ ਰਾਏ ਲੈ ਕੇ ਰਾਜ ਪ੍ਰਬੰਧ ਬਣਾਇਆ ਜਾਵੇ ਔਰ ਸਾਰੇ ਲੋਕਾਂ ਦੀ ਉਹ ਰੱਖਿਆ ਕਰੇ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਇੱਕ ਸਕੋਟਿਸ਼ ਸਿਟੀਜ਼ਨ ਹੈ ਜਗਤਾਰ ਸਿੰਘ ਜੱਗੀ, ਨਵੰਬਰ 2017 ਦੇ ਵਿੱਚ, ਜੇ ਮੈਂ ਭੁੱਲਦਾ ਨਾ ਹੋਵਾਂ, नवंबर 2017 ਦੇ ਵਿੱਚ ਉਸ ਨੂੰ ਪੰਜਾਬ ਦੇ ਵਿੱਚ ਮੈਰਿਜ ਕਰਵਾਉਣ ਨੂੰ ਅਰੈਸਟ ਕਰ ਲਿਆ ਗਿਆ। ਹੀ ਵਾਜ਼ ਨਾਟ ਇੰਡੀਅਨ ਸਿਟੀਜ਼ਨ, ਉਹ ਸਕਾਟਿਸ਼ ਸਿਟੀਜ਼ਨ ਸੀ। 9 ਸਾਲ ਹੋ ਗਏ ਨੇ ਉਸ ਬੱਚੇ ਨੂੰ, ਆਪਣੀ ਮੈਰਿਜ ਕਰਵਾਈ ਸੀ ਉਹਨੇ ਜਸਟ। 9 ਸਾਲ ਤੋਂ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਆ, 10-12 ਉਹਦੇ ਉੱਪਰ ਕੇਸ ਪਾਏ ਹੋਏ ਨੇ। 9 ਸਾਲਾਂ ਦੇ ਵਿੱਚ ਉਹਦੇ ਇੱਕ ਕੇਸ ਦਾ ਨਿਪਟਾਰਾ ਕੀਤਾ। ਹਿੰਦੁਸਤਾਨ ਦੇ ਜਸਟ, ਹਿੰਦੁਸਤਾਨ ਦੀ ਬਿਗ ਡੈਮੋਕ੍ਰੇਸੀ ਨੇ, ਇੱਕ ਕੇਸ ਦਾ ਨਿਪਟਾਰਾ ਹੋਇਆ, ਉਹਦੇ ਵਿੱਚ ਉਹ ਇਨੋਸੈਂਟ ਪ੍ਰੂਵ ਹੋਇਆ। ਹਾਲੇ 9-10 ਹੋਰ ਕੇਸ ਨੇ, ਹੁਣ 9-10 ਕੇਸਾਂ ਦੇ ਹਿਸਾਬ ਨਾਲ ਪਤਾ ਨਹੀਂ 20-30 ਸਾਲ ਹੋਰ ਲੱਗਣੇ ਆ, ਐਂਡ ਹੀ ਵਿਲ ਬੀ ਬਿਹਾਈਂਡ ਬਾਰਸ। ਜਗਤਾਰ ਸਿੰਘ ਹਵਾਰਾ ਵਰਗੇ, ਭਾਈ ਰਾਜੋਆ ਨੇ ਵਰਗੇ 28-28 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਕੋਈ ਵੀ ਸੁਣਵਾਈ ਨਹੀਂ ਹੈ। ਤੁਹਾਡੇ ਸਾਹਮਣੇ ਅੰਮ੍ਰਿਤਪਾਲ ਸਿੰਘ ਹੈ, ਉਹਦੀ ਵੇ ਆਫ ਪੋਲੀਟਿਕਸ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਦੈਟਸ ਅ ਡਿਫਰੈਂਟ ਥਿੰਗ। ਪਰ ਕਿਸੇ ਬੰਦੇ ਨੂੰ ਸਧਾਰਨ ਫਿਲਮਜ਼ੀ ਗਰਾਊਂਡ ਦੇ ਉੱਪਰ ਉਹਦੇ ਉੱਤੇ NSA ਲਾ ਕੇ, ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਉਹਨੂੰ ਬੰਦ ਕਰ ਦੇਣਾ, ਉਹਦੀ ਕੋਈ ਆਵਾਜ਼ ਨਾ ਸੁਣੀ ਜਾਣੀ, ਇਹ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ? ਅਸੀਂ ਕੋਈ ਕਿਹਾ ਜਾਂਦਾ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਹੈ ਗਰਮ ਗੱਲਾਂ ਨਹੀਂ ਕੀਤੀਆਂ, ਮੈਂ ਤਾਂ ਬਿਲਕੁਲ ਕਾਨੂੰਨ ਗੱਲਾਂ ਕਰਦਾ ਗੁਰੂ ਘਰ ਦੇ ਵਿੱਚ, ਕਿ ਕਿਸ ਕਿਸਮ ਦਾ ਰਾਜ ਪ੍ਰਬੰਧ ਆ। ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਸੁਣਿਆ ਸੀ 2001 ਦੇ ਵਿੱਚ ਸਮਵੇਅਰ ਕਿਤੇ, ਇੱਥੇ ਕੁਛ ਬੱਚਿਆਂ ਨੇ, ਯੰਗ ਬੱਚਿਆਂ ਨੇ ਲੜਕੀਆਂ ਦਾ ਰੇਪ ਕੀਤਾ ਸੀ, ਵਾਈਟ ਯੰਗ ਲੜਕੀਆਂ ਦਾ। ਉਹਨਾਂ ਨੂੰ 29-29 ਸਾਲ ਦੀ ਸਜ਼ਾ ਹੋਈ, 20-21 ਸਾਲ ਵਿਦਾਊਟ ਪੈਰੋਲ, ਅਤੇ ਉਹ ਬਾਹਰ ਨਹੀਂ ਆ ਸਕੇ। ਤੁਹਾਡੇ ਸਾਹਮਣੇ ਉਹ ਯੰਗ ਬੱਚੇ ਸੀ, ਕੋਈ ਸ਼ੱਕ ਨਹੀਂ ਉਹ ਕਸੂਰਵਾਰ ਸੀ। ਪਰ ਹਿੰਦੁਸਤਾਨ ਦੇ ਵਿੱਚ ਇੱਕ ਰਿਲੀਜੀਅਸ ਪਰਸਨ ਜਿਹਨੂੰ ਡੇਰਾ ਸੱਚਾ ਸੌਦਾ ਕਿਹਾ ਜਾਂਦਾ, ਉਹਦਾ ਦੋਸ਼ ਜਿਹੜਾ ਹੈਗਾ ਇਦੋਂ ਕਿਤੇ ਜ਼ਿਆਦਾ ਵੱਧ ਜਾਂਦਾ ਯੰਗ ਬੱਚਿਆਂ ਨਾਲੋਂ, ਕਿਉਂਕਿ ਉਹ ਰਿਲੀਜੀਅਸ ਪਰਸਨ ਆ। ਉਹਨੇ ਆਪਣੇ ਸੇਵਕਾਂ ਦੀਆਂ ਲੜਕੀਆਂ ਨਾਲ, ਯੰਗ ਬੱਚਿਆਂ ਦੇ ਨਾਲ ਇਹ ਘਨੌਣਾ ਕਰਮ ਕੀਤਾ, ਹੋਰ ਬੜੇ ਵੱਡੇ ਗੁਨਾਹ ਕੀਤੇ, ਮਰਡਰ ਕੀਤੇ। ਉਸ ਆਦਮੀ ਨੂੰ ਹਰ ਇੱਕ ਮਹੀਨਾ ਉਹ ਜੇਲ੍ਹ ਦੇ ਵਿੱਚ ਹੁੰਦਾ, ਇੱਕ ਮਹੀਨਾ ਬਾਹਰ ਹੁੰਦਾ। CBI ਨੇ ਉਹਨੂੰ ਸਜ਼ਾ ਸੁਣਾਈ, ਉਹਦੀ ਸਜ਼ਾ ਹੋਣ ਤੋਂ ਬਾਅਦ ਦੰਗਾ ਫਸਾਦ ਹੋਇਆ, 9-10 ਬੰਦੇ ਮਾਰੇ ਗਏ, ਜਿਹਦਾ ਕਿ ਉਹਦਾ ਦੋਸ਼ ਵੀ ਉਹਦੇ ਸਿਰ ਦੇ ਉੱਪਰ ਆਉਂਦਾ। ਇੱਕ ਮਹੀਨਾ ਉਹ ਜੇਲ੍ਹ ਦੇ ਵਿੱਚ ਅੰਦਰ ਹੁੰਦਾ, ਜੇਲ੍ਹ 'ਚ ਉਹਨੂੰ ਹਰ ਕਿਸਮ ਦੀ ਸਹੂਲਤ ਪ੍ਰੋਵਾਈਡ ਕੀਤੀ ਜਾਂਦੀ ਆ, ਇੱਕ ਮਹੀਨਾ ਉਹ ਬਾਹਰ ਹੁੰਦਾ। ਉਮਰ ਖਾਲਦ ਨਾਂ ਦਾ ਇੱਕ ਜਿਹੜਾ ਹੈਗਾ, ਮੈਂ ਅੱਜ ਹੀ ਪੜ੍ਹ ਰਿਹਾ ਸੀ, ਉਹਨੇ ਦੁਬਾਰਾ ਕੋਰਟ ਦੇ ਵਿੱਚ ਪਟੀਸ਼ਨ ਲਾਈ ਹੈ। 6 ਸਾਲ ਦਾ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਦਾ ਸਟੂਡੈਂਟ ਹੈ, PhD ਕਰ ਰਿਹਾ। ਸਧਾਰਨ ਗੱਲ ਦੇ ਉੱਤੇ ਦੋਸ਼ ਲਾ ਕੇ 6 ਸਾਲ ਵਾਸਤੇ ਜਿਹੜਾ ਹੈਗਾ ਤੋਂ ਜੇਲ੍ਹ ਦੇ ਵਿੱਚ ਬੰਦਾ, ਕੋਈ ਕੇਸ ਹੀ ਨਹੀਂ ਚਲਾਇਆ ਜਾ ਰਿਹਾ। ਤੁਸੀਂ ਮੈਨੂੰ ਦੱਸੋ, ਯੂਨੀਵਰਸਿਟੀ 'ਚ ਪੜ੍ਹਨ ਵਾਲੇ, PhD ਕਰਨ ਵਾਲੇ ਸਟੂਡੈਂਟਸ 6 ਸਾਲ ਵਾਸਤੇ ਕਿਸੇ ਬੱਚੇ ਨੂੰ ਬੰਦ ਕਰ ਦਿਓ, ਉਹਦਾ ਤਾਂ ਕੈਰੀਅਰ ਤਬਾਹ ਕਰ ਦਿੱਤਾ ਤੁਸੀਂ। ਕਿਸ ਕਿਸਮ ਦੀ ਡੈਮੋਕ੍ਰੇਸੀ ਆ? ਅਸੀਂ ਜਸਟ ਸਿਸਟਮ ਦੇ ਉੱਤੇ ਗੱਲ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਪਰ ਸਿੱਖਾਂ ਦੀ ਪਰ ਮੁਸ਼ਕਲ ਇਹ ਹੈ ਕਿ ਸਿੱਖਾਂ ਦੀ ਕੋਈ ਪਾਰਟੀ ਨਹੀਂ ਹੈ। ਅਸੀਂ ਗੁਰੂ ਸਿਧਾਂਤ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਇੰਨਾ ਜ਼ਿਆਦਾ ਦੂਰ ਜਾ ਚੁੱਕੇ ਹਾਂ। ਗੁਰੂ ਸਾਹਿਬ ਨੇ ਬਹੁਤ ਸਾਰੇ ਮਨੁੱਖੀ ਸ਼ਖਸੀਅਤ ਦੇ ਰੋਗਾਂ ਦਾ ਜ਼ਿਕਰ ਕੀਤਾ, ਪਰ 2 ਰੋਗਾਂ ਬਾਬਤ ਇਹ ਲਿਖਦੇ ਨੇ, ਇੱਕ ਤਾਂ ਲਿਖਦੇ ਨੇ ਤ੍ਰਿਸ਼ਨਾ। ਅਸੀਂ ਸਿੱਖ ਰੋਜ਼ ਸ੍ਰੀ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਜੀਓ ਤਾਂ ਨਿਰਮਲ ਤਿੰਨੀ ਜਨਮ ਜੂਏ ਹਾਰਿਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ। ਤ੍ਰਿਸ਼ਨਾ ਨੂੰ ਸਤਿਗੁਰੂ ਪਾਤਸ਼ਾਹ ਵੱਡਾ ਰੋਗ ਕਹਿੰਦੇ ਨੇ, ਰੋਗ ਤਾਂ ਹੋਰ ਵੀ ਮਨੁੱਖੀ ਸ਼ਖਸੀਅਤ ਦੇ ਨੇ, ਤ੍ਰਿਸ਼ਨਾ ਨੂੰ ਵੱਡਾ ਰੋਗ ਕਹਿੰਦੇ। ਮੁਆਫ ਕਰਨਾ ਇਹ ਤ੍ਰਿਸ਼ਨਾ ਦਾ ਰੋਗ, ਸਾਡੀ ਸਾਰੀ ਸਮੁੱਚੀ ਸਿੱਖ ਲੀਡਰਸ਼ਿਪ ਨੂੰ, ਵੱਡੇ ਤੌਰ 'ਤੇ ਸਾਡੀ ਕੌਮ ਨੂੰ, ਜਨ ਸਮੂਹ ਨੂੰ ਵੱਡੇ ਰੂਪ ਦੇ ਵਿੱਚ ਚਿੰਬੜਿਆ ਹੋਇਆ। ਚਾਹੇ ਅਸੀਂ ਵਿਦੇਸ਼ਾਂ 'ਚ ਆ ਗਏ, ਸਾਡੇ ਕੋਲ ਬਹੁਤ ਸਹੂਲਤਾਂ, ਪਰ ਸਾਨੂੰ ਸਬਰ ਨਹੀਂ ਆਉਂਦਾ। ਫਰੀਦ ਸਾਹਿਬ ਕਹਿੰਦੇ, ਫਰੀਦਾ ਸਬਰ ਏ ਸੁਆਉ, ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੇਂ ਦਰਿਆਵਾਂ, ਦਰਿਆਓ ਵੱਧ ਨਾ ਥੀਵੇਂ ਵਾੜਾ। ਜੇ ਸਾਨੂੰ ਸਬਰ ਆ ਜਾਵੇ ਤਾਂ ਸਾਡੀ ਸ਼ਿਕਸ਼ਾ ਦੇ ਵਿੱਚ ਕੋਈ ਨਿਖਾਰ ਆਵੇ। ਪਰ ਅਸੀਂ ਗੁਰੂ ਕੀ ਬਾਣੀ ਨੂੰ ਸੁਣਦੇ ਨਹੀਂ, ਅਸੀਂ ਕੀਰਤਨ ਨੂੰ, ਬਾਣੀ ਨੂੰ ਅਸੀਂ ਸਿਰਫ ਰਸਮੀ ਤੌਰ 'ਤੇ ਗੁਰੂ ਘਰਾਂ ਦੇ ਵਿੱਚ ਆਉਂਦੇ ਹਾਂ। ਇੱਕ ਤ੍ਰਿਸ਼ਨਾ ਦੇ ਰੋਗ ਨੂੰ ਵੱਡਾ ਰੋਗ ਕਿਹਾ ਮਹਾਰਾਜ ਨੇ, ਦੂਸਰਾ ਕਿਹਾ ਮਹਾਰਾਜ ਨੇ ਹਉਮੈ ਅੰਦਰ ਖੜਕ ਹੈ ਮੈਂ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਇਹ, ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ, ਜੰਮਨ ਮਰਨਾ ਚੁੱਕੀ ਮਰ ਜੰਮੈ ਆਵੇ ਜਾਏ। ਪਾਤਸ਼ਾਹ ਕਹਿੰਦੇ ਨੇ ਕਿ ਇਹਨਾਂ ਹਉਮੈ ਨੂੰ ਵੱਡਾ ਰੋਗ ਮੰਨਿਆ ਅਤੇ ਤ੍ਰਿਸ਼ਨਾ ਨੂੰ ਵੱਡਾ ਰੋਗ ਮੰਨਿਆ। ਸਾਡੀ ਸਿੱਖ ਲੀਡਰਸ਼ਿਪ ਨੂੰ ਇਹਨਾਂ ਦੋਨਾਂ ਰੋਗਾਂ ਦੇ ਵਿੱਚ ਇੰਨੀ ਗ੍ਰਸੀ ਹੋਈ ਆ, ਅਸੀਂ ਪੰਥਕ ਤੌਰ 'ਤੇ ਸੋਚ ਹੀ ਨਹੀਂ ਸਕਦੇ। ਅਸੀਂ ਸੋਚਦੇ ਹਾਂ ਜਥੇਬੰਦੀ ਲੈਵਲ ਦੇ ਉੱਤੇ, ਇੰਡੀਵਿਜੁਅਲ ਲੈਵਲ ਦੇ ਉੱਪਰ। ਪੰਜਾਬ ਦੇ ਵਿੱਚ ਫਿਰ ਦੁਬਾਰਾ ਇਲੈਕਸ਼ਨ ਹੋਣੀਆਂ ਨੇ, ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਸਿੱਖ ਸਮੁੱਚੇ ਤੌਰ 'ਤੇ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਸਾਰੀਆਂ ਤਬਾਹੀ, ਇੱਥੋਂ ਤੱਕ ਧਾਰਮ ਅਕਾਲ ਤਖਤ ਦੇ ਜਥੇਦਾਰਾਂ ਤੱਕ, ਇੰਨਾ ਅਸੀਂ ਰੋਗ ਗ੍ਰਸਤ ਹੋ ਚੁੱਕੇ ਹਾਂ। ਅਤੇ ਜਿੰਨਾ ਚਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਕੇ ਸਤਿਗੁਰੂ ਦੇ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਤਸੰਗਤ ਦੇ ਵਿੱਚ, ਜੋ ਸਾਡੇ ਗੁਰੂਆਂ ਨੇ ਸਾਨੂੰ ਮਾਰਗ ਦੱਸਿਆ ਸੀ ਸਤਸੰਗਤ ਦੇ ਵਿੱਚ ਬਹਿ ਕੇ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਟ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮੈਲਾ ਕੀ ਆ ਸਾਫ਼ ਕੀ ਆ ਇਹਦਾ ਵਿਚਾਰ ਸਾਨੂੰ ਗੁਰੂ ਤੋਂ ਮਿਲਣਾ। ਸੋ ਸਾਨੂੰ ਜ਼ਰੂਰਤ ਆ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਉਣ ਦੀ। ਜਿਸ ਤਰ੍ਹਾਂ ਭੈਣ ਜੀ, ਅਸੀਂ ਬਹੁਤ ਬੜਾ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ, ਭਾਈ ਸਾਹਿਬ ਹਰਿੰਦਰ ਸਿੰਘ ਜੀ ਮਹਿਬੂਬ ਸਾਹਿਬ ਦੀ, ਉਹਨਾਂ ਦੀ ਬੜੀ ਜਰ ਉਹਨਾਂ ਦੇ ਦਰਸ਼ਨ ਨਹੀਂ ਕਰ ਸਕੇ, ਪਰ ਭੈਣ ਜੀ ਆਏ ਨੇ, ਅਸੀਂ ਉਹਨਾਂ ਨੂੰ ਬਹੁਤ ਵੈਲਕਮ ਕਰਦੇ ਹਾਂ। ਸਾਨੂੰ ਜ਼ਰੂਰਤ ਆ ਹਰਿੰਦਰ ਸਿੰਘ ਮਹਿਬੂਬ ਹੈ, ਮੈਂ ਹਰਿੰਦਰ ਸਿੰਘ ਮਹਿਬੂਬ ਨੂੰ ਮੌਜੂਦਾ ਸਮੇਂ ਦੀ ਪ੍ਰੋਫੈਸਰ ਪੂਰਨ ਸਿੰਘ ਵਰਗੀ ਸੋਚ ਦੇ ਨੇੜੇ ਸੀ ਉਹ। ਸਾਨੂੰ ਜ਼ਰੂਰਤ ਆ ਹਰਿੰਦਰ ਸਿੰਘ ਮਹਿਬੂਬ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਹੁੰਦੇ ਸਮੇਂ 'ਚ, ਸਰਦਾਰ ਅਜਮੇਰ ਸਿੰਘ ਜੀ ਨੇ ਬੜੀਆਂ ਪੁਸਤਕਾਂ ਲਿਖੀਆਂ ਨੇ। ਸਾਨੂੰ ਲੋੜ ਆਪਣੀ ਕੌਮ ਨੂੰ ਐਜੂਕੇਟ ਕਰਨ ਦੀ, ਗੁਰਮਤ ਦੇ ਨੇੜੇ ਲਿਆਉਣ ਦੀ, ਤਾਂ ਕਿ ਅਸੀਂ ਜਿਹੜੀ ਹੈ ਆਪਣੀ ਵਿਗੜੀ ਸਵਾਰ ਸਕੀਏ। ਆਉਣ ਵਾਲਾ ਸਮਾਂ ਸਿੱਖਾਂ ਵਾਸਤੇ, ਕਿ ਦੁਨੀਆਂ ਦੇ ਸਮੂਹ ਇਨਸਾਫ ਸੰਤ ਲੋਕਾਂ ਵਾਸਤੇ ਕੋਈ ਚੰਗਾ ਸਮਾਂ ਨਹੀਂ ਹੈ। ਸੋ ਜ਼ਰੂਰ ਸਾਨੂੰ ਗੁਰੂਆਂ ਨੇ ਮਾਰਗ ਦਰਸ਼ਕ ਦਿੱਤਾ, ਅਸੀਂ ਸਤਿਗੁਰੂ ਪਾਤਸ਼ਾਹ ਦੇ ਬਚਨਾਂ 'ਤੇ ਪਹਿਰਾ ਦੇ ਕੇ ਗੁਰੂ ਦੇ ਹੁਕਮਾਂ ਮੁਤਾਬਕ ਆਪਣੇ ਫਰਜ਼ਾਂ ਨੂੰ ਅਦਾ ਕਰ ਸਕੀਏ। ਇਹਦਾ ਕਹਿੰਦਾ ਹੋਇਆ ਮੈਂ ਮੁਆਫ਼ੀ ਦਾ ਖਿਮਾ ਦਾ ਜਾ ਚੁੱਕਾ, ਸ਼ਾਇਦ ਮੈਂ ਕੁਛ ਟਾਈਮ ਜ਼ਿਆਦਾ ਲੈ ਗਿਆ, ਪਰ ਗੁਰੂ ਕੀ ਗੱਲ ਜਿਹੜੀ ਇੰਨੀ ਜ਼ਿਆਦਾ ਵੱਡੀ ਆ, ਇਹਦੇ ਉੱਤੇ ਘੰਟਿਆਂ ਬੱਧੀ ਬੋਲੀ ਜਾਈਏ ਬਿਨਾਂ ਲਿਖੇ ਪੜ੍ਹੇ ਤੋਂ, ਇਹ ਮੁੱਕਦੀ ਨਹੀਂ, ਇੱਡੀ ਉੱਚੀ ਸਿੱਖਿਆ ਸਤਿਗੁਰੂ ਸਾਹਿਬ ਦੀ। ਸੋ ਮੈਂ ਸ਼ਾਇਦ ਕੁਛ ਸਮਾਂ ਵੱਧ ਲੈ ਗਿਆ, ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਹੁਣਾਂ ਦਾ। ਸੋ ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਢਾਡੀ ਜਥਾ ਬੀਬੀ ਜਸਪੀਰ ਕੌਰ ਜੀ ਜਸ, ਉਹ ਆਪ ਸੰਗਤਾਂ ਨੂੰ ਡੇਢ ਵਜੇ ਤੱਕ ਢਾਡੀ 12 ਗੁਰ ਇਤਿਹਾਸ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहिगुरु जी, वाहिगुरु, वाहिगुरु जी, वाहिगुरु।

ਤੁਸੀਂ ਬਹੁਤ ਵਾਰ ਪੰਜਾਬ ਦੀ ਧਰਤੀ 'ਤੇ ਜਾਂਦੇ ਹੋ ਅਤੇ ਤੁਹਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਸਮਾਂ ਜਿੰਨਾ ਵੀ ਮਰਜ਼ੀ ਹੋਵੇ ਅਸੀਂ ਦਰਬਾਰ ਸਾਹਿਬ ਨਮਸਕਾਰ ਕਰਕੇ ਜ਼ਰੂਰ ਆਉਣੀ ਹੈ, ਹਰਿਮੰਦਰ ਸਾਹਿਬ ਮੱਥਾ ਟੇਕਣਾ ਸਾਡਾ ਹਿਰਦਾ ਹੈ, ਅਕਾਲ ਤਖ਼ਤ ਸਾਹਿਬ ਜਾ ਕੇ ਨਮਸਕਾਰ ਕਰਨੀ ਹੈ, ਪਰ ਹਿੰਦੁਸਤਾਨ ਦੀਆਂ ਫੌਜਾਂ ਨੇ ਅੱਜ ਗੋਲੇ ਚਲਾਏ ਨੇ, ਤੋਪਾਂ ਦੇ ਗੋਲੇ, ਜਿਹੜੀਆਂ ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ 'ਤੇ ਨਮਸਕਾਰ ਕਰਨ ਵਾਸਤੇ ਗਈਆਂ, ਉਹਨਾਂ 'ਚ ਛੋਟੇ ਛੋਟੇ ਬੱਚੇ, ਮਾਂ ਸ਼ਹੀਦ ਹੋਈ ਪਈ ਹੈ, ਬੱਚਾ ਕਹਿ ਰਿਹਾ ਨਿੱਕਾ ਜਿਹਾ 2-3 ਸਾਲ ਦਾ, ਮਾਂ ਮੈਨੂੰ ਭੁੱਖ ਲੱਗੀ ਹੈ, ਉੱਥੇ ਇੱਕ ਫੌਜੀ ਆਇਆ, ਉਹਨੇ ਦੇਖਿਆ ਮਰੀ ਹੋਈ ਮਾਂ ਕੋਲੇ ਬੱਚਾ ਬੈਠਾ, ਚੱਕਿਆ ਮਾਰਿਆ, ਕੰਧ 'ਚ ਬੱਚੇ ਦਾ ਸਿਰ ਫਟ ਗਿਆ, ਐਸਾ ਜ਼ੁਲਮ। ਪਰ ਜਦੋਂ ਜ਼ੁਲਮ ਹੁੰਦਾ ਫਿਰ ਇਨਕਲਾਬ ਵੀ ਆਉਂਦਾ ਹੈ, ਸਾਡੇ ਨੌਜਵਾਨਾਂ ਨੇ ਜੋ ਦੇਖਿਆ ਦਰਬਾਰ ਸਾਹਿਬ 'ਚ ਰਿਹਾ ਨਹੀਂ ਗਿਆ, ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਉਹਨਾਂ ਨੇ ਫਿਰ ਪ੍ਰਾਣ ਕਰ ਲਿਆ, ਪਾਤਸ਼ਾਹ ਰਹਿਮਤ ਕਰਿਓ, ਇਸ ਪਾਪਣ ਦਾ ਸੋਧਾ ਅਸੀਂ ਲਾਉਣਾ ਹੈ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨਾਲ ਮਿਲੇ, ਭਾਈ ਕੇਅਰ ਸਿੰਘ, ਫਿਰ ਇੰਦਰਾ ਨੂੰ ਗੱਡੀ ਝਾੜਿਆ, ਔਰ ਜਦੋਂ ਇੰਦਰਾ ਨੂੰ ਮਾਰਿਆ ਨਾ, ਭਾਈ ਬੇਅੰਤ ਸਿੰਘ ਜੀ ਉੱਥੇ ਸ਼ਹੀਦ ਹੋ ਗਏ, ਭਾਈ ਸਤਵੰਤ ਸਿੰਘ ਨੂੰ ਫੜ ਲਿਆ ਗਿਆ, 3 ਮਹੀਨੇ ਦਾ ਰਿਮਾਂਡ ਤੋਂ ਬਾਅਦ ਤਿਹਾੜ ਜੇਲ੍ਹ ਤੋਂ ਇੱਕ ਬਾਪੂ ਤਰਲੋਕ ਸਿੰਘ ਨੂੰ ਚਿੱਠੀ ਆਈ ਹੈ, ਮਾਂ ਦਾ ਪਿਆਰ ਕੌਰ ਅਗਵਾਨ ਖੁਰਦ ਨਗਰ ਹੈ ਜਿਨ੍ਹਾਂ ਦਾ, ਬਾਪੂ ਤਰਲੋਕ ਸਿੰਘ ਨੂੰ ਇੱਕ ਜੇਲ੍ਹ 'ਚੋਂ ਚਿੱਠੀ ਆਈ, ਤੁਸੀਂ ਸਤਵੰਤ ਸਿੰਘ ਦੀ ਮੁਲਾਕਾਤ ਕਰ ਸਕਦੇ ਹੋ, ਬਾਪੂ ਪਹਿਲੀ ਵਾਰੀ ਦਿੱਲੀ ਗਿਆ ਆਪਣੇ ਪੁੱਤ ਦੀ ਮੁਲਾਕਾਤ ਕਰਨ ਵਾਸਤੇ, 5000 ਲਾਸ਼ਾਂ ਵਿਛਾ ਦਿੱਤੀਆਂ, ਸਰੀਰ ਸਾਡੇ ਸਿੱਖਾਂ ਦੇ ਗਲਾਂ 'ਚ ਟੈਰ ਪਾ ਕੇ ਦਿੱਲੀ ਵਿਖੇ ਸਾੜਿਆ ਗਿਆ ਇੰਦਰਾ ਦੀ ਮੌਤ ਤੋਂ ਬਾਅਦ, ਇੰਨਾ ਜੁਰਮ ਹੋਇਆ, ਅੱਜ ਬਾਪੂ ਹੌਸਲਾ ਕਰਕੇ ਉਸ ਧਰਤੀ 'ਤੇ ਗਿਆ, ਭਾਈ ਸਾਹਿਬ ਬੈਠੇ ਸਨ, ਬਾਪੂ ਮੁਲਾਕਾਤ ਕਰਨ ਵਾਸਤੇ ਗਿਆ ਅਤੇ ਬਾਪੂ ਕਹਿੰਦਾ ਵੀ ਪੁੱਤਰਾ ਉੱਠ ਕੇ ਮੇਰੇ ਨਾਲ ਮੁਲਾਕਾਤ ਕਰ, ਭਾਈ ਸਾਹਿਬ ਨੇ ਕੁਝ ਕਦਮ ਪੁੱਟੇ ਅਤੇ ਹੈ ਹੀ ਸੀ ਵੀ ਜਿਹਨੂੰ ਫੜਦੇ ਸੀ ਉੱਤੇ ਜ਼ੁਲਮ ਵੀ ਬੇਇੰਤਹਾ ਕਰਦੇ ਸਨ, ਮੁਲਾਕਾਤ ਹੋਈ, ਬਾਪੂ ਘਰੇ ਆਏ ਗਿਆ, ਫਿਰ ਪਰਿਵਾਰ ਦੇ ਜੀ ਕੁਝ ਮੁਲਾਕਾਤ ਕਰਨ ਵਾਸਤੇ ਗਏ, ਭਾਈ ਬੇਅੰਤ ਸਿੰਘ ਜੀ ਦੇ ਵਿਆਹੇ ਹੋਏ ਸਨ ਪਰ ਭਾਈ ਸਤਵੰਤ ਸਿੰਘ ਜੀ ਦਾ ਹਜੇ ਰਿਸ਼ਤਾ ਹੋਇਆ ਸੀ, ਉਹਨਾਂ ਦਾ ਰਿਸ਼ਤਾ ਬੀਬੀ ਸੁਰਿੰਦਰ ਕੌਰ ਦੇ ਨਾਲ ਹੋਇਆ, ਭਾਈ ਵਿਰਸਾ ਸਿੰਘ, ਸਰਦਾਰ ਵਿਰਸਾ ਸਿੰਘ, ਬੀਬੀ ਪ੍ਰੀਤਮ ਕੌਰ ਦੀ ਧੀ, ਨਗਰ ਜੱਟਾ ਰਮਦਾਸ ਦੇ ਨੇੜੇ ਪੈਂਦਾ, ਜਿਹੜੇ ਤੁਸੀਂ ਉੱਧਰੋਂ ਪਿਆਰੇ ਰਮਦਾਸ ਅੰਮ੍ਰਿਤਸਰ ਏਰੀਏ 'ਚੋਂ ਹੋਵੋਗੇ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ, ਬੀਬੀ ਸੁਰਿੰਦਰ ਕੌਰ ਨੇ ਆਪਣੇ ਬਾਪੂ ਵਿਰਸਾ ਸਿੰਘ ਨੂੰ ਕਿਹਾ ਵੀ ਮੈਂ ਵੀ ਸਤਵੰਤ ਸਿੰਘ ਦੀ ਮੁਲਾਕਾਤ ਕਰਨ ਵਾਸਤੇ ਜਾਣਾ, ਮੰਗਣੀ ਹੋਈ ਹੈ, ਬਾਪੂ ਨੇ ਮਨਾ ਕਰ ਦਿੱਤਾ, ਬੀਬੀ ਨੇ ਜਿੱਦ ਕੀਤੀ ਵੀ ਨਹੀਂ ਮੈਨੂੰ ਵੀ ਲਿਜਾਇਆ ਜਾਵੇ, ਬਾਪੂ ਵਿਰਸਾ ਸਿੰਘ ਨੇ ਬਾਪੂ ਤਰਲੋਕ ਸਿੰਘ ਨਾਲ ਗੱਲ ਕੀਤੀ ਵੀ ਸੁਰਿੰਦਰ ਕੌਰ ਮੁਲਾਕਾਤ ਕਰਨਾ ਚਾਹੁੰਦੀ ਹੈ, ਬਾਪੂ ਤਰਲੋਕ ਸਿੰਘ ਮੰਨ ਗਿਆ, ਬੀਬੀ ਸੁਰਿੰਦਰ ਕੌਰ ਭਾਈ ਸਤਵੰਤ ਸਿੰਘ ਜੀ ਦੇ ਨਾਲ ਮੁਲਾਕਾਤ ਕਰਨ ਵਾਸਤੇ ਗਏ ਨੇ, ਫਤਿਹ ਦੀ ਸਾਂਝ ਪਈ, ਭਾਈ ਸਤਵੰਤ ਸਿੰਘ ਜੀ ਕਹਿਣ ਲੱਗੇ ਸੁਰਿੰਦਰ ਕੌਰ ਮੈਂ ਤੈਨੂੰ ਇੰਦਰਾ ਨੂੰ ਮਾਰਨ ਤੋਂ ਪਹਿਲਾਂ ਮਿਲਣ ਵਾਸਤੇ ਗਿਆ ਸੀ, ਦਰਅਸਲ ਮੈਂ ਤੈਨੂੰ ਦੱਸਣ ਵਾਸਤੇ ਹੀ ਗਿਆ ਸੀ, ਪਰ ਸਮਾਂ ਨਹੀਂ ਮਿਲਿਆ ਵੀ ਮੈਂ ਤੈਨੂੰ ਸਾਰੀ ਗੱਲਬਾਤ ਦੱਸ ਸਕਾਂ, ਤੈਨੂੰ ਪਤਾ ਹੁਣ ਮੈਂ ਜੇਲ੍ਹ 'ਚ ਹਾਂ ਅਤੇ ਇਹਨਾਂ ਨੇ ਮੈਨੂੰ ਛੱਡਣਾ ਤਾਂ ਹੈ ਨਹੀਂ, ਫਾਂਸੀ ਦੇ ਰੱਸੇ ਨੂੰ ਤਾਂ ਮੈਂ ਚੁੰਮਣਾ, ਤੂੰ ਇੱਕ ਚੰਗਾ ਪਰਿਵਾਰ ਲੜਕਾ ਲੱਭ ਕੇ ਆਪਣਾ ਜੀਵਨ ਜਾਂ ਆਪਣਾ ਪਰਿਵਾਰ ਵਸਾ ਲਈ, ਵਿਆਹ ਕਰਾ ਲਈ, ਅਤੇ ਬੀਬੀ ਸੁਰਿੰਦਰ ਕੌਰ ਕਹਿਣ ਲੱਗੀ ਇਹ ਨਹੀਂ ਹੋ ਸਕਦਾ, ਮੁਲਾਕਾਤ ਕਰਕੇ ਦੂਜੇ ਦਿਨ ਕੁਝ ਸਮਾਨ ਭਾਈ ਸਾਹਿਬ ਨੂੰ ਜ਼ਰੂਰੀ ਚਾਹੀਦਾ ਸੀ, ਕਈ ਵਾਰੀ ਕੋਈ ਵਰਤਣ ਵਾਲੀਆਂ ਚੀਜ਼ਾਂ ਬੀਬੀ ਨੇ ਖਰੀਦੀਆਂ, ਭਾਈ ਸਤਵੰਤ ਸਿੰਘ ਨੂੰ ਦੇ ਕੇ ਵਾਪਸ ਆ ਗਏ, ਬੀਬੀ ਸੁਰਿੰਦਰ ਕੌਰ ਨੇ ਫਿਰ ਮੁਲਾਕਾਤ ਕਰਨੀ ਚਾਹੀ ਪਰ ਇਹ ਗੱਲ ਕਹਿ ਕੇ ਮਨਾ ਕਰ ਦਿੱਤਾ ਵੀ ਇਹਦੀ ਮੰਗਣੀ ਹੋਈ, ਇਹਦਾ ਕਿਹੜਾ ਸਤਵੰਤ ਸਿੰਘ ਨਾਲ ਵਿਆਹ ਹੋਇਆ ਵੀ ਹੁਣ ਮੁਲਾਕਾਤ ਇਹਦੇ ਨਾਲ ਨਹੀਂ ਹੋਵੇਗੀ, ਬਹੁਤ ਵਾਰ ਪਰਿਵਾਰ ਦੇ ਜੀ ਰਿਸ਼ਤੇਦਾਰ ਕਈ ਵਾਰੀ ਆਉਂਦੇ ਨੇ ਸਮਝਾਉਂਦੇ ਨੇ, ਜਦੋਂ ਵੀ ਆਉਣਾ ਉਹਨਾਂ ਨੇ ਬੀਬੀ ਸੁਰਿੰਦਰ ਕੌਰ ਨੂੰ ਕਹਿਣਾ ਵੀ ਸੁਰਿੰਦਰ ਕੌਰ ਹੁਣ ਤੂੰ ਸਤਵੰਤ ਸਿੰਘ ਦਾ ਖਿਆਲ ਨਾ ਕਰ, ਉੱਧਰ ਨਾ ਆਪਣਾ ਧਿਆਨ ਲਿਜਾਇਆ ਕਰ, ਤੇਰੇ ਘਰ ਦੇ ਤੇਰਾ ਵਿਆਹ ਕਿਤੇ ਹੋਰ ਕਰ ਦੇਣਗੇ, ਨਾਲੇ ਸਤਵੰਤ ਨੇ ਕਿਹੜਾ ਛੁੱਟਣਾ ਹੈ। ਇੱਕ ਦਿਨ ਬੀਬੀ ਸੁਰਿੰਦਰ ਕੌਰ ਆਪਣੇ ਬਾਪੂ ਵਿਰਸਾ ਸਿੰਘ ਨੂੰ ਕਹਿਣ ਲੱਗੀ ਵੀ ਮੈਂ ਇੱਥੇ ਨਹੀਂ ਰਹਿਣਾ, ਮੇਰੇ ਤੋਂ ਗੱਲਾਂ

ਉਹਨਾਂ ਨੇ ਕਿਹਾ ਵੀ ਸੁਰਿੰਦਰ ਕੌਰ ਜੇ ਤੇ ਮੇਰੇ ਪਰਿਵਾਰ ਦੀ ਨੂੰਹ ਬਣਨਾ ਚਾਹੁੰਦੀ ਹੈ ਫਿਰ ਸਤਵੰਤ ਸਿੰਘ ਤੋਂ ਛੋਟੇ ਦੇ ਨਾਲ ਵਿਆਹ ਕਰ ਦਿੰਦੇ ਹਾਂ ਫਿਰ ਤਾਂ ਹੀ ਉਹ ਨੂੰਹ ਬਣ ਕੇ ਮੇਰੇ ਘਰ 'ਚ ਆ ਜਾਵੇ। ਪਰ ਬੀਬੀ ਨੂੰ ਵੀ ਇਹ ਮਨਜ਼ੂਰ ਨਹੀਂ ਸੀ। ਮੈਂ ਜੀਵਨ ਸਾਥੀ ਮੰਨਿਆ ਤੇ ਸਤਵੰਤ ਸਿੰਘ ਨੂੰ ਬਾਬੂ ਤਰਲੋਕ ਸਿੰਘ ਭਾਈ ਮੋਹਕਮ ਸਿੰਘ ਜੀ ਦੇ ਕੋਲ ਗਿਆ ਦਮਦਮੀ ਟਕਸਾਲ ਵਾਲੇ, ਉਹਨਾਂ ਨੇ ਕਿਹਾ ਵੀ ਆਪਾਂ ਕੱਲ ਨੂੰ ਅਕਾਲ ਤਖਤ ਸਾਹਿਬ ਚੱਲਦੇ ਹਾਂ। ਉੱਥੇ ਜਥੇਦਾਰ ਸਿੰਘ ਸਹਿਬਾਨ ਕੱਲ ਨੂੰ ਇਕੱਠੇ ਹੋ ਰਹੇ ਨੇ ਕਿਸੇ ਮਸਲੇ 'ਚ, ਆਪਾਂ ਵੀ ਵਿਚਾਰ ਰੱਖ ਦਿੰਦੇ ਹਾਂ। ਬੀਬੀ ਸੁਰਿੰਦਰ ਕੌਰ ਨੂੰ ਨਾਲ ਲਿਆ ਬਾਪੂ ਵਿਰਸਾ ਸਿੰਘ ਬੀਬੀ ਜੀ ਦੇ ਪਿਤਾ ਜੀ, ਬਾਪੂ ਤਰਲੋਕ ਸਿੰਘ, ਮੋਹਕਮ ਸਿੰਘ, ਭਾਈ ਸਾਹਿਬ ਜਥੇਦਾਰ ਜਸਵੀਰ ਸਿੰਘ ਜੀ ਉੱਥੇ ਬੈਠੇ ਨੇ, ਹੋਰ ਵੀ ਸਿੰਘ ਬੈਠੇ ਨੇ ਅਤੇ ਸਾਰਿਆਂ ਨੇ ਬੀਬੀ ਸੁਰਿੰਦਰ ਕੌਰ ਨੂੰ ਸਮਝਾਇਆ ਵੀ ਧੀਏ ਹੁਣ ਤੂੰ ਉੱਧਰ ਦਾ ਖਿਆਲ ਨਾ ਕਰੇ। ਜਥੇਦਾਰ ਸਾਹਿਬਾਨ ਨੇ ਆਪਣੇ ਵੱਲੋਂ ਆਪਣੀਆਂ ਵਿਚਾਰਾਂ ਦੱਸੀਆਂ, ਸਾਰਿਆਂ ਦੀਆਂ ਵਿਚਾਰਾਂ ਸੁਣ ਕੇ ਬੀਬੀ ਸੁਰਿੰਦਰ ਕੌਰ ਹੱਥ ਜੋੜ ਕੇ ਖੜੀ ਹੋ ਗਈ। ਕਹਿਣ ਲੱਗੀ, ਜਥੇਦਾਰ ਸਾਹਿਬ ਹੁਣ ਤੁਸੀਂ ਤਾਂ ਆਪਣੀਆਂ ਵਿਚਾਰਾਂ ਦੱਸ ਦਿੱਤੀਆਂ, ਹੁਣ ਤੁਹਾਨੂੰ ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੀ ਇੱਕ ਬੇਨਤੀ ਹੈ, ਪ੍ਰਵਾਨ ਕਰ ਲਈ ਜਾਵੇ। ਜਥੇਦਾਰਾਂ ਸਨਮੁੱਖ ਖੜੋ ਕੇ ਬੀਬੀ ਹੱਥ ਜੋੜ ਕੇ ਕੀ ਕਹਿ ਰਹੀ ਹੈ ਕਵਿਤਾ ਮੇਰੇ ਸਾਥੀ?

0: ਜਿਸ ਸਮੇਂ ਕਲਗੀਧਰ ਪਾਤਸ਼ਾਹ ਮਹਾਰਾਜਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਕੇ ਕੋਟਲਾ ਨਿਹੰਗ ਖਾਂ ਗਏ, ਜਦੋਂ ਜੰਗ ਤੋਂ ਬਾਅਦ ਸਰਸਾ ਨਦੀ ਦੀ ਨਿਹੰਗ ਖਾਂ ਨਿਸ਼ਾਨ ਦਾ ਨਾਮ ਸੀ, ਕੋਟਲਾ ਨਗਰ ਦਾ ਨਾਮ ਸੀ। ਉਦੋਂ ਭਾਈ ਬਚਿੱਤਰ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ, ਹੋਸ਼ ਨਹੀਂ ਸੀ ਆਉਂਦੀ, ਜਿਹੜੀ ਸਰੀਰ 'ਤੇ ਚਾਦਰ ਲਈ ਸਾਰੀ ਖੂਨ ਦੇ ਨਾਲ ਲੱਥਪੱਥ ਹੋ ਗਈ, ਜ਼ਖਮ ਸਰੀਰ 'ਤੇ ਇੰਨੇ ਹੋਏ। ਨਿਹੰਗ ਖਾਂ ਨੇ ਕਿਹਾ ਵੀ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਤੁਸੀਂ ਸਾਡੇ ਕੋਲ ਰੁਕੋ। ਮਹਾਰਾਜ ਕਹਿੰਦੇ ਨਹੀਂ, ਬਚਿੱਤਰ ਸਿੰਘ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਅਸੀਂ ਇਹਨੂੰ ਇੱਥੇ ਛੱਡ ਕੇ ਚੱਲੇ, ਅਸੀਂ ਅੱਗੇ ਜਾਣਾ। ਇਹਨੇ ਚਿਰ ਨੂੰ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਆ ਗਈਆਂ, ਨਿਹੰਗ ਖਾਂ ਦੇ ਘਰੇ ਪਹੁੰਚ ਗਈਆਂ। ਇਹ ਮੁਸਲਮਾਨ ਸੀ, ਪੁੱਛਿਆ ਵੀ ਤੁਹਾਡੇ ਘਰੇ ਗੁਰੂ ਜਾਂ ਸਿੱਖ ਤਾਂ ਨਹੀਂ ਆਏ? ਨਿਹੰਗ ਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਉਹ ਸਾਹਮਣੇ ਜਿਹੜਾ ਕਮਰਾ ਉਹਦਾ ਦਰਵਾਜ਼ਾ ਬੰਦ ਹੈ, ਕਮਰੇ ਅੰਦਰ ਕੌਣ ਹੈ? ਨਿਹੰਗ ਖਾਂ ਨੇ ਇੱਕਦਮ ਕਿਹਾ ਉਸ ਕਮਰੇ ਅੰਦਰ ਮੇਰੀ ਧੀ ਔਰ ਮੇਰਾ ਦਮਾਦ ਹੈ, ਭਾਈ ਬਚਿੱਤਰ ਸਿੰਘ ਦੇ ਮਲਮ ਪੱਟੀ ਨਿਹੰਗ ਖਾਂ ਦੀ ਧੀ ਮਮਤਾਜ਼ ਕਰ ਰਹੀ ਸੀ। ਉਹਨਾਂ ਨੇ ਕਿਹਾ ਵੀ ਕਮਰੇ ਅੰਦਰ ਮੇਰੀ ਧੀ ਔਰ ਮੇਰਾ ਦਮਾਦ ਹੈ। ਮਮਤਾਜ਼ ਦੇ ਵਿਆਹ ਦੀ ਜਦੋਂ ਗੱਲ ਚੱਲੀ ਤੇ ਉਹ ਕਹਿਣ ਲੱਗੀ, ਅੱਬਾ ਜਾਨ ਮੈਂ ਵਿਆਹ ਨਹੀਂ ਕਰਾਉਣਾ, ਮੈਂ ਸ਼ਹੀਦੀ ਪਤਨੀ ਹਾਂ। ਨਿਹੰਗ ਖਾਂ ਕਹਿਣ ਲੱਗਾ, ਪੁੱਤਰ ਤੇਰਾ ਤੇ ਵਿਆਹ ਨਹੀਂ ਕੀਤਾ, ਤੂੰ ਸ਼ਹੀਦੀ ਪਤਨੀ ਕਿਵੇਂ ਬਣ ਗਈ? ਕਹਿਣ ਲੱਗੀ, ਜਦੋਂ ਤੁਸੀਂ ਕਿਹਾ ਸੀ ਕਮਰੇ ਅੰਦਰ ਮੇਰੀ ਧੀ ਔਰ ਮੇਰਾ ਦਮਾਦ ਹੈ, ਮੈਂ ਉਸੇ ਦਿਨ ਬਚਿੱਤਰ ਸਿੰਘ ਨੂੰ ਆਪਣਾ ਜੀਵਨ ਸਾਥੀ ਮੰਨ ਲਿਆ ਸੀ, ਭਾਵਾਂ ਬਚਿੱਤਰ ਸਿੰਘ ਅਗਲੇ ਦਿਨ ਸ਼ਹੀਦ ਹੋ ਗਏ ਜਸਾਂ, ਪਰ ਮੈਂ ਆਪਣੇ ਆਪ ਨੂੰ ਸ਼ਹੀਦੀ ਪਤਨੀ ਮੰਨ ਲਿਆ, ਮੈਂ ਸਾਰੀ ਉਮਰ ਉਹਨਾਂ ਦੇ ਨਾਂ ਨੂੰ ਸਮਰਪਿਤ ਰਵਾਂਗੀ, ਮੈਂ ਅੱਜ ਤੋਂ ਬਾਅਦ ਵਿਆਹ ਨਹੀਂ ਕਰਾਵਾਂਗੀ। ਚੰਡੀਗੜ੍ਹ ਉੱਧਰ ਤੁਸੀਂ ਡੇਰਾ ਪਠਾਣਾ ਇਲਾਕੇ 'ਚ ਜਾਓਗੇ, ਡੇਰਾ ਬਸੀ ਇਲਾਕੇ ਦੇ ਲੋਕ ਬੀਬੀ ਮਮਤਾਜ਼ ਨੂੰ ਭੂਆ ਕਹਿ ਕੇ ਬੁਲਾਇਆ ਕਰਦੇ ਸਨ, ਉਹਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ। ਜਦੋਂ ਅਸੀਂ ਇਹਨਾਂ ਮੁਲਕਾਂ 'ਚ ਆਉਂਦੇ ਹਾਂ ਤਾਂ ਬਹੁਤ ਸਾਰੇ ਲੋਕ ਸਾਨੂੰ ਪੁੱਛਦੇ ਨੇ ਵੀ ਦੱਸੋ ਤੁਹਾਨੂੰ ਇੱਥੇ ਕੀ ਬਦਲਾਅ ਨਜ਼ਰ ਆਉਂਦਾ? ਬਦਲਾਅ ਤਾਂ ਬਹੁਤ ਬਹੁਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਤੁਸੀਂ ਇਹ ਗੱਲ ਕਹਿੰਦੇ ਹੋ, ਅਸੀਂ ਤਾਂ ਨਹੀਂ ਕਹਿੰਦੇ ਵੀ ਇੱਥੇ ਇੱਕ ਆਜ਼ਾਦੀ ਹੈ। ਆਜ਼ਾਦੀ ਅਸੀਂ ਕਹਿੰਦੇ ਹਾਂ ਔਰਤਾਂ ਨੂੰ ਬੰਦਿਆਂ ਨੂੰ ਬਰਾਬਰ ਦਾ ਹੱਕ ਹੈ, ਅਤੇ ਇਹ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹੱਕ ਦਿੱਤਾ। ਮਹਾਰਾਜ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਇਸਤਰੀ ਜਾਤੀ ਨੂੰ ਮਾੜਾ ਆਖਿਆ। ਮਹਾਰਾਜ ਕਹਿੰਦੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ, ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨੇ। ਮੈਂ ਦੇਖਦੀ ਹੁੰਦੀ ਆਜ਼ਾਦੀ ਦਾ ਫਾਇਦਾ ਤੁਸੀਂ ਕਿਵੇਂ ਉਠਾਉਂਦੇ ਹੋ, ਉਧਰ ਤੇ ਤੁਸੀਂ ਵਿਆਹ ਕਰਾ ਕੇ ਆਉਂਦੇ ਹੋ ਤੇ ਇੱਧਰ ਪਰਿਵਾਰ ਤੋੜਨ ਲੱਗੇ ਤੁਸੀਂ ਮਿੰਟ ਨਹੀਂ ਲਾਉਂਦੇ। ਤੇ ਮੈਂ ਕਹਿੰਦੀ ਇਹੋ ਜਿਹੀ ਆਜ਼ਾਦੀ ਨੂੰ ਖੂਹ 'ਚ ਪਾਉਣਾ ਕੀ ਕਰਨਾ ਇਹੋ ਜਿਹੀ ਆਜ਼ਾਦੀ ਦਾ, ਜਦੋਂ ਤੁਸੀਂ ਆਪਣਾ ਘਰ ਹੀ ਨਹੀਂ ਜੋੜ ਕੇ ਰੱਖ ਸਕਦੇ। ਕਈ ਵਾਰੀ ਆਪਸ਼ਨ ਬੰਦੇ ਨੂੰ ਫਾਇਦਾ ਦਿੰਦੀ ਹੈ ਪਰ ਕਈ ਵਾਰੀ ਬਰਬਾਦੀ ਦੇ ਰਸਤੇ 'ਤੇ ਵੀ ਲੈ ਜਾਂਦੀ ਹੈ। ਪਰ ਇਹ ਵਾਰ ਵਾਰ ਪਰਿਵਾਰਾਂ 'ਚ ਗੱਲ ਕਿਉਂ ਆਉਂਦੀ, ਸਾਡੇ ਰਿਸ਼ਤੇ ਪਰਿਵਾਰ ਕਿਉਂ ਟੁੱਟਦੇ? ਉਹਦੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਕਦੀ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ। ਮੈਂ ਭੈਣਾਂ ਨੂੰ ਵੀ ਇਹ ਗੱਲ ਕਹਿੰਦੀ ਹੁੰਦੀ ਹੈ, ਇੱਕ ਔਰਤ ਬੱਚਿਆਂ ਨੂੰ ਸਾਂਭਦੀ ਹੈ, ਪਰਿਵਾਰ ਨੂੰ ਸਾਂਭਦੀ ਹੈ, ਫਰਜ਼ ਬਣਦਾ ਉਹਦਾ ਜੀਵਨ ਸਾਥੀ ਉਹਦਾ ਸਤਿਕਾਰ ਕਰੇ, ਪਰ ਇੱਕ ਔਰਤ ਦਾ ਵੀ ਫਰਜ਼ ਬਣਦਾ ਜੇ ਦਸਾਂ ਬੰਦਿਆਂ 'ਚ ਬੰਦਾ ਬੈਠਾ ਔਰਤ ਉਹਨੂੰ ਉਹ ਇਹ ਕਹਿ ਕੇ ਬੁਲਾਉਂਦੀ ਹੈ, ਅਤੇ ਔਰਤ ਵਾਸਤੇ ਵੀ ਮਾੜੀ ਗੱਲ ਹੈ ਆਪਣੇ ਜੀਵਨ ਸਾਥੀ ਦਾ ਸਤਿਕਾਰ ਕਰਨਾ। ਤੁਸੀਂ ਕੀ ਕਰਦੇ ਹੋ ਕਮਾਈਆਂ, ਤੁਹਾਡੀ ਆਜ਼ਾਦੀ ਨੂੰ ਕੀ ਕਰਨਾ ਜੇ ਤੁਸੀਂ ਪਰਿਵਾਰ ਇੱਥੇ ਤੋੜ ਕੇ ਰੱਖ ਲੈਂਦੇ ਹੋ? ਤੁਸੀਂ ਕਹਿੰਦੇ ਹੋ ਜਵਾਨੀ ਆ, ਉਮਰ ਲੰਘ ਜਾਵੇਗੀ, ਤੁਹਾਡੇ ਬੱਚੇ ਰੁਲ ਜਾਂਦੇ ਨੇ ਉਹਨਾਂ 'ਤੇ ਕੀ ਅਸਰ ਪੈਂਦਾ, ਜਿਹੜੇ ਪਿੱਛੇ ਮਾਪੇ ਰੁਲ ਜਾਂਦੇ ਨੇ ਉਹਨਾਂ 'ਤੇ ਕੀ ਅਸਰ ਪੈਂਦਾ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਇਸ ਗੱਲ ਦੀ ਆਜ਼ਾਦੀ ਨਹੀਂ ਦਿੱਤੀ, ਸਾਡੇ ਗੁਰੂ ਸਾਹਿਬਾਨਾਂ ਨੇ ਇਸ ਗੱਲ ਵਾਸਤੇ ਨਹੀਂ ਆਖਿਆ। ਔਰ ਮੈਂ ਇਹ ਗੱਲ ਹੋਰ ਕਹਿੰਦੀ, ਜਿੱਥੇ ਪਤੀ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ, ਜਿੱਥੇ ਦੋਨਾਂ ਜੀਆਂ ਦਾ ਪਿਆਰ ਨਹੀਂ ਉੱਥੇ ਨਰਕ ਹੈ, ਉੱਥੇ ਘਰ ਕਮਾਈਆਂ ਵੀ ਚੰਗੀਆਂ ਨਹੀਂ ਲੱਗਦੀਆਂ। ਕਈ ਲੋਕ ਕਹਿੰਦੇ ਜੀ ਤੁਸੀਂ ਮਿਹਨਤ ਕਰਕੇ ਘਰ ਬਣਾ ਲਿਆ, ਮੈਂ ਕਹਿੰਦੀ ਘਰ ਮਿਹਨਤਾਂ ਨਾਲ ਨਹੀਂ ਘਰ ਪਿਆਰ ਨਾਲ ਬਣਦੇ ਨੇ।
1: ਸੱਚਵੇ
0: ਦੋਨਾਂ ਜੀਆਂ ਦਾ ਆਪਸੀ ਪਿਆਰ ਹੋਣਾ ਜ਼ਰੂਰੀ ਹੈ। ਇੱਕ ਔਰਤ ਹੋਣ ਦੇ ਨਾਤੇ, ਭੈਣਾਂ ਹੋਣ ਦੇ ਨਾਤੇ ਅਸੀਂ ਇਹ ਭੈਣਾਂ ਨੂੰ ਗੱਲ ਕਹਿੰਦੇ ਹੁੰਦੇ ਹਾਂ ਵੀ ਭੈਣੋ, ਕਿਉਂਕਿ ਮੈਂ ਬਹੁਤ ਕੁਝ ਆਪਣੇ ਅੱਖੀਂ ਦੇਖਿਆ ਇੱਥੇ ਆਣ ਕੇ, ਤਾਂ ਜੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਅੱਖੀਂ ਦੇਖਦੇ ਹਾਂ ਬੱਚਿਆਂ 'ਤੇ ਕੀ ਅਸਰ ਪੈਂਦਾ, ਫਿਰ ਅਸੀਂ ਉਸ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਹਾਂ। ਮੈਂ ਜਿਵੇਂ ਰਾਤੀ ਵੀ ਕਿਹਾ, ਬਹੁਤ ਸਾਰੇ ਵੀਰਾਂ ਨੇ ਇਹ ਗੱਲ ਕਹੀ, ਭੈਣ ਜੀ ਸਾਡਾ ਨਾਂ ਲੈ ਕੇ ਹੀ ਕਹਿ ਦਿਓ, ਅਸੀਂ ਚੁੰਮਦੇ ਹਾਂ, ਦੋ ਪੈਸੇ ਜੁੜ ਜਾਈਏ, ਵਾਪਸ ਚਲੇ ਜਾਈਏ, ਪਰ ਸਾਡੇ ਘਰਾਂ ਦੀਆਂ ਔਰਤਾਂ ਬੀਬੀਆਂ ਸਾਡਾ ਸਾਥ ਨਹੀਂ ਦਿੰਦੀਆਂ। ਪੰਜਾਬ ਦੀ ਧਰਤੀ 'ਤੇ ਹੱਕਾਂ ਦੀ ਗੱਲ ਤਾਂ ਹੀ ਕਰਾਂਗੇ ਜੇ ਆਪਾਂ ਉੱਥੇ ਮੌਜੂਦ ਹੋਵਾਂਗੇ, ਅਤੇ ਜੇ ਅਸੀਂ ਆਪ ਉੱਥੇ ਮੌਜੂਦ ਨਹੀਂ ਫਿਰ ਅਸੀਂ ਇੱਥੇ ਬਹਿ ਕੇ ਗੱਲ ਕਰਦੇ ਹਾਂ, ਪਰ ਸਾਡਾ ਉੱਥੋਂ ਪ੍ਰਤੀ ਵੀ ਫਰਜ਼ ਬਣਦਾ ਹੈ ਜਿਹੜੀਆਂ ਡਿਊਟੀਆਂ ਨਿਭਾਉਣੀਆਂ। ਆਓ ਇੱਕ ਕਵਿਤਾ ਅਸੀਂ ਆਪ ਜੀ ਦੇ ਨਾਲ ਹੋਰ ਸਾਂਝ ਪਾਉਣੀ ਹੈ। ਬੀਬੀ ਸੁਰਿੰਦਰ ਕੌਰ ਕਹਿਣ ਲੱਗੀ, ਜੇ ਮੇਰਾ ਜੀਵਨ ਸਾਥੀ ਹੋਵੇਗਾ ਤਾਂ ਸਤਵੰਤ ਸਿੰਘ ਹੋਵੇਗਾ। ਬਾਪੂ ਤਰਲੋਕ ਸਿੰਘ ਬਹੁਤ ਪਰੇਸ਼ਾਨ ਹੈ, ਇੱਕ ਪਾਸੇ ਇਹ ਬੱਚੀ ਜਿੱਦ ਕਰ ਰਹੀ ਹੈ ਅਤੇ ਇੱਕ ਪਾਸੇ ਪੁੱਤ ਮੇਰਾ ਜੇਲ੍ਹ 'ਚ ਹੈ। ਬਾਪੂ ਦੇ ਸਿਰ 'ਤੇ ਬਹੁਤ ਵੱਡਾ ਬੋਝ ਹੈ ਵੀ ਮੈਂ ਕਰਾਂ ਅਤੇ ਕਰਾਂ ਕੀ। ਹੁਣ ਸੁਰਿੰਦਰ ਕੌਰ ਦੀ ਜਿੱਦ ਹੈ, ਬਾਪੂ ਵਿਰਸਾ ਸਿੰਘ ਧੀ ਦਾ ਬਾਪ ਵੀ ਬੇਵੱਸ ਹੈ। ਉਹਨੇ ਕਿਹਾ ਮੈਂ ਕੁਝ ਖਾਣਾ ਨਹੀਂ, ਮੇਰਾ ਰਿਸ਼ਤਾ ਜੇ ਸਤਵੰਤ ਸਿੰਘ ਨਾਲ ਕੀਤਾ ਤਾਂ ਮੇਰਾ ਵਿਆਹ ਵੀ ਉਹਦੇ ਨਾਲ ਹੋਵੇ, ਪਰ ਇਸ ਗੱਲ ਲਈ ਆਗਿਆ ਨਹੀਂ ਮਿਲਦੀ ਵੀ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਆ ਸਕਣ। ਬਾਪੂ ਤਰਲੋਕ ਸਿੰਘ ਕਹਿੰਦਾ ਵੀ ਹੁਣ ਆਪਣੇ 'ਤੇ ਗੱਲੋਂ ਵਸੋ ਗੱਲ ਬਾਹਰ ਹੈ, ਕਿਉਂ ਨਾ ਇੱਕ ਵਾਰੀ ਇਸ ਬਾਰੇ ਸਤਵੰਤ ਸਿੰਘ ਹੀ ਵਿਚਾਰ ਕਰੇ। ਬਾਪੂ ਤਰਲੋਕ ਸਿੰਘ ਮੁਲਾਕਾਤ ਕਰਨ ਵਾਸਤੇ ਗਏ ਨੇ, ਉਹਨਾਂ ਨੇ ਕਿਹਾ ਵੀ ਪੁੱਤਰਾ ਸੁਰਿੰਦਰ ਕੌਰ ਦੀ ਇਹ ਜਿੱਦ ਹੈ, ਉਹ ਚਾਹੁੰਦੀ ਹੈ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਤਾਂ ਦੱਸ ਕਿਵੇਂ ਹੋ ਸਕਦਾ। ਅਤੇ ਬਾਪੂ ਤਰਲੋਕ ਸਿੰਘ ਨੂੰ ਭਾਈ ਸਾਹਿਬ ਕਹਿਣ ਲੱਗੇ ਵੀ ਜੇ ਉਹਨੇ ਗੱਲ ਕਹਿਤੀ ਮੈਂ ਵੀ ਸਮਝਾਇਆ ਸੀ, ਪਰ ਉਹ ਆਪਣੀ ਜਿੱਦ 'ਤੇ ਅੜੀ ਹੈ, ਉਹਨੇ ਦੂਜਾ ਵਿਆਹ ਨਹੀਂ ਕਰਾਉਣਾ, ਨਾ ਕਿਸੇ ਬਾਰੇ ਸੋਚਣਾ, ਫਿਰ ਹੱਲ ਕੀ ਹੋ ਸਕਦਾ। ਭਾਈ ਸਾਹਿਬ ਨੇ ਆਪਣੇ ਗਲ ਦੇ ਵਿੱਚ ਹਜੂਰੀਆ ਪਾਇਆ, ਪਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਕੇ ਬਾਪੂ ਨੂੰ ਹਜੂਰੀਆ ਫੜਾ ਦਿੱਤਾ, ਕਹਿਣ ਲੱਗਾ ਬਾਪੂ ਆ ਲੈ ਜਾਓ, ਜੇ ਸਤਵੰਤ ਸਿੰਘ ਉਹਨਾਂ ਦੀ ਸੁਰਿੰਦਰ ਕੌਰ ਆਪਣੇ ਲੜ ਲਾ ਕੇ ਜੀਵਨ ਗੁਜ਼ਾਰਨਾ ਚਾਹੁੰਦੀ ਹੈ ਤਾਂ ਜਾਓ ਮੇਰੀ ਫੋਟੋ ਦੇ ਨਾਲ ਉਹਦਾ ਵਿਆਹ ਕਰ ਦਿਓ, ਆਨੰਦ ਕਾਰਜ ਫੋਟੋ ਦੇ ਨਾਲ ਹੋ ਜਾਣ, ਤਸਵੀਰ ਦੇ ਨਾਲ। ਬਾਪੂ ਵਾਪਸ ਆ ਗਿਆ, ਉਹਨੇ ਬਾਪੂ ਵਿਰਸਾ ਸਿੰਘ ਨਾਲ ਗੱਲ ਕੀਤੀ, ਹੱਲ ਤਾਂ ਹੁਣ ਇਹੀ ਹੋ ਸਕਦਾ। ਹੁਣ ਦੋਨਾਂ ਪਰਿਵਾਰਾਂ ਨੇ ਵਿਚਾਰ ਕੀਤੀ, ਵਿਆਹ ਦਾ ਦਿਨ ਵੇਖ ਲਿਆ ਗਿਆ, ਬੀਬੀ ਦੇ ਜਿਹੜੇ ਆਨੰਦ ਕਾਰਜ ਉਹ ਭਾਈ ਸਾਹਿਬ ਦੀ ਤਸਵੀਰ ਦੇ ਨਾਲ ਹੋਣਗੇ। ਵਿਆਹ ਦਾ ਦਿਨ ਤਰੀਕ ਵੇਖ ਲਈ ਗਈ, ਭੈਣਾਂ ਆਈਆਂ ਪੇਕੇ ਘਰ 'ਚ ਜਿਵੇਂ ਵੀਰ ਦੇ ਵਿਆਹ ਦੀਆਂ ਘੋੜੀਆਂ ਗਾਉਂਦੀਆਂ ਨੇ, ਭੈਣਾਂ ਨੇ ਉਸੇ ਤਰ੍ਹਾਂ ਖੁਸ਼ੀ ਮਨਾਈ, ਘੋੜੀਆਂ ਗਾਈਆਂ। ਇੱਕ ਸ਼੍ਰੀ ਸਾਹਿਬ ਭਾਈ ਸਾਹਿਬ ਦੀ ਫੋਟੋ ਹਜ਼ੂਰੀਆ ਸਰੋਪਾ ਲੈ ਕੇ ਪਰਿਵਾਰ ਤੁਰ ਲੱਗਾ, ਦੋ ਵਹੀਨਾਂ ਬੁੱਕ ਕੀਤੀਆਂ, 11 ਜਾਣੇ ਜਾਣਗੇ। ਜਦੋਂ ਭਾਈ ਸਾਹਿਬ ਦੇ ਵਿਆਹ ਬਾਰੇ ਕੁਝ ਸਿੰਘਾਂ ਨੂੰ ਪਤਾ ਲੱਗਾ, ਉਹ ਬਾਪੂ ਤਰਲੋਕ ਸਿੰਘ ਦੇ ਕੋਲ ਗਏ, ਕਹਿਣ ਲੱਗੇ ਭਾਈ ਸਾਹਿਬ ਦਾ ਵਿਆਹ ਭਾਵਾਂ ਉਹ ਆਪ ਜੇਲ੍ਹ 'ਚ ਨੇ, ਪਰ ਅਸੀਂ ਚਾਹੁੰਦੇ ਹਾਂ ਗੱਤਕੇ ਵਾਲੇ ਸਿੰਘ ਆਉਣ, ਵਧੀਆ ਤਰ੍ਹਾਂ ਵਿਆਹ ਹੋਵੇ। ਅਤੇ ਬਾਪੂ ਤਰਲੋਕ ਸਿੰਘ ਨੇ ਰੋਕ ਦਿੱਤਾ, ਕਹਿੰਦਾ ਜਿਸ 'ਤੇ ਪਿਤਾ ਨੇ ਆਪਣੀ ਧੀ ਨੂੰ ਤੋਰਨਾ ਹੈ ਉਹਨੂੰ ਪੁੱਛੋ ਉਹਦੇ ਦਿਲ 'ਤੇ ਕੀ ਬੀਤਦੀ ਹੋਵੇਗੀ। ਇੱਕ ਹਫ਼ਤਾ ਦੀ ਅਸੀਂ ਸਾਂਝ ਪਾਉਣੀ ਹੈ। ਜਿਸ ਧੀ ਨੂੰ ਲੜ ਲਾ ਕੇ ਤੋਰਨਾ ਉਸ ਬਾਪ 'ਤੇ ਕੀ ਬੀਤਦੀ ਹੋਵੇਗੀ। ਬਰਾਤ ਤੁਰੀ ਗੁਰੂ ਘਰ, ਭਾਈ ਸਾਹਿਬ ਨੇ ਅਰਦਾਸ ਕੀਤੀ ਹੈ, ਬਾਪੂ ਵਰਸਾ ਸਿੰਘ ਦੇ ਨਗਰ ਬਰਾਤ ਜਿਹੜੀ ਪਹੁੰਚ ਗਈ ਹੈ, ਮਿਲਣੀ ਦੀ ਰਸਮ ਹੋਈ, ਕੀਰਤਨ ਵਾਲੇ ਸਿੰਘ ਕੀਰਤਨ ਕਰ ਰਹੇ ਸਨ, ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਦਾ। ਆਨੰਦ ਕਾਰਜ ਦੀ ਰਸਮ ਤੋਂ ਪਹਿਲਾਂ ਇੱਕ ਰਸਮ ਹੁੰਦੀ ਹੈ ਜਿਹਨੂੰ ਪੱਲਾ ਫੜਾਈ ਦੀ ਰਸਮ ਆਖਦੇ ਨੇ, ਇਹ ਧੀ ਦਾ ਬਾਪ ਅਦਾ ਕਰਦਾ ਹੈ। ਗੁਰੂ ਘਰ ਦੇ ਵਜ਼ੀਰ ਨੇ ਕਿਹਾ ਪੱਲੇ ਦੀ ਰਸਮ ਹੋਵੇਗੀ, ਬਾਪੂ ਵਿਰਸਾ ਸਿੰਘ ਪੱਲੇ ਦੀ ਰਸਮ ਅਦਾ ਕਰੇ। ਬੀਬੀ ਨੇ ਭਾਈ ਸਾਹਿਬ ਦੀ ਇੱਕ ਹੱਥ ਦੇ ਨਾਲ ਤਸਵੀਰ ਫੜੀ, ਬਾਪੂ ਨੇ ਜਦੋਂ ਆਣ ਕੇ ਪੱਲਾ ਫੜਾਇਆ ਆਪਣੀ ਧੀ ਨੂੰ ਤੇ ਬਾਪੂ ਦੀਆਂ ਅੱਖਾਂ ਦੇ ਵਿੱਚ ਤ੍ਰਿਪ ਤ੍ਰਿਪ ਹੰਝੂ ਚੱਲ ਪਏ। ਜਿਸ ਧੀ ਲਈ ਬਾਪੂ ਦੇ ਮਨ 'ਚ ਬੜੇ ਅਰਮਾਨ ਸਨ, ਅੱਜ ਉਸ ਧੀ ਨੂੰ ਫੋਟੋ ਲੜ ਲਾ ਕੇ ਤੋਰਨ ਲੱਗਾ, ਇੱਕ ਹੱਥ 'ਚ ਤਸਵੀਰ

ਬੀਬੀ ਸੁਰਿੰਦਰ ਕੌਰ ਦੇ ਆਨੰਦ ਕਾਰਜ ਆਨੰਦ ਵਿਆਹ ਫੋਟੋ ਦੇ ਨਾਲ ਹੋਇਆ। ਮੁਲਾਕਾਤ ਕਰਨ ਵਾਸਤੇ ਬੀਬੀ ਗਈ ਪਰ ਮੁਲਾਕਾਤ ਨਹੀਂ ਹੋਈ। ਪਹਿਲਾਂ ਇਹ ਗੱਲ ਆਖ ਦਿੱਤੀ ਗਈ ਵੀ ਇਹਦਾ ਮੰਗਣਾ ਹੋਇਆ, ਕਿਹੜਾ ਵਿਆਹ ਹੋਇਆ। ਵਿਆਹ ਤੋਂ ਬਾਅਦ ਵੀ ਭਾਈ ਸਾਹਿਬ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਇਤਿਹਾਸ ਅਸੀਂ ਇੱਥੇ ਹੀ ਸੰਖੇਪ ਚ ਵਿਚਾਰਾ ਨਹੀਂ ਕਰ ਸਕਦੇ, ਇੱਥੇ ਹੀ ਅਸੀਂ ਇਹਨਾਂ ਇਤਿਹਾਸੀ ਆਜ਼ਾਦ ਦੇ ਦੀਵਾਨਾਂ ਅੰਦਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ। ਫਿਰ ਕਿਤੇ ਵਾਹਿਗੁਰੂ ਨੇ ਚਾਹਿਆ ਤਾਂ ਸੰਗਤ ਦੇ ਜ਼ਰੂਰ ਦਰਸ਼ਨ ਹੋਣਗੇ। ਅਸੀਂ ਧੰਨਵਾਦ ਕਰਦੇ ਹਾਂ ਬੇਅੰਤ ਸੰਗਤਾਂ ਨੇ ਮਾਣ ਸਤਿਕਾਰ ਦੇ ਕੇ ਨਵਾਜਿਆ। ਤੁਹਾਡਾ ਪਿਆਰ ਅਸੀਂ ਆਪਣੀ ਝੋਲੀ 'ਚ ਲੈ ਕੇ ਜਾਣਾ ਹੈ। ਇੰਨਾ ਪੈਂਡਾ ਤੈਅ ਕਰਕੇ ਅਸੀਂ ਆਸਟ੍ਰੇਲੀਆ ਦੀ ਧਰਤੀ ਤੋਂ ਆਏ ਹਾਂ ਔਰ ਤੁਸੀਂ ਬੇਅੰਤ ਸਤਿਕਾਰ ਦੇ ਕੇ ਨਵਾਜਿਆ। ਸਮੁੱਚੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ। ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ। ਆਪਾਂ ਇੱਕ ਜਕਾਰਾ ਲਾਉਣਾ, ਅਨੰਦ ਸਾਹਿਬ ਜੀ ਦੀ ਬਾਣੀ ਦਾ ਸਾਥੀਆਂ ਨੇ ਜਾਪ ਕਰਨਾ, ਉਦੋਂ ਪਹਿਲਾਂ ਇੱਕ ਜਕਾਰਾ ਲਾਉਣਾ। ਮੈਂ ਭੈਣ ਸੁਰੰਗੀ ਮਾਸਟਰ ਕੁਲਵੰਤ ਕੌਰ ਉਹਨਾਂ ਨੂੰ ਕਹਾਂ ਵੀ ਉਹ ਜਕਾਰੇ ਰਾਹੀਂ ਸਾਂਝ ਪਾਉਣ, ਤੁਸੀਂ ਸਾਥ ਦਿਓ। ਬੋਲੋ ਜਥਾ। ਤੁਹਾਡਾ ਆਪਣਾ ਜਥਾ ਅਰਦਾਸ ਬੀਬੀ ਜਸਵੀਰ ਕੌਰ ਜਾਸ, ਪਿੰਡ ਹੈਦਰਾਬਾਦ ਬੇਟ, ਨਜ਼ਦੀਕ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਤੜਤੇ ਸਾਧੇ ਸਨ ਭੈਣ ਜੀ ਕੁਲਵੰਤ ਕੌਰ ਪਿੰਡ ਹਰੀਪੁਰ ਬਾਠਾ ਨੇੜੇ ਨਕੋਦਰ, ਭੈਣ ਮਨਜਿੰਦਰ ਕੌਰ ਪਿੰਡ ਲੋਹਗੜ੍ਹ ਨੇੜੇ ਮਹਿਤਪੁਰ ਨਕੋਦਰ, ਸੁਰੰਗੀ ਅਤੇ ਸਾਦਰੀ ਸੀ ਦਾਸ ਦੀ ਛੋਟੀ ਭੈਣ ਪਿੰਡ ਥੜਾ ਨੇੜੇ ਨਗਰ ਫਲੌਰ, ਬਹੁਤ ਵਾਰ ਜਲੰਧਰ ਦੂਰਦਰਸ਼ਨ ਡੀ ਡੀ ਪੰਜਾਬੀ ਤੋਂ ਆਪ ਜੀ ਨੇ ਇਸ ਜਥੇ ਨੂੰ ਲਾਈਵ ਪ੍ਰੋਗਰਾਮਾਂ 'ਚ ਸ਼ਰਵਣ ਕੀਤਾ ਹੋਵੇਗਾ। ਇਹ ਅਸੀਂ ਆਸ ਕਰਦੇ ਹਾਂ ਜਦੋਂ ਵੀ ਕਿਤੇ ਤੁਸੀਂ ਪੰਜਾਬ ਦੀ ਧਰਤੀ 'ਤੇ ਆਓ, ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਓ ਅਤੇ ਸਾਨੂੰ ਜ਼ਰੂਰ ਯਾਦ ਕਰਿਓ। ਜਿੰਨੇ ਜੋਗੇ ਹੋਏ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਸ਼ਹੀਦ ਸਿੰਘ ਕਿਰਪਾ ਕਰਨ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ। ਮਹਾਰਾਜ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਸੇਵਾ ਲੈਂਦੇ ਰਹਿਣ। ਤੁਹਾਡੇ ਲਈ ਅਸੀਂ ਅਰਦਾਸ ਕਰਨੀ, ਸਾਡੇ ਲਈ ਤੁਸੀਂ ਅਰਦਾਸ ਕਰਿਓ। ਗੁਰੂ ਘਰ ਦੇ ਵਜ਼ੀਰ ਕੀਰਤਨ ਵਾਲੇ ਸਿੰਘ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਬਹੁਤ ਪਿਆਰ ਵਾਲੇ ਸਿੰਘ ਹੈ ਜਿੰਨੇ ਵੀ ਇਹਨਾਂ ਦੇ ਸਾਥੀ ਨੇ। ਮੈਨੂੰ ਯਾਦ ਹੈ ਪਹਿਲਾਂ ਜਦੋਂ ਅਸੀਂ ਆਏ ਸੀ ਉਦੋਂ ਵੀਰ ਸਾਨੂੰ ਕੀਤ ਬਰੋ ਮਿਲੇ ਸੀ ਔਰ ਬਹੁਤ ਇਹਨਾਂ ਵੀਰਾਂ ਨੇ ਮਾਣ ਦੇ ਕੇ ਨਵਾਜਿਆ। ਇੱਥੇ ਪਹੁੰਚਣ 'ਤੇ ਵੀ ਬੜਾ ਇਹਨਾਂ ਨੇ ਸਤਿਕਾਰ ਦੇ ਕੇ ਨਵਾਜਿਆ। ਅਸੀਂ ਸਾਰਿਆਂ ਦਾ, ਇਹਨਾਂ ਵੀਰਾਂ ਦਾ, ਕੀਰਤਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ, ਸੰਗਤ ਦਾ ਧੰਨਵਾਦ, ਗੁਰੂ ਸਾਹਿਬਾਨਾਂ ਦਾ ਧੰਨਵਾਦ। ਆਓ ਅਨੰਦ ਸਾਹਿਬ ਜੀ ਦੀ ਬਾਣੀ 6 ਪੌੜੀਆਂ ਦਾ ਜਾਪ ਆਪਾਂ ਰਲ ਮਿਲ ਕੇ ਕਰੀਏ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਕਜਾਏ ਤੇਗ ਬਹਾਦਰ ਸਿਮਰਿਐ ਘਰ ਨੌਨਿ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਚੜਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ। ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ

ਰਹਿੰਦੇ ਗੁਰ ਦਰਿਆ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ।

ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਜੀਓ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਦੀਵਾਨ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰਬਾਣੀ ਕਥਾ ਉਪਰੰਤ ਗੁਰਬਾਣੀ ਕੀਰਤਨ ਇਤਿਹਾਸਿਕ ਵਿਚਾਰਾਂ ਢਾਡੀ ਵਾਰਾਂ ਗਾਇਨ ਹੋਈਆਂ ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ ਸਮੂਹ ਪੰਥ ਨੂੰ ਆਪਸੀ ਏਕਤਾ ਇਤਫਾਕ ਬਖਸ਼ਣਾ ਕੌਮ ਨੂੰ ਚੰਗੇ ਲੀਡਰ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਸਿੱਖ ਸੰਗਤ ਨੂੰ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਆਪਸੀ ਭਾਈਚਾਰਕ ਸਾਂਝ ਸਿੱਖੀ ਸਿਧਾਂਤਾਂ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਵਿਦੇਸ਼ਾਂ ਵਿੱਚ ਵੱਸਦੇ ਬੱਚਿਆਂ ਦੇ ਅੰਦਰ ਗੁਰਸਿੱਖੀ ਸਿਦਕ ਭਾਵਨਾ ਪ੍ਰਗਟ ਕਰਨੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਫੈਡਰੇਸ਼ਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਸੰਪੂਰਨਤਾ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ

ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੈ ਤਪਤ ਮਾਹੀ ਠਾਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਭਾਈ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸਿੰਘ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋਂ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ, ਨਾਲ ਹੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਸੀ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੰਪੂਰਨ ਭੋਗ ਪਾਏ ਗਏ ਨੇ। ਭੋਗਿਆ ਤੋਂ ਉਪਰੰਤ ਆਪ ਸੰਗਤਾਂ ਨੇ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕੀਤੀਆਂ ਨੇ। ਸੋ ਸਾਰੇ ਜਥਿਆਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਪਤਾ ਹੈ ਜਿਸ ਤਰ੍ਹਾਂ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਢਾਡੀ ਜਥਾ ਬੀਬੀ ਜਸਬੀਰ ਕੌਰ ਜੀ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਾ ਰਹੇ ਨੇ। ਸੋ ਉਹਨਾਂ ਦੇ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਵਿਦਾਇਗੀ ਹੈ। ਸੋ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਜਥੇ ਦਾ। ਸੋ ਮੈਂ ਬੇਨਤੀ ਕਰਦਾ ਸਮੁੱਚੇ ਜਥੇ ਨੂੰ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ ਅਤੇ ਸਤਿਕਾਰਯੋਗ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਸਾਡੇ ਮੈਂਬਰ ਸਾਹਿਬਾਨ ਉਹ ਵੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਢਾਡੀ ਜਥੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਦੇਣ ਦੀ ਕਿਰਪਾਲਤਾ ਕਰਨ ਜੀ।

ਸਾਰੀ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 15 ਤਰੀਕ ਨੂੰ, ਕੱਲ੍ਹ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਕੱਲ੍ਹ ਵੀ ਵਿਸ਼ੇਸ਼ ਦੀਵਾਨ ਸੱਜਣਗੇ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਦੀਵਾਨ, ਅਤੇ 18 ਜੂਨ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਅਤੇ 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਤਰੀਕ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹੁਣ ਮੇਨ ਹਾਲ ਦੇ ਵਿੱਚ ਸੇਵਕ ਪਰਿਵਾਰ ਵੱਲੋਂ 2 ਤੋਂ 4 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦੀਵਾਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਨੇ। ਆਓ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਘਰ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਗਣਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਤ ਆਖਿਰ ਕਿਨੇ ਰਾਮ ਨਾਮ ਕੇ ਅਖਰ ਕਿਨਕਾ ਏਕ ਜਿਹ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾਵੈ ਕਾਖੀ ਏਕ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਨੰਦ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਕਰ ਰੰਗ ਪ੍ਰਭ ਕੈ ਸਿਮਰਨ ਨਿਰਿਤ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਭਲਾ ਸੇ ਸਿਮਰੈ ਜਿਨਾਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਦ ਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨ ਬੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ

ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਭ ਮਯਾ, ਨਾਨਕ ਤਿੰਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿ ਸਾਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸਤਮੀਤ ਨ ਭਾਈ ਮਾਨੂ ਹਾ, ਨਾਮ ਤੇਰੇ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮਦ ਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਏ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਰੋਰੀ ਬੰਦਨਾ ਪਰੇ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੇ, ਜਿਹ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ, ਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਹੈ ਪਾਰ ਪਰਾਹੀ, ਅਨਕ ਵਿਗਨ ਜਿਆ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੈ, ਅਨਕ ਜੋਨ ਜਨ ਮੈਂ ਮਰਜਾਮ, ਨਾਮ ਜਪਤ ਪਾਵੈ ਵਿਸ਼ਰਾਮ, ਹੋ ਮੈਲਾ ਮਲ ਕਬੂਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ, ਜਿਹੇ ਮਾਰ ਕੇ ਗਨ ਜਾਏ ਨਗੋਸਾ, ਹਰ ਕਾ ਨਾਮ ਸੰਗ ਦੋਸਾ, ਜੈ ਪਿੰਡੇ ਮੈਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤੈ ਨਾਲ ਪਛਾਨੂੰ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੈ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਕੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਨਿਰਾਤ, ਹਰ ਹਰ ਔਕਤ ਸਾਧਕ ਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਧਨ ਰੰਗ ਰਤੇ ਰੰਗ ਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਵਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਪ੍ਰਭ ਦੀਨਾ, ਹਰ ਹਰ ਜਨ ਕੇ ਉਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਅਸਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇ ਤੇ ਤਰੈ, ਪਾਰ ਜਾਤੇ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਭਾਵੇ ਜਨ ਕੋਈ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਘਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਦੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਵਰਤਨਾ, ਸਰੀਰ ਕਟਾਏ ਹੋਮੈ ਕਾਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਬਿਸਰਤੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਭ ਹੈ ਬਰਭੂਮ ਦਾਨ, ਨਿਉਲੀ ਕਰਮ ਕਰੇ ਬਾਸਣ, ਜੈਨ ਮਾਰਗ ਸੰਜਮਤ ਸਾਧਨ,
ਨਿਮਕ ਨਿਮਕ ਹਰ ਸਰੀ ਕਟਾਵੈ ਤੋ ਪੀਹੋ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁੱਟੈ ਗਰਬ ਘਮਾਨਾ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਦਨ ਤੇ ਜਾਤ ਇਸ ਦੇਈ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਬਹੁਦੇ ਅਨਿਤ ਸ਼ੁੱਧ ਕਾਂ ਹੋਏ ਗਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰਤ ਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੂਝੈ ਕੋਟ ਪਾਪ ਦਰ ਗਹਿ ਨਿਸੀ ਜੈ ਛੂਟ ਸੁਨਾਹੀ ਉਪ ਵਿਆਲ ਮੋਹੇ ਵਿਆਪੈ ਮਾਇਆ ਜਾਲ ਆਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗਜਾ ਕਾ ਮਿਟੈ ਅਭਿਮਾਨ ਆਪ ਸਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੇਨਾ ਹਰ ਹਰ ਨਾਮ ਦਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੁੱਖ ਜਨ ਸਮਦਿਸ਼ਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ ਸਗਲ ਤਾਨ ਤੇ ਉੱਤਮ ਤਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਜੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਦੇ ਕਮਨ ਦੁਸ਼ਟਾਨੀ ਤਿੰਨ ਤੂੰ ਜਿਨ ਤੂੰ ਸਾਸ ਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮੁਖ ਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜਿਹ ਪ੍ਰਸਾਦ ਭੋਗੇ ਸਬਰ ਸਾ ਸਗਰ ਸਮਗਰੀ ਸੰਗ ਸਾਤ ਵਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁੱਖ ਮੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਜਾਂ ਕੀ ਸੇਵਾ ਨਵਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੋਂਦਾ ਜਾਨ ਦੂਰੇ ਜਾਂ ਕੀ ਟਹਿਲ ਪਾਵੇ ਦਰਗਾਹ ਮਾਨਤ ਸਾਹਿਬ ਸਾਰੇ ਮੁਕਤ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰਤਨ ਤਿਆ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਆਨੰਦ ਕੂਪ ਮੈਂ ਪਤਿ ਬਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ ਅੰਤਰ ਅਗਨ ਬਾਰ ਤਨ ਸੁਆਗਲ ਪਾਤਰ ਕੈਸੇ ਤਰੇ ਤਾ ਜਾਂ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਦੇ ਜਨ ਸਹਿ ਸਮਾਧ ਸੁਨੰਦਾ ਕੈਸੇ ਮਾਰਗ ਪਾਵੇ ਕਰ ਗੇ ਲਿਹੁੜ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਯਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਭਾ ਬਿਨਾ ਚੀਤ ਜੋ ਬੈਰਾਜ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਵੈ ਮੂੜੈ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਇਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਵਾਦ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ
ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸਵਾਏ ਨਾਨਕ ਕਹੂੰ ਨਾ ਸੀਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਬੇਖੋਟ ਗਵਾਵੇ ਏਕ ਭੀ ਨਾ ਦੇ ਦਸ ਪੀਰ ਲੈ ਤੋ ਮੂੜਾ ਕਹੁ ਕਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰਾ ਜਾਂ ਕੈ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਉ ਮਨ ਮਿੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਗੰਤ ਛਾਪਨੀ ਦੇ ਰਾਸ ਕਾਤ ਪੀਤ ਵਰਤੇ ਅਨਦੋਲਾਸ ਆਪਣੀ ਇਮਾਨ ਕਸ਼ਬੋ ਸ਼ਾਲੇ ਗਿਆਨੀ ਮਨ ਰੋਜ਼ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਦਿਸਾ ਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਸਤੇ ਉਸਤੇ ਚੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰੋ ਦੇ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ ਵੇਖੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸ਼ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੁਵ ਮੋਹ ਅਭਿਮਾਨ ਮਿਥਿਆ ਪਸੁਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸ਼ਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨ ਹੀ ਪਰ ਵਿਕਾਰਾ ਮਿਥਿਆ ਵਾਸਲੇ ਵਿਕਾਰਾ ਬਿਨ ਬੂਜੈ ਮਿਥਿਆ ਸਭ ਭਏ

ਗੁਰੂ ਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਹੁਣ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਚਨਾਵਤ ਕਿਸੇ ਬੁਝਾਵਤ ਨੀਰਾ ਪਾਪ ਸਿਆਣਮ ਸਗਲ ਤੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਲਾਏ ਤਾਂ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮ੍ਰਿਤ ਪਰਮ ਗਤ ਪਾਵੈ ਜਿਹੇ ਪ੍ਰਸਾਦ ਵਸੇ ਸੁਖਮੰਦਰ ਦਿਸੇ ਧਿਆਇ ਸਦਾ ਮਨੰਦਰ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਤਵਰ ਲਵਾਵੈ ਜਿਹੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜਿਹੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕਹੋ ਜਸ ਰਸਨ ਮਕਾਨੈ ਜੇ ਪ੍ਰਸਾਦ ਤਿਰੋ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮਨ ਤਾਂ ਕੋ ਜਸ ਮੁਖ ਤਾਂ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰ ਗਹਿ ਮਨ ਪਾਵੇ ਨਾਨਕ ਪਸੇਤੀ ਕਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਬਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਵਾਂ ਕੀ ਜੈ ਜੇ ਪ੍ਰਸਾਦ ਅਸ਼ਬਸ ਤਸ ਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਮਨਾਈ ਉੱਠਤ ਬੈਠਤ ਸਾ ਤਿਸੈ ਧਿਆਈ ਤਿਸੈ ਧਿਆਇ ਜੋ ਇਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰ ਨਾਦ ਜੇ ਪ੍ਰਸਾਦ ਵੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਪਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗੋ ਬਰਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੈ ਜਾਨ ਮਨ ਸਦਾ ਜੂਰੈ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪੈ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਿਛੂ ਨਾ ਕਿਨਹੂ ਲਿਆ ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਦ ਸਲੋਕ ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨਮੇ ਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਰ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਭਰਮਾਏ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਭੁਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਤੂੰ ਧਾਵੈ ਸਾਧ ਸੰਗ ਸਿੱਧ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈਸਾ ਮਹਾਪਨੀਤ ਸਾਧ ਸੰਗ ਕਿਸਿਓ ਨਹੀਂ ਵੈਰ ਸਾਧ ਕੇ ਸੰਗ ਨਾ ਬਿੰਗਾ ਪੈਰ

0: ਆਪ ਸਾਧਕ ਸੰਗਤ ਜੇ ਸਾਹਿਬ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਸਾਧਕ ਸੰਗਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਕ ਉਚਰ ਰਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਤਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜ ਹੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਵਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੈ ਸੰਗ ਕਲੋਕਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਹਾਂ ਹੁਆ ਸੁਹੇਲਾ ਸਾਧ ਸੰਗ ਬਿਚਰ ਤਰ ਮੇਲਾ ਜੋ ਇੱਛੈ ਸੋਈ ਪਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਕੁਦਰੈ ਸਾਧ ਸੁ ਰਸੈ ਸਾਧ ਕੈ ਸੰਗ ਸੁਨੋ ਹਰਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੇ ਬ੍ਰਹਮ ਮੀਠਾ ਸਾਧੂ ਕੈ ਸੰਗ ਘੜ ਘੜ ਡੇਠਾ ਸਾਧ ਸੰਗ ਭੈ ਅਗਿਆਕਾਰੀ ਸਾਧ ਸੰਗਤ ਪਈ ਹਿਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਭੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਿਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸ਼ੋਭਾ ਕਾ ਨਾਹੀ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ ਸਾਧ ਕੀ ਸ਼ੋਭਾ ਊਚ ਤੇ ਉੱਚੀ ਸਾਧ ਕੀ ਸ਼ੋਭਾ ਮੂਚ ਤੇ ਮੁੱਚੀ ਸਾਧ ਕੀ ਸ਼ੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੇ ਕਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਕ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਭਮਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੋਦਾ ਕਹੂ ਖੋਦੈ ਕਹੂ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਓ ਨਾਨਕ ਜਿਉਂ ਪਾਵਕ ਸਹਿ ਸਵਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੈ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੇਰੇ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਪਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹਿਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ। ਉਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ,
1: ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪੜ ਤ੍ਰੈ ਰੂਪ ਨਾ ਪੇਖੇ ਨੇਤਰ ਸਾਧਗੀ ਟੈਲ, ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪ ਸਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੇ ਵਾਸਨਾ ਮਨ ਤੇ ਟਰੈ, ਇੰਦਰੀ ਰਿਤ ਪੰਚ ਦੁਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ, ਬੈਸਨੋ ਸੂਰਜ ਸੋ ਪਰਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਫੈਨ, ਕਰਮ ਘਰ ਤੋਂ ਵੈਰੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੋ ਪਲ ਕੀ ਇੱਛਾ ਨੇ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕੋ ਵੈਸ਼ਨੋ ਭਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗ ਤੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਪਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਨ ਖੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਹਿ ਨਤਨੀਤ, ਮੰਦ ਨਰਭੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕੈ ਸਭ ਗਾਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੂਜੈ ਮੋਲ, ਸੁਖ ਮੈਂ ਜਾਣੇ ਅਸਥੂਲ, ਚਾਹ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰ ਕੋ ਗਿਆਨ, ਚਾਹ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਭਾਵੈ ਜਨ ਕੋਏ, ਕਾਰ ਕਿਰਪਾ ਅੰਤਰ ਉਰ ਧਾਰੈ, ਪਸ਼ ਪ੍ਰੇਤ ਮੁਕਤ ਪਾਥਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਦਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੇ ਵਿਖਾਟੀ, ਤੈਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉਂ, ਜਿਤ ਜਿਤ ਘਰ ਰੱਖੈ ਤੈਸਾ ਤਨ ਨਾਉ, ਆਪੇ ਕਰਨ ਗ੍ਰਾਮ ਜੁਗ, ਪ੍ਰਭਾਵੈ ਸੂਈ ਪੁਨ ਹੋਗ, ਪਸਰੇ ਆਪ ਹੋਏ ਅਣਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ, ਉਹ ਸਤ ਕਰੇ ਅਨੇਕ ਜਾਣੇ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਬ ਜਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਬੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬਕਾ ਵਿਚਾਰੈ, ਕਈ ਕੋਟ ਨਾ ਤਨਾ ਧਿਆਵੈ, ਨਾਨਕ ਕਰਤੇ ਕਾਂਤ ਨਾ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੈਗੀ ਆਤਮ ਨਿਕੋਰ, ਕਈ ਕੋਟ ਪਰ ਦਰ ਕਉ ਹਿਰੈ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪ੍ਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੇ, ਕਈ ਕੋਟ ਰਾਜੇ ਰਸ ਭੋਗੇ, ਕਈ ਕੋਟ ਭੱਗੀ ਸਰਪ ਪਾਏ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਲ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ, ਕਈ ਗੁੜ ਰਾਜਸ ਤਾਮਸ ਸਤਕ, ਕਈ ਗੁੜ ਵੇਦ ਪ੍ਰਾਨ ਸਿਮਰਤਰ ਸਾਸਤ, ਕਈ ਗੁੜ ਕੀ ਰਤਨ ਸਮੁੱਧ, ਕਈ ਗੁੜ ਨਾਨਾ ਪ੍ਰਕਾਰ ਜਾਂਤਾ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮਿਰ ਸਵਨ ਸੀਵੇ, ਕਈ ਗੁੜ ਜੋਖ ਕੰਡਰ ਪ੍ਰਸਾਦ, ਕਈ ਗੁੜ ਭੂਤ ਪ੍ਰੇ ਸੁਕਰ ਮਿਰਗਾਚ, ਸਪਤ ਨੀਰੇ ਸਭ ਹੋਤੇ ਦੂਰ, ਨਾਨਕ ਆਪਲਿਪਤ ਰਹਿਆ ਭਰਪੂਰ, ਕਈ ਗੁੜ ਵਾ ਤਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੈ ਜੀਵੈ ਮਰੈ, ਕਈ ਗੁੜ ਵਾ ਜੋਨੀ ਫਿਰੈ, ਕਈ ਗੁੜ ਬੈਠ ਤਹੀ ਖਾਏ, ਕਈ ਗੁੜ ਘਰ ਲੈ ਥਕ ਪਾਏ, ਕਈ ਗੁੜ ਕੀਏ ਤਨਵੰਤ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ, ਕਈ ਗੁੜ ਪਹਿ ਵੈ ਰਾਗੇ, ਰਾਮ ਨਾਮ ਸੰਗ ਤੈਨ ਲਿਵ ਰਾਗੇ, ਕਈ ਗੁੜ ਪ੍ਰਭ ਕੋ ਖੋਜੰਤੇ, ਆਤਮੈ ਭਾਰ ਬਨਮ ਲਹੰਤੇ, ਕਈ ਗੁੜ ਦਰਸ਼ਨ ਪ੍ਰਪਿਆਸ, ਤਿਨਕੋ ਮਿਲਿਓ ਪ੍ਰਭ ਅਵਿਨਾਸ਼, ਕਈ ਗੁੜ ਮਾਗੈ ਸਤਸੰਗ, ਪਾਰ ਬ੍ਰਹਮ ਤਨ ਲਾਗਾ ਰੰਗ, ਜਿਨਕਾ ਹੋਇਆ ਸੁਭ ਪ੍ਰਸੰਨ, ਨਾਨਕ ਤਿਜਨ ਸਦਾ ਤਨ ਥਨ, ਕਈ ਗੁੜ ਖਾਣੀ ਅਰਖੰਡ, ਕਈ ਗੁੜ ਆਕਾਸ਼ ਬ੍ਰਹਿਮੰਡ, ਕਈ ਗੁੜ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਾਰ, ਕਈ ਵਾਰ ਪਸਰੇ ਪਾਸਾਰ, ਸਦਾ ਸਦਾ ਇੱਕੇ ਕੰਕਾਰ, ਕਈ ਗੁੜ ਕਿੰਨੇ ਬਾਂ ਭਾਂਤ, ਪ੍ਰਭ ਤੇ ਹੋਏ ਪ੍ਰਭਮਾਏ ਸਮਾਤ, ਤਾਕਾਂਤ ਨਾ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਗੁੜ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਗੁੜ ਤਤ ਕੇ ਵੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਗੁੜ ਨਾਮ ਰਸ ਪੀਵੈ, ਅਮਰ ਪੈਸਾ ਸਦ ਹੀ ਜੀਵੈ, ਕਈ ਗੁੜ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਰੋਕ, ਕਾਰਣ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਇ, ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀਅਲ ਸੋਏ, ਅਸ਼ਟਪਦੀ।

ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਾਲ ਕਾਲ ਦੇਖੇ ਆਪਣੀ ਵਡਿਆਈ ਨਾਨਕ ਸਮਰ ਅਸਮਾਇ ਪ੍ਰਭਾਵੈ ਮਾਨ ਦੁਖਗਤ ਪਾਵੈ ਪ੍ਰਭਾਵ ਤਾ ਪਥ ਤਰਾਵੈ ਪ੍ਰਭਾਵ ਵਿਸ਼ਵਾਸ ਰੱਖੈ ਪ੍ਰਭਾਵ ਤਾ ਹਰ ਗੁਣ ਭਾਖੈ ਪ੍ਰਭਾਵ ਤਾ ਪਤੇ ਤੁਧਾਰੈ ਆਪ ਕਰੈ ਆਪਣੇ ਵਿਚਾਰੈ ਦੋਹਾਂ ਸਿਰਾਂ ਕਾ ਆਪ ਸਵਾਮੀ ਖੇਲੈ ਬਖਸੈ ਅੰਤਰ ਜਾਮੇ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਵਰ ਨਾ ਆਵੈ ਕਾਮ ਮਨ ਕੁਤੇ ਕਿਆ ਹੋਇਆਵੈ ਜੋ ਜਿਸ ਪਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕੁਛ ਰੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੈ ਜੇ ਜਾਣਤੇ ਆਪਣਾ ਬਚੈ ਪਰ ਮੈਂ ਭੂਲਾ ਦੈ ਦਿਸਤਾਵੈ ਨਿਗਮਾ ਚਾਰ ਗੁੰਡ ਫਿਰੇ ਆਵੈ ਕਾਰ ਕਰ ਪਰਸੇ ਆਪਣੀ ਭਗਤ ਤੇ ਨਾਨਕ ਤੇ ਜਾ ਨਾਮ ਲਿਖਿਨ ਮੈਂ ਨੀਚ ਕੀਟ ਕਰਾਰ ਪਾਵੈ ਬ੍ਰਹਮ ਗਰੀਬ ਨਿਵਾਰ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਸਤਕਾਲ ਰਹਿ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨ ਕਰੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਏ ਨਾਨਕ ਜੀ ਵੈ ਦੇ ਗਬਡਾਏ ਇਸ ਕਾ ਬਲਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆਗਿਆਕਾਰੀ ਬਪਰਾ ਜਿਉ ਜੋ ਤਿਸ ਪਾਵੈ ਸੋਈ ਫਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚਿੰਤ ਵਿਵਹਾਰ ਕਬਹੂ ਉਬ ਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾਵਣ ਹਾਰ ਕਬਹੂ ਨਿਰਤ ਕਰੈ ਵਾ ਭਾਤ ਕਬਹੂ ਸੁਰ ਹੈ ਦਿਨ ਰਾਤ ਕਬਹੂ ਮਾਂ ਕ੍ਰੋਧ ਬਿਕਰਾਲ ਕਬਹੂ ਸਰ ਕੀ ਹੋ ਦਰਬਾਰ ਕਬਹੁ ਹੋਏ ਬਹਿ ਬੜ ਰਾਜਾ ਕਬਹੁ ਬੇਖਾਰੀ ਨੀਚ ਕਾ ਸਾਜਾ ਕਬਹੁ ਅਬ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੇ ਤਿਮਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹ ਤਾਰ ਲਾਵੈ ਧਿਆਨ ਕਬਹੁ ਤੜ ਦੀ ਤਿਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਹੋ ਜੀਆ ਅਨਕ ਚੋਨ ਭਰ ਮੈਂ ਭਰ ਮੀਆ ਨਾਨਾ ਰੋਜ ਸਾਗਰ ਖਾਵੈ ਜਮ ਪ੍ਰਭਾਵਤ ਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨੂ ਦੂਜਾ ਅਵਰ ਨਾ ਕੋਏ ਕਬਹੁ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਭਾਵ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨੇ ਬਿਨਾਸ ਮੰਤਨ ਨਾਮ ਤੇ ਕਰ ਰੰਗ ਸਦਾ ਵਸੈ ਭਾਰ ਬ੍ਰਹਮ ਕੈ ਸੰਗ ਜਿਉਂ ਡਲ ਮੈਂ ਜਲ ਆਇ ਕਟਾਨਾ ਤਿਉਂ ਜੋਤੀ ਸੰਗ ਜੋਤਿ ਸਮਾਨਾ ਮੇਟ ਕੇ ਗਵਨ ਪਾਏ ਵਿਸਰਾ ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕਾ ਸੁਖੀ ਵਸੈ ਮਸਕੀਨੀਆ ਆਪਣੇ ਵਾਰ ਤਲੇ ਬੜੇ ਬੜੇ ਅੰਗਾਰੀਆ ਨਾਨਕ ਘਰ ਬਗਲੇ ਅਸ਼ਟਪਦੀ ਦਸ ਕੇਂਦਰ ਰਾਜ ਅਭਿਮਾਨ ਸੋ ਨਰਗਵਾਦੀ ਹੋਤ ਸੁਵਾਨ ਜੋ ਜਾਣੈ ਮੈਂ ਜੋ ਬਦਵਤ ਸੋ ਬਦਵਿਸ਼ਟਾ ਕਾ ਜਾਣਤਾ ਆਪ ਸੁਗਾ ਕਰ ਬੰਤਕ ਹਾਵੈ ਜਨਮ ਰਹਿ ਵਾ ਜੋਨ ਪਰਮਾਵੈ ਤਨ ਭੂ ਕਰ ਜੋ ਕਰੈ ਘਮਾਣ ਸੋ ਮੂਰਖਾਂ ਦਾ ਅਗਿਆਨ ਕਰ ਕਰ ਪਰ ਸੁਖ ਹਿਰਦੇ ਗਰੀਬੀ ਵਸਾਵੈ ਨਾਨਕਿਆ ਮੁਕਦਾ ਗੈ ਸੁਖ ਪਾਵੈ ਤਲਵੰਤਾ ਹੋਏ ਕਰ ਕਰ ਬਾਵੈ ਤ੍ਰਿਣ ਸਮਾਨ ਕੱਛ ਸੰਗ ਨਾ ਜਾਵੈ ਬਾਲਸ ਕਰ ਮਾਨੁਖ ਉਪਰ ਕਰੇ ਆਸ ਬਦ ਪੇਤਰਤਾ ਕਾ ਹੋਏ ਵਿਨਾਸ਼ ਸਾਉ ਦਿਆ ਜਨ ਬਲਵੰਤ ਖਿਨ ਮੈਂ ਜਾਇ ਬਸਮੰਤ ਕਿਸਨ ਵਧਿਆ ਬੰਕਾਰੀ ਧਰਮ ਰਾਜਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਵਿਮਾਨ ਸੋ ਜਨ ਨਾਨਕ ਦਰ ਗੈ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਿਕ ਤਪਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦ੍ਰਵੈ ਹਰ ਦਰਗਾਹ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਇ ਨਿਕਟ ਨਾ ਆਵੈ ਸਰਵ ਕੀਰੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੇ ਕਾ ਚੋਏ ਤਬ ਸੁਖਾ ਸੁਖ ਨਾਹੀਂ ਕੋਏ ਜਬ ਜਾਣੇ ਮੈਂ ਕੁਛ ਕਰਤਾ ਤਬ ਲਾਗਰ ਬਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੇ ਤੇ ਤਬ ਲਗਨੇ ਚੱਲਾ ਹੈ ਜੀਤ ਜਬ ਲਗ ਮੋ ਬਗਨ ਸੰਗ ਮਾਏ ਤਬ ਲਗ ਧਰਮ ਰਾਜੇ ਸਜਾਏ ਰਵ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕਾ ਛੋਟੈ ਸਹਿਸ ਕਟੇ ਲਾਕਾ ਉੜਤਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਬ ਖਾ ਮੇਰਾ ਬਿਨਾ ਸੰਦੋਗ ਨਹੀਂ ਕਉ ਰਾਜੈ ਸੁਪਨ ਮਨੋੜਤ ਬ੍ਰਿਥੇ ਸਵ ਕਾਜੈ ਨਾਮ

ਹਾਰਨ ਕਰਾਵਨ ਕਰਨ ਹਰ ਸਕੈ ਹੱਥ ਕਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ ਆਪੇ ਆਪਾ ਪ੍ਰਭ ਸੋਏ। ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਪੂਜਾ ਦੇਖਿਆ ਕਰਿਆ ਵਿਵੇਕ ਆਪੇ ਕਿਆ ਪੈਨੇ ਕਾ। ਮਰਨ ਬਿਨ ਸੇ ਆਵ ਨਾ ਜਾਇ ਨਾਨਕ ਸਤਿ ਰਹਿ ਸਮਾਇ, ਆਪ ਬੁੱਧ ਸਹਿ ਸਮਝੈ ਆਪ ਆਪੇ ਰਚ ਸਭ ਕੈ ਸਾਥ, ਆਪ ਕਿਨੋ ਆਪਣੇ ਵਿਸਥਾਰ ਸਭ ਕੁਛ ਸਿਖਾਉ ਕਰਨੇ ਹਾਰ। ਉਸ ਤੇ ਬਿਨ ਕਹੋ ਕੁਛ ਹੋਏ ਥਾਂ ਥਾਂ ਤਰੇ ਕਿਆ ਸੋਏ, ਆਪਣੇ ਚਲ ਤਾਪ ਕਰਨੇ ਹਾਰ। ਕਉ ਤੁਕ ਰੰਗਿਆ ਪਾਰ ਮਨ ਮੈਂ ਆਪ ਮਨ ਆਪਣੇ ਮਾਹਿ, ਨਾਨਕ ਕੀਮਤ ਗੈਨ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸ਼ਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ ਕੋਟ ਮਿਦ ਕਿਨੈ ਬਿਰਲਾ ਚੀਨਾ। ਭਲਾ ਭਲਾ ਭਲਾ ਤ੍ਰਿ ਰੂਪ ਸੁੰਦਰ ਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਨੀ ਸਵਰ ਸ੍ਰਵਨ ਵਖਿਆਨੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਨ ਜੋ ਜਨ ਪਰੈ ਸੋ ਜਨ ਤ੍ਰਿਨ ਹਾਰ, ਸੰਤ ਕਿਨੇ ਦਾ ਨਾਨਕਾ ਬਾਰ ਬਾਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇਨ ਛੁਟੈ, ਸੰਤ ਕੈ ਦੁਖਨ ਸੁਖ ਸੋ ਜਾਇ, ਸੰਤ ਕੈ ਦੁਖ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋ ਬਾਦਹੀਨ। ਸੰਤ ਕੇ ਹੱਥ ਕਾ ਰੱਖੇ ਨ ਕੋਏ, ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਬਿਤਰੈ। ਸੰਤ ਕੇ ਦੁੱਖ ਨ ਤੇ ਮਗ ਭਵੈ, ਸੰਤਨ ਕੈ ਦੁੱਖ ਨ ਗਾਹਕ ਜੋ ਲਵੈ, ਸੰਤਨ ਕੈ ਦੁੱਖ ਨ ਸਰਪ ਜੋ ਨ ਪਾਏ, ਸੰਤ ਕੈ ਦੁੱਖ ਨ ਤ੍ਰਿਗਤ ਜੋਨ ਕਰਮਾਏ, ਸੰਤਨ ਕੈ ਦੁੱਖ ਨ ਤ੍ਰਿਸ਼ਨਾ ਮੈਂ ਚਲੈ, ਸੰਤ ਕੈ ਦੁੱਖ ਨ ਸਭ ਕੁਛ ਲੈ। ਸੰਤ ਕੈ ਦੁੱਖ ਨੂੰ ਤੇਸ ਜਾਏ, ਸੰਤ ਕੈ ਦੁੱਖ ਨੀ ਜਿਨੇ ਜਾਏ, ਸੰਤ ਤੋਂ ਕੀ ਗਾਥਾ ਕੋ ਨਾਹੇ, ਨਾਨਕ ਸੰਤ ਭਾਵੇ ਤੋਇ ਪੀਗਤ ਪਾਹੇ। ਸੰਤ ਕਾ ਨਿੰਦਕ ਮਹਾ ਆਤ ਤਾਏ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਸੰਤ ਕਾ ਨਿੰਦਕ ਰਾਜ ਤਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ, ਸੰਤ ਕੇ ਨਿੰਦਕ ਕਾ ਸਰਬ ਰੋਗ, ਸੰਤ ਕੇ ਨਿੰਦਕ ਕਾ ਸਦਾ ਵਿਜੋਗ। ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੁਖ ਨਾਨਕ ਸੰਤ ਪਾਵੇ ਤਾਂ ਸੁਖ ਆਪ ਹੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਹਤਾ। ਸੰਤ ਕੇ ਦੁਖੀ ਕਾ ਡਾਣ ਲਾਗੈ, ਸੰਤ ਕੇ ਦੁੱਖ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨ ਮੈਂ ਮਰੈ, ਸੰਤ ਕੀ ਦੁੱਖ ਨਾ ਸੁਖ ਦੇ ਟਰੈ। ਸੰਤ ਕੇ ਦੁਖੀ ਕਾ ਨਾਹੀਂ ਠਾਉ, ਨਾਨਕ ਸੰਤ ਪਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਆਦਿ ਵੀਰ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਗਾਜ ਨਾ ਪਹੁੰਚੈ, ਸੰਤ ਕੇ ਦੁੱਖ ਗਾਉ ਤੇ ਆਏ ਪਰਮਾਈਐ, ਸੰਤ ਕਾ ਦੁਖੀ ਅੰਦਰ ਪਾਈਐ, ਸੰਤ ਕਾ ਦੁਖੀ ਅੰਦਰ ਤੇ ਥੋਤਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣੀ ਵੇ ਜਾਪ ਹੀ ਖਾਹੇ, ਸੰਤ ਕੇ ਦੁਖੀ ਕਾ ਬਿਨਾ ਰੱਖਣ ਹਾਰ, ਨਾਨਕ ਸੰਤ ਪਾਵੈ ਤਲੇ ਵਾਰ। ਸੰਤ ਕਾ ਦੁਖੀ ਇਉਂ ਬਿਲਾ ਜੋ ਜਲ ਮਿਹੋਨ ਮਛਲੀ ਤਰਪੜਾਏ, ਸੰਤ ਕਾ ਦੁਖੀ ਮੂਕਾ ਨੇ ਰਾਜਾ ਜੋ ਪਾਪ ਕੇ ਦਨੀ ਤਰਾਪੈ, ਸੰਤ ਕਾ ਦੁਖੀ ਛੁਟੈ ਗੇਲਾ ਜੂ ਬੜਤਨ ਕੇ ਤੁਮਾਂ ਦੁਇਲਾ। ਸੰਤ ਕਾ ਦੁਖੀ ਧਰਮ ਤੇ ਰਹਿ ਤੇ, ਸੰਤ ਕਾ ਦੁਖੀ ਸਤਮਿਤਿਆ ਕੈਤ ਕਰਤ, ਨਿੰਦਕ ਕਾ ਤੁਰੀ ਪਿਆ ਨਾਨਕ ਜੋ ਤਿਸ ਪਾਵੈ ਸੋਇ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁੱਖ ਕਦਰ ਕਾਮ ਰਸ ਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੇ ਦੁੱਖ ਨਾ ਦਿਸਟੈ ਕੋ ਜੈਸਾ ਭਾਵੇ ਤੈਸਾ ਕੋਈ ਹੋਏ। ਪਾਇਆ ਕਰਤਨ ਮੇਟੈ ਕੋ ਨਾਨਕ ਜਾਣੈ, ਸੱਚਾ ਸੋਏ ਸਭ ਕੱਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕਾ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤੁਸੈ ਤੇ ਆਵੋ ਸਾਸ ਗਰਾਸ, ਸਭ ਕੁਛ ਵਰਤੈ ਤਿਸਕਾ ਕੀ ਹੈ, ਜੈਸਾ ਕਰੇ ਤੈਸਾ ਕੋਥੀ ਆ। ਆਪਣਾ ਖੇਲ ਆਵ ਕਰਨੇ ਹਾਰ, ਦੂਸਰ ਕੌਣ ਗਏ ਵਿਚਾਰ, ਜਿਸ ਨ ਕਿਰਪਾ ਕਰੇ ਤੁਸੀਂ ਆਪਣੇ ਨਾਮ ਦੇ ਬੜੇ ਭਾਗੀ ਨਾਨਕ ਜਨ ਸੇ ਸਲੋਕ। ਤਰਿਓ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰ ਭਜਾਏ। ਅਸ਼ਟਪਦੀ ਮਾਨੁਖ ਕੀ ਟੇਕ ਪ੍ਰਥੀ ਸਭ ਜਾਣਦੇ, ਉਹਨੂੰ ਕਹਿ ਕੇ ਭਗਵਾਨ, ਜਿਸ ਕਹਿ ਦੀਆ ਰਹਿ ਗਾਏ ਬਹੁਤ ਨਿਤਸ਼ਨਾ ਲੱਗ ਆਏ। ਮਾਰ ਰੱਖੈ ਕੋ ਆਪ ਮਾਨੁਖ ਕਿਆ ਕਿਛ ਨਾਹੀ ਹਾਥ, ਤਿਸਕਾ ਹੁਕਮ ਬੁਰ ਸਕੋ ਤਿਸਕਾ ਨਾਵਰਾ ਕੰਟ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਇ, ਸਥਿਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਵੀ ਉਸ ਦਾ ਸਿਰ ਲੈ ਕਰ ਲੈ ਜੀਆ।
ਨੈਣ ਹੋ ਬੇਗ ਠਾਕੁਰ ਕਾ ਰੰਗ ਸਾ ਸਿਮਰ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਤਰ ਗਾ ਨਾਨਕ ਜਨ ਮੱਥਾ ਬੜ ਭਾਗੀ ਤੇ ਜਿਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਤਨ ਬੰਦ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਤੁਤ ਕੀ ਸੋਜੇ ਜਾਣੈ ਨਾ ਸੋਜ ਸਕਾ ਮਨ ਮਾਨ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੋ ਜਤ ਸਕੀ ਜਾਣੋ ਜਿਸ ਨਾ ਬੁਝੈ ਸਾ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤਾ ਅੰਤਨ ਕੀਰਤਨ ਕੇਵਲ ਬਖਿਆਨ ਕਰੈ ਸਮੇ ਸੋ ਨਿਰਵਾਨ ਏਕੋ ਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਡੰਕੀ ਫਾਸਾ ਹਰ ਬ੍ਰਹਮ ਕਿਰਿਸ ਮਨ ਭੁਖ ਨਾਨਕ ਤਿਸ ਨਾ ਲਾਗੈ ਦੁਖ ਜਿਸਕਾ ਹਰ ਬ੍ਰਹਮਣ ਜਿਤਾਵ ਸੋ ਸੰਤ ਸੇਲਾ ਨਹੀਂ ਢੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕਾ ਕਿਸੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਗਾਢ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜੈ ਗੁਰ ਪ੍ਰਸਾਦਾ ਸਭ ਜਿਆ ਜਬ ਦੇਖਾਂ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ

ਅਵਿਨਾਸੀ ਨਾਹੀਂ ਕਿਛ ਖੰਡ ਧਾਰਨ ਧਾਰ ਰਹ ਬ੍ਰਹਿਮੰਡ ਲਖ ਭੇ ਬਿਰਖ ਪ੍ਰਤਾਪ ਆਪ ਜਪੈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਭਵੰਤ ਸਗਲ ਸੰਸਾਰ ਉਦਰੈ ਤਿਨ ਮੰਤਾ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰ ਆਪੇ ਮਿਲੇ ਕਿਰਪਾਲ ਗੁਰ ਕਾ ਸ਼ਬਦ ਜਬ ਵੇ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵਡ ਪਾਗੈ ਨਾਮ ਜਬ ਦਬਾਵੇ ਵਿਸਰਾਮ ਨਾਨਕ ਤਨ ਪੁਰਖ ਗੌਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾ ਹੋਵੇ ਸੋਏ ਕਰਨ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮਿੱਠ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਚ ਉਪਦਿਤ ਸਮਾਏ ਸਮਾਇਓ ਸੌਖਣ ਦਾ ਨੂੰ ਬਣਿਆ

ਨਾਨਕ ਦਸ ਬਲਿਹਾਰ ਅਸ਼ਟ ਪਦੇ ਟੋਟੇ ਗਾਰਡਨ ਹਾਲ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਗ੍ਰਿੰਦਾ ਦੁਸ਼ਮਨ ਮਹਿ ਦਿਸਤੇ ਵਿਰਤਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾ ਪਵਨਾ ਸਿਮਰ ਵਿਆਪੇ ਆਪ ਆਪਨ ਕੀਏ ਕਛੂ ਨ ਹੋਈ ਰੇ ਸੋ ਪ੍ਰਾਣੀ ਲੋਚੈ ਕੋਇ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏ ਕਰ ਨਾਮ ਰੂਪ ਤੋ ਨਾਹੀ ਮੋਹ ਹੈ ਬਰਾਕੀ ਜੋਤ ਸਗਲ ਕੜ ਸੋ ਹੈ ਤਨਵੰਤਾ ਹੋਇ ਕਿਆ ਕੋ ਕਰ ਪੈ ਜਾ ਸਭ ਕਿਛ ਤਿਸਕਾ ਦੀਆਂ ਤਰਵੈ ਅਤ ਸੂਰਜ ਜੇ ਕੋ ਕਹਾਵੇ ਪ੍ਰਕੀ ਕਲਾ ਬਿਨਾ ਕਹਿ ਤਾਵੇ ਜੇ ਕੋਇ ਬਹਿ ਦਸਾ ਤਿਸ ਦਿਨ ਹਰ ਜਾਨੇ ਗਾਵਾਰ ਜਿਸ ਗੁਰ ਪ੍ਰਸਾਦ ਟੂਟੈ ਹਾ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕਾ ਥੰਮ ਥੰਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਥਮ ਮਨ ਜੋ ਬਖਾਣ ਨਾਵ ਚੜ੍ਹਤਰ ਹੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਦਸ਼ਾਹ ਧੋਰ ਨਾਨਕੀ ਹਰ ਚਾ ਭੂਰ ਮਨ ਮੂਰ ਰਖ ਕਾਹੇ ਬਿਰਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਸਰ ਤਾਰ ਜੋ ਕਛ ਕਰੈ ਸੋਏ ਸਕਮਾਨ ਪੂਲਾ ਕਾਹੇ ਫਿਰੈ ਅਜਾਨ ਕੌਨ ਵਸਤਾ ਤਰੈ ਸੰਗ ਲਪਟ ਰਹਿ ਰਸ ਰੂਪੀ ਪਤੰਗ ਰਾਮ ਨਾਮ ਜਪ ਫਿਰਦੇ ਮਾਹੇ ਨਾਨਕ ਵਸੇ ਜਿਗਰ ਜਾਹੇ ਜਿਸੋ ਖਰ ਕੌ ਲੈ ਤੂੰ ਆਇਆ ਰਾਮ ਨੂੰ ਸੰਤਨ ਘਰ ਪਾਇਆ ਤਾ ਜਬ ਮਾਨ ਲਿਹੋ ਮਨ ਮੋੜ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖਿਲ ਸੁੰਦਰ ਸੰਗਚਾਲ ਅਵਰਦੈ ਵਿਖਿਆ ਜੰਜਾਲ ਤਨ ਧਨ ਕਹਿ ਸਭ ਕੋਇ ਮੁਖੂਜਲ ਹਰ ਦਰਗਾਹ ਸੋਇ ਇਹ ਵਪਾਰ ਵਿਰਲਾ ਵਪਾਰ ਨਾਨਕ ਦਾਗ ਸਤ ਬਲਿਹਾਰ ਹੈ ਚਰਨ ਸਾਧ ਕੇ ਥੋਏ ਤ ਪੀਓ ਅਰਪ ਸਾਧ ਗਾ ਬਨਾ ਜੀਓ ਸਾਧ ਕੀ ਤੂਰ ਕਰੋ ਇਸ਼ਨਾ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਟ ਬਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈ ਅਨਕ ਬਿਘਣ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਹੇ ਉੱਠ ਕੇ ਸੰਤਾਂ ਤੇਰੇ ਆਇਆ ਸਰਸੋ ਨਾਨਕ ਤੇ ਪਾਇਆ ਮ੍ਰਿਤ ਗਾ ਜੀ ਵਾਲਨ ਹਾਰ ਭੁੱਖੇ ਗਾ ਦੇਵਤ ਆਧਾਰ ਸਰਬਨ ਦਾਨ ਜਾਗੀ ਦ੍ਰਿਸ਼ਟੀ ਮਾਹੇ ਪਰਮ ਲਖੇ ਕਾ ਲੈਣਾ ਪਾਹੇ ਸਭ ਕਿਰ ਤਿਸਕਾ ਉਹ ਕਰਨਾ ਜੋਗ ਦਿਸਵੇਂ ਦੂਸਰ ਹੋਆ ਨਾ ਹੋ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਰਿਸਕਾ ਨਾਮ ਦੀਆ ਨਾਨਕ ਸੋਜ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੇਤ ਭਗਤ ਭਗਤ ਸੁਣੀਏ ਤੇਲੋ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸਰ ਤਾ ਕੀ ਰਹਿ ਤੋ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦ੍ਰਿਸ਼ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਬਾਲ ਬ੍ਰਹਮ ਜਮ ਸੱਚ ਕਰ ਜਾਤਾ ਨਾਨਕ ਸੋਚਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੇ ਗੁਣ ਦੇ ਪ੍ਰਭਨਾ ਸਹਿਬ ਜਾਏ ਨਾਨਕਾਰ ਸੋਵੈ ਸੋ ਪ੍ਰਸੰਨ ਅਸ਼ਟ ਪਦੇ ਅਵਿਨਾਸੀ ਪਰਮਨ ਮੈਂ ਰਾਖ ਮਨੁ ਕੇ ਤੋ ਪ੍ਰੇ ਤਿਆਗ ਤਿਸ ਤੇ ਬਿਰ ਨਾਹੀ ਕਿਸ ਕੋ ਸਰਬ ਨਰ ਤੁਰੇ ਕੋ ਸੋ ਆਪੇ ਬਿਨਾ ਆਪੇ ਦਾ ਨੰਗੈ ਗੰਭੀਰ ਗੇ ਸੋ ਜਾਣਾ ਹਾਰ ਬ੍ਰਹਮ ਪਰਮੇਸ਼ਵਰ ਕੋ ਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦ ਸਾਹ ਤੁਰੇ ਕੇ ਚਰਨੇ ਪਾਓ ਨਾਨਕ ਕੈ ਮਨ ਹੋ ਨਰਾਓ ਮਨ ਸਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗਾ ਹਰਨ ਭਰਨ ਜਾ ਕਾ ਨੇਤਰ ਫੋਰ ਤੁਸਕਾ ਮੰਤਰ ਨਾ ਜਾਣੈ ਹੋਰ ਅਣਦ ਰੂਪ ਮੰਗਲ ਸਦ ਜਾ ਕੈ ਸਰਥੁਖ ਸੁਨਿਆ ਕਰਤਾ ਕੈ ਰਾਜ ਮੈਂ ਰਾਜਯੋਗ ਮੈਂ ਜੋਗੀ ਤਾ ਮੈਂ ਤੁਮ ਗ੍ਰਹਿ ਸਮੇਂ ਭੋਗੀ ਤੈ ਤੈ ਭਗਤ ਸੁਖ ਪਾਇਆ ਨਾਨਕ ਤੁਸ ਪ੍ਰਕਾਗ ਨਿਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੋਤ ਸਗਲ ਪਰੋਈ ਆਪਣੇ ਸੋਤ ਸਮਤ ਗਿਆਨ ਧਿਆਨ ਜਿਨ ਦੇ ਜਿਨ ਦਾ ਸੁਨਾਵ ਤਿਆ ਵੈਸੇ ਤੇ ਗੁਣ ਮੈਂ ਜਾ ਕਾ ਪਰਮਾਜਨ ਮੇਰਾ ਫਿਰ ਆਵੈ ਜਾਏ ਊਜ ਨੇਟ ਤਿਸਕੇ ਅਸਾਨ ਜੈ ਸਤਨਾ ਵਤੈ ਸਨਾਨਕ ਜਾਨ ਨਾਨਾ ਰੂਪ ਨਾਨਾ ਜਾਗ ਰੰਗ ਨਾਨਾ ਵੇਖ ਰੰਗ ਰੰਗ ਨਾਨਾ ਵਿਦ ਕਿਨ ਵਿਸਤਾਰ ਪ੍ਰਭ ਨਾ ਸੀ ਇਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਪੰਥ ਬਣਾਈ ਆਪਣੀ ਕਿਮਤ ਆਪੇ ਪਾਏ ਸਾਵ ਗੜ ਤਿਸਕੇ ਸਭ ਤਿਸਕੇ ਠਾਵ ਜਬ ਜਬ ਜੀਵੇ ਨਾਨਕ ਨਾਵ ਨਾਂਕ ਤਰ ਸਗਲ ਜਾਂਦਾ ਨਾਮ ਕੇ ਤਾਰ ਖੰਡ ਬ੍ਰਹਿਮੰਡ ਨਾਂਕ ਤਾਰ ਸਿਮਰਤ ਵੇਦ ਪੁਰਾ ਨਾਂਕ ਤਾਰ ਸੁਨ ਗਿਆਨ ਧਿਆਨ ਨਾਂਕ ਤਾਰ ਗਸ ਪਾਤਾ ਨਾਂਕ ਤਾਰ ਸਗਲ ਆਕਾਰ ਨਾਂਕ ਤਾਰੇ ਪੁਰੀ ਅਸਾ ਭਵ ਨਾਂਕ ਸੰਗ ਉਦਰ ਸੁਨ ਸਰਵਨ ਕਰ ਕਰ ਪੜ ਸਿਆ ਆਪਣਾ ਨਾਮ ਲਾਏ ਨਾਨਕ ਚੌਥੇ ਪਦਮੇ ਸੋਜਨ ਗਤ ਪਾਏ
रूप सत जा का सत स्थान पुरख सत केवल प्रधान करतूत सत सत जा की बाणी सत प्रकसा मा समाणी सत करम जाग रचना सत मूल सत सत उत्पात सत करण निर्मल निर्मल सब जत सब भले सत नाम प्रभुआ सुखदाय विश्वास सत नान गुर ते पाए सत वचन सत उपदेश सत जन जागृत परवेश सत नृत पूजा जे कोई नाम जप तथा की गत होए आ सत किया सब सत आप जाने अपने मित गत जिसके सिर सो करने हार रब न पूज कर द्विचार करते कीमत ना जान किया नान ज्योत स्वभाव सो वर्तिया विस्मर विस्म पय विस्माद जिन पूजित साया सवाद प्रभ कै रंग राज जन रहे गुर कै वचन पदार्थ लहे उदात दुघाटन हार जाके संग त्रै संसार जन कौ सेव सोबड़ पागी जन कै संग एक लेव लागे गुण गोविंद कीर्तन जन गावे गुर प्रसाद नानक फल पावे श्लोक आद सच जुगाद सच है पे सच नानक होसे पे सच अष्टपदे चरण सत सत वसन हार पूजा सत सत सेवदार दर्शन सत सत वेखन हार नाम सत सत आवन हार आव सत सत सवतारी आप गुण आपे गुणकार शब्द सत सत प्रभगता सुरत सत सत जस सुनता वजन हार का सत सब होए नानक सत सत प्रभ सोए सत स्वरूप रिता जन मन कर क्रम तिल मूल बछाया जा कर दे विश्वास प्रभाया तत् ज्ञान तस्मन प्रगटाया ਪੈਚ ਨਿਰਪਾ ਹੋਏ ਵਸਾਨਾ ਜਿਸਤੇ ਉਪਜਿਤ ਸਮਾਏ ਸਮਾਨ ਵਸ ਸਮਾਏ ਲੇ ਵਸ ਗੜਾਏ ਤਾਕਾ ਭਣ ਨਾ ਕਹਿ ਨਾ ਜਾਇ ਪੂਜੈ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਕਾ ਠਾਕੁਰ ਕਾ ਸੇਵ ਕਿਆ ਕਿਆ ਕਰੇ ਠਾਕੁਰ ਕਾ ਸੇਵ ਸਦਾ ਪੁਜਾਰੇ ਠਾਕੁਰ ਕੇ ਸੇਵ ਕੈ ਮਨ ਪੜਦੇਤ ਠਾਕੁਰ ਕੇ ਸੇਵ ਕੀ ਨਿਰਮਾ ਰੇਤ ਠਾਕੁਰ ਕਾ ਸੇਵ ਜਾਨਾ ਸੰਭਵ ਕਾ ਸੇਵ ਨਾ ਕਹਿ ਰੰਗਾ ਸੇਵਕ ਪ੍ਰਭ ਪਾਲਨ ਹਾਰਾ ਸੇਵਕੀ ਰਾਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਥ ਸਾਥ ਸਮਾਰੈ ਆਪਣੇ ਜਨਕਾ ਪਰਦਾ ਠਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕਉ ਦੇਵ ਡਾਈ ਆਪਣੇ ਸੇਵਕਾ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੇ ਤਾਂ ਕਿ ਕਹਿ ਤੁਮ ਕੋ ਨਾ ਲਾਖੇ ਪ੍ਰਭ ਸੇਵਕਾ ਕੋ ਨਾ ਪਹੁੰਚੇ

0: ਕੋਟ ਲੱਖ ਹੈ। ਇਸ ਕਾ ਸਾਸਨ ਕੱਢ ਤਿਆ ਪਤਾ ਕੋ ਰਾਖ ਦੇ ਕਰ ਹੱਥ ਮਾਨਸ ਰਤਨ ਕਰਤ ਭਾਂਤ ਤੁਸਕੇ ਕਰਤ ਫਿਰਤੇ ਜਾਤ ਮਾਰ ਨ ਰੱਖਿਆ ਬਨਾ ਕੋਈ ਸਰਵਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਰਣਾਣੀ ਵਾਰ ਵਾਰ ਵਾਰ ਪ੍ਰਭ ਜਪੀਆਂ ਪੀ ਅੰਮ੍ਰਿਤ ਮੰਤ ਤ੍ਰਪੀਆ ਨਾਮ ਰਤਨ ਜਿਨ ਗੁਰਮੁਖ ਪਾਇ ਤੁਸਕੇ ਸ਼ਬਰ ਨਾਹੀਂ ਦੁਸ਼ਟਾਇਆ। ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਸ ਜੋ ਜਨ ਦੇਵਤਾ ਨੇ ਮੰਦ ਨਾਮ ਨਾਮ ਸਮਾਨ ਉਠਤ ਬੈਠ ਸੁਭਤ ਨਾਮ ਕਉ ਨਾਨਕ ਜਿਨ ਕਹਿ ਸਦਕਾਮ। ਬੋਲੋ ਜਸ ਰੇ ਬਾਬ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤਾ ਤੂੰ ਕਹਿ ਚਾਏ। ਪ੍ਰਭ ਆਪਣੇ ਸਿਰ ਹੈ ਸਮਾਏ ਜੋ ਹੋਵਾ ਹੋ ਵੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ। ਤਿਸ ਕੀ ਮਹਿਮਾ ਕੌਣ ਬਖਾਨ ਤੁਸਕਾ ਗੁਣ ਕਹਿ ਕਨਾ ਜਾਣੋ ਆਠ ਪਹਿਰ ਪ੍ਰਭ ਸਹਿ ਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋਚਨ ਸਰਬ ਥੋਕਾ ਦਾਤਾ ਤੁਸਕੀ ਸਰਨ ਸਰਬ ਸੁਖ ਭਾਵੈ ਤਿਸਕੈ ਦਰ ਸਭ ਭਾਵ ਮਿਟਾਵੇ ਅਵਰ ਸਿਆਨ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੁੱਟ ਹੋ ਸਤ ਭੈ ਰਾਸ ਲੋਕ ਸਤ ਪੁਰਖ ਨ ਜਾਣਿਆ ਸਤਿਗੁਰ ਤੁਸਕਾ ਨਾਉ ਤਿਸਕਾ ਸੰਗ ਸੇ ਕੁਦਰੈ ਨਾਨਕ ਕਰ ਗਨ ਗਾ ਅਸ਼ਟ ਪਦੇ। ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹੈਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬੇ ਕਾਢਤੇ ਹਟੈ। ਸਤਿਗੁਰ ਸਿੱਖਾ ਨਾਮ ਤਾਂਦੇ ਗੁਰ ਕਾ ਸਿੱਖ ਉਟਵਾਗੀ ਹੈ ਸਤਿਗੁਰ ਸਿੱਖਾ ਹਲਤ ਬਲ ਸਵਾਰੈ ਨਾਨਕ ਸਤਿਗੁਰ ਸਿੱਖਾ ਜੀ ਨਾਲ ਸਮਾਰੈ। ਗੁਰ ਕੈ ਅਗਰੇ ਸੇ ਕੁਜੋ ਰਹਿ ਗੁਰ ਕੀ ਆਗੈ ਮਨ ਮੈਂ ਸਹਿ ਆਪ ਸੁਖਾਉ ਕਰ ਕਿਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤ ਧਿਆਵੈ। ਮਨ ਵਿੱਚ ਸਤਿਗੁਰ ਕੈ ਪਾਤੇ ਸੇਵਕੇ ਗਾਜ ਰਾਸ ਸੇਵਕ ਕਰ ਤੋਏ ਨੇ ਕਾਮ ਤਿਸਕਾ ਹੋਤ ਪ੍ਰਭ ਸੁਆਮੀ ਆਪਣੇ ਕਰੇ ਪੜ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ। ਬੇਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਕਤ ਜਾਣੈ ਸੋ ਸਤਿਗੁਰ ਜਿਸਰੇ ਦਾ ਹਰਨਾ ਅਨਕਵਾਰ ਗੁਰ ਕਾ ਬਲ ਜਾ। ਸਾਰੇ ਬਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਕਿ ਆਪ ਨਹੀਂ ਕਛ ਭਰ ਮੈਂ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕੈ ਸਗੁਰ ਪਟਪਾਗੇ ਪਾਈਏ ਸਫਲ ਦਸਨ ਭੇਖਤ ਪਨੇਤ ਪਰ ਸਤਚਨ ਗਦ ਨਿਰਮਰੇਤ ਭੇਟ ਸੰਗ ਰਾਮ ਗੁਣ ਰਵੇ ਪਾਰ ਰੰਗੀ ਤਰ ਕਿਆ ਗਵੇ ਸੁਨ ਕਰ ਬਚਨ ਕਰ ਨਾਗਾਨੇ ਮਨ ਸੁਦੋ ਕਾ ਦੰਪਤੀਆਂ ਨੇ ਪੂਰਾ ਕਰੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਿਆ ਉਹ ਸੰਤ ਗੁਣ ਬਿਉਂਦ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਸਲੈ ਮਿਲਾਏ ਜੇ ਵਾਏ ਕੋਸਤ ਨੇਕ ਸਤ ਪੁਰਖ ਪੂਰਨ ਵਿਵੇਗਾ ਕਾਹੋ ਪੋਰ ਨਾ ਪਹਟਿਤ ਪ੍ਰਾਣਿਆ ਗਮ ਗੋਚਰ ਪ੍ਰਭ ਨਿਰਬਾਨ ਨਿਰਹਾ ਨਿਰਵੈ ਸੁਦਾਏ ਤਾ ਕੀਮਤ ਕਰ ਨਾ ਪਾਏ ਅਨਿਕ ਭਗਤ ਬੰਧਨ ਨਿਤ ਕਰ ਚਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਦਾਤ ਐਸਾ ਪ੍ਰਭ ਜੀ ਆਪਣੇ ਇਹੋ ਹਰਿ ਸੁਭਾਵ ਜਨ ਕੋਏ ਅੰਮ੍ਰਿਤ ਵੀ ਵਹਿ ਅੰਮ੍ਰਿਤ ਸੋਹੇ ਉਸ ਪ੍ਰਕਾਰ ਨਾ ਹੀ ਕਦੇ ਵਿਨਾਸ਼ ਹੋ ਜਾ ਗਿਆ ਮਨ ਪ੍ਰਗਟੇ ਗੁਰਦਾਸ ਆਠ ਪਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇ ਕੈ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇਕ ਅੰਤ ਕਰ ਦੀਪ ਪ੍ਰਗਾਸੇ ਨਾਨਕ ਪਰ ਮੋਦ ਕੁਦੈ ਤੇ ਨਾਸੇ ਤਪਤ ਮੈਂ ਠੰਡ ਵਰਤਾਈ ਅੰਤ ਵੈਦ ਗੁਨਾਠੇ ਪਾਏ ਜਨਮ ਮਰਨ ਕੇ ਮਿਟੇ ਦਿਸੇ ਸਾਹ ਦੁਕੇ ਪੁੰਨ ਉਪਦੇਸੇ ਪਾ ਚੁੱਕਾ ਨਿਰਭਾ ਹੋਏ ਵਸੇ ਸਕਲ ਵਿਆਦ ਮਨ ਦੇਖਿਆ ਨਸੇ ਜਿਸ ਕਾ ਸਾਵਧਨ ਕਿਰਪਾ ਤਾਰੇ ਸਾਹ ਸੰਗ ਜਪ ਨਾਮ ਮਰਾਰੇ ਤਤ ਬੈ ਚੁੱਕੇ ਭਰਾਉ ਗਮਨ ਸੁਨ ਨਾਨਕ ਹਰ ਹਰ ਜਸ ਸਰਬਨਾ ਨਿਰਗੁਨਿਆ ਸਰਗੁਨ ਪਿਓ ਹੇ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬਿੰਦ ਨੰਤਰ ਕੋ ਸੋਏ ਓਤ ਓਤ ਰਵੈ ਰੂਪ ਰੰਗ ਪਏ ਪ੍ਰਗਾ ਸਾਧ ਗੈ ਸੰਗ ਰਚ ਰਚਨ ਆਪਣੀ ਗਲ ਤਾਰਿਆਂ ਕਵਾ ਨਾਨਕ ਬਲੇ ਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕੀ ਹੋ ਤਨ ਸਾਰ ਅਸ਼ਟ ਪਦੇ
1: ਅਵਰੋ ਭਾਵ ਸਮੀਤ ਵਿਸਾਰੋ ਚਰਨ ਕਮਲ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦਿੜਕਾ ਗਹੋ ਨਾਮ ਹਰ ਵਥ ਇਹ ਧਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਵਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੌ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ ਅਨ ਕੋ ਪਾਵੀ ਰੋਗ ਨਾ ਜਾਏ ਰੋਗ ਮਟੈ ਰਬ ਕਤਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾਨ ਮਨ ਪ੍ਰਭੂ ਦੋ ਹਰ ਕਹਿ ਨਾਇ ਦੈ ਦੁਸਤਾਵਤ ਜਾ ਬੈਠਾਏ ਤਾਂ ਕਹੋ ਵਿਘਨਾ ਲਾਗੈ ਕੋਈ ਜਾਂ ਕਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਵਿਨ ਸਹਿ ਪੂਰਨ ਹੋਇਆ ਆਸ ਭਗਤ ਪਾਇਆ ਤਮ ਪ੍ਰਕਾਸ ਤਿਤ ਘਰ ਜਾਏ ਵਸੈ ਅਵਨਾਸੀ ਕਹੋ ਨਾਨੇ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋਕਾ ਚੋਕਾ ਚਾ ਆਵਾ ਗਵਨ ਮਿਟੇ ਪ੍ਰਭ ਸੇਵਾ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਵਰ ਪ੍ਰਾਣ ਆਧਾਰ ਅਨੁਕ ਭਾਵਨਾ ਛੁੱਟਣ ਹਾਰੇ ਸਿਮਰਤ ਸ਼ਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰਾ ਤਿਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤਮੀਤ ਕੁਟੰਬਰ ਬੰਤਾ ਇੰਤੇ ਕਹੋ ਤਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਾਸੀ ਰਥ ਸਵਾਰੇ ਝੂਠਾ ਨਾਮ ਝੂਠ ਪਾ ਸਾਰੇ ਜਿੰਦਗੀ ਤਿਸ ਪੁਜੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੁਲਹੇ ਆਨੇ ਭਗਤ ਬਿਨਾ ਬੜੂ ਬੇਸਿਆਨੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕਲਪਿਕ ਜਾਹੇ ਆਪ ਜਪੋ ਵਰਾ ਨਾਮ ਜਪਾਵੋ ਸੁਨਤ ਕਹਿ ਤਰਤ ਗਤ ਪਾਵੋ ਸਾਰ ਭੂਤ ਸਦਰ ਕੋ ਨਾਉ ਸਹਿਜ ਸੁਭਾਇ ਨਾਨਕ ਗੁਣ ਗਾਓ ਗੁਣ ਗਾਓ ਤ੍ਰਿ ਤ੍ਰਿ ਸਮੈਲ ਬਿਨਸ ਜਾਏ ਹੋਮ ਬਿਖਫੈਲ ਹੋਏ ਚਿੰਤ ਪਸੈ ਸੁਖਨਾਲ ਸਾਸ ਗਰਾ ਸਰਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸਚ ਕਰੋ ਵਿਹਾਰੀ ਹਾਂ ਸੁਖ ਦਰਗਹਿ ਜੈ ਕਾਰ ਸਰਨ ਨਿਰੰਤਰ ਏਕੋ ਦੇਹ ਕਹੋ ਨਾਨਕ ਜਾ ਕਹਿਵੈ ਸਕਲੇਖ ਏਕੋ ਜਪ ਏਕੋ ਸਾਲਾਹਿ ਏਕ ਸਿਮਰ ਏਕੋ ਮਨਾਹਿ ਏਕ ਸਿਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰੇ ਪ੍ਰਭਿਆਪ ਅਨੇਕ ਵਿਸਥਾਰ ਏਕ ਤੇ ਪਏ ਏਕ ਰਾਤ ਪ੍ਰਾਛਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਥਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਫਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮਾਂਗੋ ਤੂਰ ਪਾਰ ਪਰ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸੋਲਾ ਕੈ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਭਾਵੈ ਬਿਰਲਾ ਕੋਏ ਜਨ ਚਾਕੈ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਭਰ ਪ੍ਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸ਼ਰਨਾਨ ਸਪਤਿਆਗ ਅੰਤਰ ਵਰਗਾਸ ਅਨੰਦ ਲਿਵਲਾਕ ਬੜੇ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੇ ਮਨ ਸਾਹਿਬ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਏ ਚੁਪਨੇ ਸ਼ਰਧਾ ਸਾਹਿਬ ਪੂਰੇ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਅਨਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਬਿਸਰੇ ਜੇ ਘਾਲ ਨਾ ਭਾਨੈ ਸੋ ਕੇ ਬਿਸਰੇ ਜੀ ਕੀ ਆ ਜਾਣੈ ਸੋ ਕੇ ਵਿਸਰੇ ਜਿਨ ਸਭ ਕੁਛ ਦੀਆ ਸੋ ਕੇ ਵਿਸਰੇ ਜੀ ਜੀਵਨ ਜੀਆ ਸੋ ਕੇ ਵਿਸਰੇ ਜੇ ਗਨ ਮੇਰਾ ਕੇ ਗੁਰਪ੍ਰਸਾਦ ਕੋ ਬਿਰਲਾ ਲਾ ਕੇ ਸੋ ਕੇ ਵਿਸਰੇ ਜੀ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੂਰੈ ਤਾਂ ਤਿਹ ਬੁਝਾਇਆ ਪ੍ਰਭ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਭਾਈ ਤ੍ਰਿਗੇ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਦਰਾਮ ਬੂੜ ਜਾਤ ਪਾਏ ਵਿਸ਼ਰਾਮ ਸਗਲ ਦੁਖ ਕਾਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ਼ਾਉ ਮਨ ਤਨੰਤਰੇ ਹੀ ਸੁਆਉ ਨੇਤਰ ਵੇਗ ਦਰਸ਼ਕ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਤ ਨਾ ਕੇ ਮਨ ਤਨ ਰੰਗ ਬਿਰਲਾ ਕਹੁ ਭਾਵੇ ਸੰਗ ਏਕ ਵਸ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪਿਸ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀ ਥਮ ਨਿਰਗੁਣਿਆਰ ਨੀ ਅਜਾਨ ਨਾਨਕ ਤੁਮਨੀ ਸ਼ਰਨ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੋਖ ਪਾਏ ਕਿਨਮ ਹਰ ਕੇ ਗੁਣ ਗਾਏ ਅਨਕਰਾਜ ਭੋਗ ਉਡਾਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪੁਰ ਸਿੰਘੀ ਦਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨ ਮੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਵਾ ਕਾਰੇ ਕਥਨ ਚੇਤਾ ਪਾਪੁਨ ਤਪ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤਾ ਵੈਰ ਵਿਰੋਧ ਕਿਸੰ ਕਮਾਤ ਜਬ ਇਸ ਕਾ ਵਰਨ ਚਿਹਨਾ ਜਾਪਤ ਤਵ ਹਰ ਕਿਸੋ ਕੁਖ ਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਦਾ ਮੋਹ ਕਾਂ ਕਿਸੋਵਤ ਭਰਮ ਆਪਨ ਖੇਲਾਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇੱਕੈ ਹਰ ਅਗਮ ਅਪਾਰ ਤਵ ਨਰਕ ਸੁਰਖੋ ਕੌਨੂੰ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਵ ਸ਼ੇਪ ਸ਼ਕਤ ਕਹੋ ਕਚਠਾਏ ਜਬ ਆਪੇ ਆਪਣੀ ਜੋ ਤਰੈ ਤਵ ਕਵ ਨਿਡਰ ਕਵਨ ਕਤ ਡਰੈ ਆਪਨ ਜਿਲੇ ਤਾਪ ਕਰਨੇ ਹਾ ਨਾਨਕ ਠਾਕੁਰ ਗਮ ਪਾਰ ਬਨਾਸੀ ਸੁਖਾ ਪਨਾਸਨ ਤਹਿ ਜਨ ਮਰਨ ਕਹੋ ਕਹਾ ਪਿਨਾਸਨ ਜਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀ ਤਰਾਸ ਕਹੋ ਕਿਸੋਏ ਜਬ ਵਿਗਤ ਗੋਚਰ ਪ੍ਰਭ ਏਕਾਤਵ ਚੇਤਰ ਗੁਪਤ ਕਿਸ ਪੁਸ਼ਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਗੁਣ ਮੰਦਨ ਵਾਦੇ ਆਪਨ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਗੁਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤੈ ਛਲ ਛਿੱਤਰ ਲਗਤ ਕਹੋ ਕਿਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੋਗ ਕਵ ਦਰਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾ ਸੁਮਾਰ ਜਬ ਆਪਣੀ ਸੁਭਾ ਆਪਣ ਸੰਗ ਬਣਾਏ ਤਬ ਕਵਨ ਵਾਏ ਵਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੀਤ ਕੀ ਦੇਵ ਕਹਾਂ ਕਹੁ ਜੀਨ ਜਬ ਆਪਣ ਆਪ ਆਪ ਉਧਾਰੈ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਹ ਆਪਨੂੰ ਚਾਪਨ ਆਪਣੇ ਰਾਤ ਕਹੂੰ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨੋ ਆਪ ਜਹੈ ਛਲ ਸ਼ੀਤ ਭੀਤ ਸਮਾਇਆ ਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਿਹੀ ਗੁਣ ਕਾ ਨਾਹੀ ਪ੍ਰਵੇਸ਼ ਜਾ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਸਲਾ ਗੈ ਚਿੰਤਾ ਜੈ ਆਪਣਾ ਪਾਪ ਤਿਆਰਾ ਤਹਿ ਕੌਣ ਕਥੈ ਕੁਣ ਸੁਣਿਆ ਹਾਰਾ ਬਹੁ ਮਿੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਬਹੁਚਾ ਜਹ ਆਪ ਰਚਿਓ ਪ੍ਰਪੰਚ ਕਾਰ ਤਿਹ ਗੁਣ ਮੈਂ ਕੀਨੋ ਵਿਸਥਾਰ ਪਾਪ ਪੁਨ ਤੈ ਭਈ ਕਹਾਵਤ ਕੋ ਨਰਕੋ ਸੁਰਗ ਮਛਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਣ ਖੇਲ ਆਪ ਕਰਦੇ ਕੇ ਖੇਲ ਸੰਕੋਚੈ ਤਾਉ ਨਾਨਕ ਏਕੈ ਜਹੈ ਭਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੁਭਾਨ ਹੋ ਬਣੀ ਆਪੇ ਕੌਤ ਕਰੇ ਅਨੰਦ ਜੋਜਾ ਪੇ ਰਸ ਭੋਗ ਨਿਰਜੋਗ ਜਿਸ ਭਾਵਿਤ ਸਾਪਨ ਨਾ ਇਲਾਵਾ ਜਿਸ ਭਾਵਿਤ ਖੇਲ ਖਿਲਾਵੈ ਬੇਸ਼ੁਮਾਰ ਅਥਾਇਆ ਗਣਤਿਆ ਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹੈ ਦ੍ਰਿਸ਼ਟਾ ਰਿਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾਵਿਸਾਰ ਜਾਤ ਸੁਭਾਵਿਤ ਸਿਸ਼ਟ ਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੋਤ ਸਬਜਕਤ ਪਰੋਏ ਜਾ ਕੋ ਪ੍ਰਭ ਜੀ ਵਾ ਪੁਜਾਏ ਸਚ ਨਾਮ ਸੋਏ ਜਿਨ ਪਾਏ ਸੋ ਸਮਦਰਸ਼ੀ ਦਤ ਕਾਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸਰਾ ਕਹਿ ਤਸ ਕੋਏ ਨਾ ਮਾਰੇ ਸੋ ਮੋਹ ਜਿਸ ਮਨੋ ਵਿਸਾਰੈ ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਖ ਨ ਜੰਡਾਏ ਜੀ ਕੀ ਜੁਗਤ ਜਾਂ ਕਹਿ ਸਭ ਹਾਥ ਅੰਤਰ ਬਾਹਰ ਜਾਨੂੰ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੁਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਵਿਆਪ ਪਰਤ ਪਾਲੈ ਜੀਅਨ ਬਹੁ ਭਾਂਤ ਜੋ ਜੁਰਚ ਸੁਤ ਸਿਤਿਆਦ ਜਿਸ ਭਾਵੇ ਤਸਲੈ ਮਲੈ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗ ਹਰੇ ਕਹਿ ਨਾ ਦਿਸ ਕੀ ਆਸਣਾ ਮਿਟਦੇ ਜਾਏ ਸੇਵ ਕਉ ਸੇਵਾ ਬਨਿਆਈ ਹੁਕਮ ਬੁਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਮੰਦਨ ਤੋਰ ਭੈ ਨਿਰਵੈ ਰਾਂਦਿਨ ਪੂਜੇ ਗੁਰ ਕੇ ਪੈਰ ਹੇ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਇ ਹੈ ਸੁਆਓ ਆਠ ਪਰ ਪਪੇ ਕੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਸ਼ਿਰਦੈ ਪਸਾਵੋ ਮਨ ਚੈ ਨਾਨਕ ਫਲ ਪਾਵੋ ਹਾਲਤ ਪਾਲਤ ਦਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਜੇਖਿਆ ਜਿਸ ਮਨ ਵਸਤ ਸਾਚ ਪ੍ਰਿਖਿਆ ਮਨ ਤਨ ਨਾਮ ਜਪੋ ਲਿਬਲਾਏ ਦੁੱਖ ਦਰਦ ਮੰਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਾਹ ਨੇ ਬਹਿ ਕੇ ਤੁਮ ਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰਖਨ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਦ ਉਦਰਤ ਸ੍ਰੇਸ਼ਟ ਜਨ ਕਮਲ ਜਾ ਕੇ ਅਨੁਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਵੇਂ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਤ ਨਿਹਾਲ ਤਾਂ ਕਹਿ ਨਿਕਟ ਨਾਪਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਧੀਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਤ ਬ੍ਰਿਠਾ ਨਾਮ ਪ੍ਰਭੂ ਕਾਲਾ ਕਾ ਮਿੱਠਾ ਸਕਲ ਸਮੱਗਰੀ ਏ ਕਿਸ ਘੱਟ ਵਾਹੇ ਅਨਕਰੰਗ ਨਾਨਾ ਦਿਸ਼ਟਾਹੇ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਾਨ ਤੈਨਾਤ ਕਹਿਣ ਨਾ ਜਈ ਚਰਚ ਵਿਸਮਾਦ ਤਿੰਨ ਦੇਖਿਆ ਜ ਸਾਹਿਬ ਦਿਖਾਏ ਨਾਨਕ ਤਿਜਾਂ ਸੋ ਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਹੇ ਆਕਾਸ਼ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬੰਧ ਤਿੰਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਕਹਿ ਤੈ ਸਵਕਰਮ ਪਾਉਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਡ ਦਿਸੇ ਸਮਾਏ ਦਿਸਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸ਼ਾਦ ਨਾਨਕ ਸੁਖ ਪਾਓ ਬੀਤ ਪੁਰਾਣ ਸਿਮਰਤ ਮੈਂ ਦੇਖ ਸਸੀ ਸੁਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੇ ਸਭ ਕੋ ਬੋਲੇ ਆਪ ਡੋਲ ਨਾ ਕਮਹੂ ਡੋਲੇ ਸਰਬ ਕਲਾ ਕਰ ਖੇਲਿਆ ਖੇਲ ਮੋਲਾ ਪਾਈਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੇ ਜੋ ਧਾਰਿਓ ਸੁਆਮੀ ਉਤਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਦਿਨ ਮੈਂ ਹਾਂ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਹਿਰਦਾ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿ ਤੇ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਈ ਸੋਈ ਸੁਖ ਮਨ ਹੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਮੋਹੇ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੀ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕ ਅੰਕਾਰ ਅਨਿਕਲਾ ਰਖੀ ਨੈ ਜਾਏ ਤਿਸ ਭਾਵੈ ਤਿਸ ਲੈ ਮਿਲਾਏ ਕਵਨ ਕਿਟ ਕਵਨ ਕਹੀਏ ਦੂਰਾ ਪਿਆ ਪਾ ਭਰਪੂਰ ਅੰਤਰਗਤ ਆਪ ਜਨਾਏ ਨਾਨਕ ਤੇ ਜਨਾ ਬੁਝਾਏ ਸਰ ਭੂਤ ਆਵਰਤਾਰਾ ਸਰਮ ਨੈਨਾ ਪੇਖਨਹਾਰਾ ਸਗਲ ਸਮੱਗਰੀ ਜਾ ਖਤਨਾ ਆਪਨ ਜਸਾ ਪੀ ਸੁਨਾ ਆਪਨ ਜਾ ਨੇ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕੈ ਮਾ ਦਲਿਪ ਤੁਰ ਹੈ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੋ ਨਾ ਹੀ ਬੁਰਾ ਰਿਹਾ ਕਹੋ ਕਿ ਨਾ ਕੁਛ ਕਰ ਆਪ ਭੁਲਾ ਕਰ ਦੋ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਦਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀ ਆਸਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਬੁਲਾ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ਼੍ਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਬਜੈਕਟ ਰਾਏ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗਤ ਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆ ਗੋਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕੋ ਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਮਲੇਖ ਲਾਲ ਹੈ ਰਤਨ ਸੰਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾ ਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਤੇ ਨਾਨਕ ਕੁਦਰੇ ਤਿਨ ਕੈ ਸਾਥੇ ਸਰਨ ਯੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈਨ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਕੇ ਭਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾ ਗਰਚਿਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਾਹੋ ਨ ਹੋਵੇ ਆਮ ਨੂੰ ਜਾਣ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰਦਤ ਕਾ ਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸੇ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਇ ਸਾ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਤਿਸੰਗ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਵਿਆਹ ਨੂੰ ਇੱਕ ਸਾਲ ਹੋਣ 'ਤੇ ਸਤਿਗੁਰਾਂ ਜੀ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਨੇ ਸਤਿਗੁਰਾਂ ਚਰਨ ਪਰਸੇ ਆਪ ਜੀ ਨੇ ਸੁਖਨੀ ਸਾਹਿਬ ਦੇ ਬਾਣੀ ਜਾਪ ਸਰਵਣ ਕੀਤੇ, ਉਪਰੰਤ ਇਲਾਹੀ ਬਾਣੀ ਦੇ ਕੀਰਤਨ। ਆਓ ਰਲ ਕੇ ਹੁਣ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ, ਅਰਦਾਸ ਕਰਨ ਸਤਿਗੁਰ ਕਿਰਪਾ ਕਰਨ, ਇਸ ਪਰਿਵਾਰ ਦੇ ਸਿਰ 'ਤੇ ਆਪਣਾ ਮੇਰਾ ਭਰਾ ਹੱਥ ਰੱਖੀ ਰੱਖਣ ਅਤੇ ਇਸੇ ਤਰ੍ਹਾਂ ਆਪਣੇ ਚਰਨਾਂ ਕੋਲ ਜੁੜ ਕੇ ਰੱਖਣ। ਇਹ ਅਰਦਾਸ ਸਾਹਿਬ ਜੀ ਨੇ ਕਰਕੇ ਜਾਣੀ ਹੈ ਜੀ। ਆਓ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ। ਸਾਰੀ ਸੰਗਤ ਆਪਣੀ ਹਾਜ਼ਰੀ ਲਵਾਏ, ਕੋਈ ਵੀ ਰਸਨਾ ਮਾਂਜੀ ਨਾ ਰਵੇ ਜੀ।

ਸਭਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਦੇ ਅਮਰਦਾਸ ਰਾਮਦਾਸਾਂ ਹੋਏ ਸਹਾਈ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਤੇ ਆਈ ਹੈ ਜਿਸ ਜਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰੇ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਲ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਇਕੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇਸੀ ਜਿੱਤੇ ਬੰਧ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਥਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੋਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉੜਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦੇ ਦਰਖਰ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਹੀ ਅਰਦਾਸ ਦੇ ਮਾਵਾਕ ਅਨੁਸਾਰ ਆਪ ਜੀ ਦਰਖਰ ਦੇ ਪ੍ਰੀਤਵਾਨ ਸ਼ੇਖ ਪਰਿਵਾਰ ਸਰਦਾਰ ਗੁਰਪ੍ਰਤਾਪ ਸਿੰਘ ਜੀ ਅਤੇ ਬੀਬੀ ਕਿਰਨਦੀਪ ਕੌਰ ਜੀ ਵੱਲੋਂ ਦਾਤਾ ਜੀ ਆਪ ਜੀ ਦੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਅਤੇ ਵਿਆਹ ਨੂੰ 1 ਸਾਲ ਪੂਰਾ ਹੋਣ 'ਤੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਚਰਨ ਪਰਸੇ ਹਨ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਪਰਿਵਾਰ ਨੇ ਸੁਖਨੀ ਸਾਹਿਬ ਦੇ ਬਾਣੀ ਦੇ ਪਾਠ ਉਪਰੰਤ ਕੀਰਤਨ ਅਤੇ ਪਰਿਵਾਰ ਵੱਲੋਂ ਚਾਹ ਅਤੇ ਲੰਗਰਾਂ ਦੀ ਸੇਵਾ ਲਏਗੀ ਦਾਤਾ ਜੀ ਆਪ ਜੀ ਦੀ ਹਜ਼ੂਰੀ ਦੇ ਵਿੱਚ ਪਾਠ ਕਰਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ ਵਿੱਚ ਉਸਾਣਾ ਪਰਿਵਾਰ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਜੀ। ਆਪਣੇ ਬੱਚਿਆਂ ਦੇ ਸਿਰ ਦੇ ਮਿਹਰ ਭਰੇ ਹੱਥ ਰੱਖਣਾ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ਿਸ਼ ਕਰਨੀਆਂ ਅਤੇ ਜੋ ਵਿਸ਼ਵ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਚਰਨ ਪਰਸਿਆਂ ਆਪ ਜੀ ਜਾਣੇ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ। ਪਰਿਵਾਰ ਵੱਲੋਂ ਆਪਣੇ ਕਿਰਤ ਕਮਾਈ ਨੂੰ ਸਫਲਾ ਕਰਦੇ ਆਪ ਜੀ ਲਈ ਸੁੰਦਰ ਪੁਸ਼ਾਕੇ ਭੇਟਾ ਕੀਤੇ ਗਏ ਨੇ ਆਪ ਜੀ ਨੇ ਅੰਗੀਕਾਰ ਕਰਨੇ ਆਪ ਜੀ ਨੇ ਕਿਰਪਾ ਕਰਨੀ। ਪਰਿਵਾਰ ਦੀ ਕੀਤੀ ਸੇਵਾ ਥਾਈਂ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦਰੋਂ ਕਰੋਂ ਗੁਰਸਿੱਖੀ ਜਿਨਤ ਨਾਮਣੀ ਦਾਤਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ ਆਪ ਜੀ ਨੂੰ ਦਰ ਪ੍ਰਵਾਨ ਕਰਨੀ ਪਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਜਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ
ਵਾਰ ਹੋਏ ਸਭ ਮਿਲੇਂਗੇ। ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਐ ਜਾ ਤੁਧ ਭਾਵੰਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਵੇ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ

ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਪਾਵਨ ਪਿੱਤਰ ਹਜ਼ੂਰ ਵੀ ਜੁੜ ਬੈਠੇ, ਗੁਰੂ ਪ੍ਰਸਾਦ ਸਿੰਘ ਜੀ, ਸੇਵਕ ਪਰਿਵਾਰ, ਸਰਦਾਰ ਗੁਰਪ੍ਰਤਾਪ ਸਿੰਘ ਅਤੇ ਬੀਬੀ ਕਿਰਨਦੀਪ ਕੌਰ ਜੀ ਵੱਲੋਂ ਸਤਿਗੁਰੂ ਨੇ ਬਖਸ਼ੇ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਵਿਆਹ ਦੇ ਇੱਕ ਸਾਲ ਪੂਰਾ ਹੋਣ 'ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਨੇ ਸਤਿਗੁਰਾਂ ਦੇ ਚਰਨ ਪਰਸੇ ਹਨ, ਸੋ ਆਪ ਸਰ ਸੰਗਤਾਂ ਦਾ ਧੰਨਵਾਦ ਹੈ ਪਰਿਵਾਰ ਵੱਲੋਂ, ਜੋ ਆਪਣਾ ਆਪ ਜੀ ਕੀਮਤੀ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੋ। ਹੁਣ ਦੇਗਾਂ ਲੈਣ ਉਪਰੰਤ ਪਰਿਵਾਰ ਵੱਲੋਂ ਨੀਚੇ ਲੰਗਰ ਹਾਲ ਦੇ ਵਿੱਚ ਚਾਹ ਦੇ ਲੰਗਰਾਂ ਦੀ ਸੇਵਾ ਲਈ ਗਈ ਹੈ ਅਤੇ ਗੁਰੂ ਕੇ ਲੰਗਰ ਵੀ ਤੁੱਟ ਵਰਤ ਰਹੇ ਹਨ। ਆਪ ਸਰ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਵਰ ਤਖਤ ਦੇ ਮਾਲਕ, ਜੋਧਹਨ ਦੇ ਵਾਲੀ, ਰੈਬਰਾਂ ਦੇ ਰੈਬਰ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਔਲੀਆਂ ਦੇ ਔਲੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਵਿੱਚ ਬੈਠੀ ਸਾਧ ਸੰਗਤ, ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਗੱਜ ਕੇ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ, ਆਪ ਸਭ ਰੱਬ ਰੂਪ ਸੰਗਤ ਬਹੁਤ ਪ੍ਰੇਮ ਅਤੇ ਸਤਿਕਾਰ ਦੇ ਨਾਲ ਕੀਰਤਨ ਦਾ ਨਿੱਘਾ ਆਨੰਦ ਮਾਣ ਰਹੇ ਸੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾਂ, ਇਹ ਮਹਾਨਤਾ ਕਲਯੁਗ ਦੇ ਵਿੱਚ ਕੀਰਤਨ ਬਹੁਤ ਦਿੱਤੀ ਗਈ ਹੈ। ਕਹਿੰਦੇ ਗੁਰਮੁਖ ਲਾਏ ਧਿਆਨਾਂ, ਜਿਹੜਾ ਕੀਰਤਨ ਕਰਨਾ ਕੀਰਤੀ ਗਾਉਣੀ ਮਾਲਕ ਦੇ ਸਾਹਮਣੇ, ਕਹਿੰਦੇ ਗੁਰਮੁਖ ਲਾਏ ਧਿਆਨਾਂ, ਧਿਆਨ ਕਿ ਸਤਿਗੁਰ ਨੂੰ ਸਨਮੁਖ ਰੱਖਦੇ ਹੋਏ, ਕਹਿੰਦੇ ਜਹਾਂ ਤੇਰਾ ਕੀਰਤਨ ਸਾਧੂ ਗਾਵੈ ਹੈ ਤਹਾਂ ਮੇਰਾ ਮਨ ਲਾਗਾ। ਕਹਿੰਦੇ ਜਿੱਥੇ ਤੇਰੇ ਸਾਧੂ ਕੀਰਤਨ ਗਾਉਂਦੇ ਨੇ ਉੱਥੇ ਮੇਰਾ ਮਨ ਲੱਗਦਾ ਏ। ਉਹ ਗੁਰਮੁਖ ਜਿਹੜੇ ਹਨ ਉਹ ਸਤਿਗੁਰ ਨੂੰ ਸਾਹਮਣੇ ਵੇਖ ਕੇ ਕੀਰਤਨ ਕਰਦੇ ਹਨ। ਕਹਿੰਦੇ ਉਹ ਜਿਹੜਾ ਕਥਾ ਕਰਦਾ ਹੈ, ਕੀਰਤਨ ਕਰਦਾ, ਕਹਿੰਦਾ ਸੋ ਭਾਈ ਮੇਰਾ ਵੀਰ, ਕਹਿੰਦੇ ਉਹ ਮੇਰਾ ਭਾਈ ਵੀ, ਮੇਰਾ ਭਰਾ, ਵੀਰ ਭਰਾ ਹੈ ਮੇਰਾ, ਜਿਹੜਾ ਕੀਰਤਨ ਕਰਦਾ ਸਤਿਗੁਰ ਦੇ ਸਨਮੁਖ ਹੋ ਕੇ ਸਤਿਗੁਰ ਨੂੰ ਵੇਖਦਾ ਹੈ। ਸਤਿਗੁਰ ਨੂੰ ਵੇਖਦਾ ਜਿੱਤਾ ਸਭ ਸੰਸਾਰ, ਦਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਸਤਿਗੁਰ ਨੂੰ ਸਾਰੇ ਹੀ ਦੇਖ ਰਹੇ ਹਨ, ਵੇਖ ਰਹੇ ਹਨ, ਉਹ ਸਾਹਮਣੇ ਹੈ ਪਰ ਸਾਨੂੰ ਨਜ਼ਰ ਨਹੀਂ ਆ ਰਿਹਾ। ਜਿਨ੍ਹਾਂ ਨੇ ਵੇਖਿਆ ਨਜ਼ਰ ਆਇਆ ਉਹਨਾਂ ਸਾਨੂੰ ਲਿਖ ਕੇ ਕਹਿ ਦਿੱਤਾ, ਕਹਿ ਰਵਿਦਾਸ ਹੱਥ ਪੈ ਨੇਰੈ ਸਹਿਜੇ ਹੋਏ ਸੋ ਹੋਏ। ਕਹਿੰਦੇ ਹੱਥਾਂ ਪੈਰਾਂ ਤੋਂ ਵੀ ਮਾਲਕ ਜਿਹੜਾ ਹੈ ਨਾ ਉਹ ਨੇੜੇ, ਜਿਹੜੇ ਮਾਲਕ ਤੋਂ ਆਪਾਂ ਵਿਛੜ ਗਏ। ਕਈ ਜਨ ਪਏ ਕੀਟ ਪਤੰਗਾ, ਕਹਿੰਦੇ ਲੱਖ 84 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਭਲਿਆ ਕਿੰਨੇ ਤੈਨੂੰ ਜਨਮ ਹੋ ਗਏ ਮਾਲਕ ਨੂੰ ਮਿਲਣ ਵਾਸਤੇ, ਮਾਲਕ ਤੂੰ ਮਿਲਣਾ ਸੀ ਸਿਮਰਨ ਕਰਕੇ, ਭਗਤੀ ਕਰਕੇ, ਬੰਦਗੀ ਕਰਕੇ, ਉਹ ਸਾਨੂੰ ਭੁੱਲ ਗਿਆ। ਦੋ ਰਸਤੇ ਹਨ ਲਿਵ ਦਾ, ਇੱਕ ਧਾਤ ਦਾ, ਉਹ ਸਾਨੂੰ ਰਸਤੇ ਹੀ ਭੁਲਾ ਦਿੱਤੇ ਹਨ। ਔਰ ਉਹ ਚੇਤਾ ਕਰਾਉਣ ਵਾਸਤੇ ਫਿਰ ਕਹਿੰਦੇ ਆਪੇ ਕਥਾ ਆਪੇ ਸੁਣਨੇ ਹਾਰ, ਮਾਲਕ ਆਪ ਹੀ ਕਥਾ ਕਰਦਾ, ਆਪ ਹੀ ਸੁਣਦਾ ਹੈ। ਜਿਹੜਾ ਸਬਜੈਕਟ ਅੱਬ ਜਿਹਦਾ ਚੱਲ ਰਿਹਾ, ਸਭ ਸੰਗਤ ਦਾ ਸਿਮਰਨ ਅਭਿਆਸ ਦਾ ਚੱਲ ਰਿਹਾ 3-5 ਦਾ, ਆਓ ਜਿਨ੍ਹਾਂ ਸਮਾਂ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਆਪਣਾ ਸਿਮਰਨ ਕਰਨਾ ਹੈ, ਸਵਾਸ ਗ੍ਰਾਸ ਦੇ ਨਾਲ ਸਿਮਰਨ ਕਰਨਾ ਹੈ। ਅੰਦਰ ਸਵਾਸ ਜਾਏ ਵਾਹੇ ਕਰਨਾ, ਬਾਹਰ ਨੂੰ ਸਵਾਸ ਆਵੇ ਵਾਹਿਗੁਰੂ ਦਾ ਉਚਾਰਨ ਕਰਨਾ ਹੈ। ਇਹ ਜਿੰਨਾ ਸਮਾਪਨ ਮਿਲਿਆ ਆਪਾਂ ਧੁਨਮੈਂ ਧਿਆਨ ਧਿਆਨਮੈਂ ਜਾਣੇ ਹਾਂ, ਗੁਰਮੁਖ ਕਤ ਕਹਾਣੀ ਇਹ ਆਪਾਂ ਧਿਆਨ ਦੇ ਨਾਲ ਸੁਣਦੇ ਹੋਵਾਂਗੇ। ਜੇ ਕੋਈ ਵੀ ਆਪਾਂ ਕੰਮ ਕਰੀਏ ਨਾ ਆਪਾਂ ਧਿਆਨ ਨਾਲ ਸੁਣਾਂਗੇ ਤਾਂ ਹੀ ਕੰਮ ਹੋਵੇਗਾ, ਵੈਸੇ ਨਹੀਂ ਹੋਵੇਗਾ। ਇਸ ਕਰਕੇ ਆਪਾਂ ਧਿਆਨ ਦੇ ਵਿੱਚ ਆਪਣੀ ਆਵਾਜ਼ ਨੂੰ ਰੱਖਾਂਗੇ, ਇਹ ਸਿਮਰਨ ਕਰਨਾ ਹੈ। ਕਰੋ ਸ਼ੁਰੂ ਜੀ, ਅੱਗੇ ਫਿਰ ਜਿਵੇਂ ਵਿਚਾਰ ਹੋਏਗੀ ਕਰਦੇ ਆਪਾਂ ਨਾਲ। ਇਹ ਮਨੂਆ ਗਿਆਨ ਮਤੀ ਕਰ ਆਵੇ, ਗਿਆਨ ਦੀ ਮੱਤ ਦੁਆਰਾ, ਉਸ ਤਰ੍ਹਾਂ ਨਹੀਂ ਹੁੰਦਾ, ਗਿਆਨ ਦੀ ਮੱਤ ਦੁਆਰਾ ਇਹ ਆਪਣੇ ਘਰ ਜਾਵੇਗਾ, ਨਿੱਜ ਮਹਿਲ ਦੇ ਵਿੱਚ ਜਿੱਥੋਂ ਦਾ ਇਹ ਵਾਸੀ ਹੈ। ਆਓ ਜੀ ਕਰੋ ਸ਼ੁਰੂ ਜੀ, ਨੇਤਰ ਆਪਾਂ ਨੇ ਸਾਰਿਆਂ ਨੇ ਬੰਦ ਕਰਕੇ ਇੱਧਰ ਉੱਧਰ ਨਹੀਂ ਵੇਖਣਾ, ਕਰੋ ਕਿਰਪਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

अंतर्गत वाहे।

0: ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ। ਸਾਰਾ ਹੀ ਸੰਸਾਰ ਰਾਮ ਰਾਮ ਨਾਮ ਨੂੰ ਜਪ ਰਿਹਾ ਧਿਆ ਰਿਹਾ, ਪਰ ਰਾਮ ਮਿਲਦਾ ਹੀ ਨਹੀਂ, ਪਰਮਾਤਮਾ ਰੱਬ ਮਿਲ ਨਹੀਂ ਰਿਹਾ। ਕੋਈ ਬੱਲਾ ਬੋਲੇ ਅੱਲਾ, ਕੋਈ ਖੁਦਾ ਏ, ਕੋਈ ਅੱਲਾ ਬੋਲ ਰਿਹਾ ਹੈ, ਕੋਈ ਰਾਮ ਬੋਲ ਰਿਹਾ ਹੈ, ਪਰ ਮਿਲ ਹੀ ਨਹੀਂ ਰਿਹਾ। ਕਾਰਨ ਕੀ ਹੋ ਗਿਆ, ਕਿਉਂ ਨਹੀਂ ਮਿਲ ਰਿਹਾ, ਪ੍ਰਾਪਤੀ ਨਹੀਂ ਹੋ ਰਹੀ ਮਾਲਕ ਦੀ? ਕਿਉਂਕਿ ਜਿਹੜਾ ਬਾਣੀ ਅੰਦਰ ਦਿੱਤਾ ਧੁਨ ਮੈਂ ਧਿਆਨ, ਕਹਿੰਦੇ ਧੁਨ ਆਵਾਜ਼ ਨੂੰ ਨਹੀਂ ਆਪਾਂ ਪਕੜ ਕਰ ਪਏ ਆਪਣੀ ਨੂੰ। ਜਦੋਂ ਵਾਹੇ ਕਹਿੰਦੇ ਹਾਂ ਨਾ, ਉਦੋਂ ਹੀ ਸਾਡੇ ਫੁਰਨੇ ਚੱਲਣ ਲੱਗ ਜਾਂਦੇ ਆ। ਘਰ ਕਿਉਂ ਨਹੀਂ ਪਹੁੰਚਾ ਜਾ ਰਿਹਾ ਕਿ ਆਪਾਂ ਪੰਜਾਂ ਦਾ ਕਹਿਣਾ ਮੰਨੇ, ਜੋ ਦੇਸੀ ਦੇਹੀ ਅੰਦਰ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ, ਕਾਮ ਕ੍ਰੋਧ ਲੋਹ ਮੁਹੰਕਾਰਾ, ਅੰਮ੍ਰਿਤ ਲੁੱਟੇ ਮਨ ਮੁਕਨੀ ਬੂਝੇ, ਕੋਈ ਨਾ ਸੁਣੇ ਪੁਕਾਰਾ। ਇਹ ਸਾਨੂੰ ਵਿਚਾਰਾਂ ਵਿੱਚ ਲੈ ਜਾਂਦੇ ਨੇ। ਸਾਡੀ ਡਿਊਟੀ ਮਾਲਕ ਨੇ ਕਹੀ ਹੈ ਤੂੰ ਸਿਮਰਨ ਕਰਨਾ ਹੈ, ਇਹਦੀ ਡਿਊਟੀ ਹੈ ਇਹਨਾਂ ਦੀ ਪੰਜਾਂ ਦੀ, ਤੂੰ ਸਿਮਰਨ ਕਰ ਨਹੀਂ ਦੇਣਾ। ਇਹਨੇ ਸਾਡੇ ਵਿਚਾਰ ਬਣਾਉਣੇ ਨੇ, ਕਹਿੰਦੇ ਗਿਆਨ ਮਤੀ ਕਰ ਆਵੇ, ਗਿਆਨ ਤੋਂ ਬਿਨਾਂ ਇਹ ਮਨ ਬੱਚਾ ਆਪਣੇ ਘਰ ਨਹੀਂ ਜਾ ਸਕਦਾ। ਵਾਰ ਵਾਰ ਆਪਾਂ ਬਾਣੀ ਦੁਆਰਾ ਗਿਆਨ ਲੈਣਾ ਹੁੰਦਾ ਹੈ। ਜਦੋਂ ਇਹ ਨਹੀਂ ਵਸ ਆਉਂਦਾ, ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰੂ ਸੱਜਣ ਮਿਲਿਆ, ਮਾਲਕ ਨੇ ਤਰਸ ਕੀਤਾ ਬਿਨ ਭਾਗਾਂ ਸਤਸੰਗਤ ਨਾ ਲੱਭੈ। ਬਿਨਾਂ ਭਾਗਾਂ ਤੋਂ ਸਤਸੰਗਤ ਦੀ ਪ੍ਰਾਪਤ ਨਹੀਂ ਹੋਇਆ ਕਰਦੀ। ਮਾਲਕ ਨੇ ਤਰਸ ਕੀਤਾ ਆਪੇ ਸਤਸੰਗਤ ਆਪ ਬਿਠਾਲੈ, ਆਪੇ ਵਿਦਾ ਕਰਾਵੈ। ਮਾਲਕ ਨੇ ਆਪ ਸੰਗਤ ਵਿੱਚ ਆਪ ਬਿਠਾਲ ਦਿੱਤਾ ਅਤੇ ਆਪੇ ਵਿਦਾ ਕਰਾ ਦੇਣਾ। ਕਦੋਂ ਕਰਾ ਦੇਣਾ? ਜਦੋਂ ਉਹਦਾ ਕੰਮ ਸੰਪੂਰਨ ਹੋਣਾ, ਸੋਝੀ ਆ ਗਈ, ਸਮਝ ਆ ਗਈ, ਤਰਸ ਕੀਤਾ। ਭਗਤਾਂ ਨੇ ਵੀ ਕਿਹਾ ਬਹੁਤ ਜਨਮ ਬਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਹੇ ਮੇਰੇ ਮਾਲਕ ਜੀ, ਮੈਨੂੰ ਕਿੰਨਾ ਟਾਈਮ ਹੋ ਗਿਆ ਨਿੱਜ ਮਹਿਲ ਤੋਂ ਆਇਆ ਹੋਇਆ, ਹੁਣ ਆਖਰੀ ਆਵਾਰੀ ਹੈ ਭਈ ਪ੍ਰਾਤਮਨ ਕੁਦਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਹੁਣ ਨਹੀਂ ਮਾਲਕ ਦੀ ਪ੍ਰਾਪਤੀ ਹੋਈ ਨਾ, ਤਾਂ ਫਿਰ ਆਪਾਂ ਨੂੰ ਇੱਕ ਤੋਂ ਸ਼ੁਰੂ ਕਰਨਾ ਪੈਣਾ। ਪੌੜੀ ਦੇ ਡੰਡੇ ਹੁੰਦੇ ਨੇ, 1, 2, 84 ਹੋਣ 'ਤੇ ਇੱਕ ਤੋਂ ਸ਼ੁਰੂ ਕਰਨਾ ਪਏਗਾ। ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏਗਾ ਆ ਮਨੁੱਖਾ ਦੇਹ ਮਿਲਣ ਵਾਸਤੇ। ਵਾਰ ਵਾਰ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ, ਭਲਿਆ ਇਸ ਮਨ ਨੂੰ ਜਗਾ ਲਾ, ਇਹ ਤੇਰਾ ਮਨ ਸੁੱਤਾ ਹੋਇਆ। ਕਹਿੰਦੇ ਵਿੱਚ ਤ੍ਰੈ ਗੁਣਾਂ ਵਿੱਚ 30 ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤ੍ਰੈ ਗੁਣਾਂ 'ਚ ਤੇਰਾ ਮਨ ਸੁੱਤਾ ਏ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਕਹੀਆ ਸਭ ਤੇਰੀ ਮਾਇਆ। ਬਾਣੀ ਨੇ ਲਿਖ ਕੇ ਦੇ ਦਿੱਤਾ, ਭਲਿਆ ਤੇਰਾ ਮਨ ਤ੍ਰੈ ਗੁਣਾਂ ਵਿੱਚ ਸੁੱਤਾ, ਇਹਨੂੰ ਜਗਾਲਾ ਸਿਮਰਨ ਦੁਆਰਾ। ਦੋ ਤਰੀਕੇ ਹਨ ਮਨ ਨੂੰ ਜਗਾਉਣ ਦੇ, ਇੱਕ ਹੈਗਾ ਸਿਮਰਨ ਦੁਆਰਾ ਮਨ ਨੂੰ ਜਗਾ ਸਕਦੇ, ਇੱਕ ਕਹਿੰਦੇ ਦੂਜਾ ਤਰੀਕਾ ਫਿਰ ਹੈਗਾ ਹੈ, ਉਹ ਕਿਹੜਾ ਪਿਆਰਿਓ? ਜਮਕਾ ਡੰਡ ਮੂੰਡ ਮੈਂ ਲਾਗਾ, ਸੋਇਆ ਮਨ ਜਗਾਈ। ਕਹਿੰਦੇ ਜਮਾਂ ਨੇ ਜਦੋਂ ਸਿਰ 'ਤੇ ਡੰਡਾ ਮਾਰਿਆ ਨਾ, ਫਿਰ ਮਨ ਨੂੰ ਜਾਗ ਆਉਣੀ ਹੈ। ਸਾਦਾ ਸੰਤੋਲਨ ਵਿਗਾੜ ਦਿੱਤਾ ਪੰਜਾਂ ਨੇ, ਪਟਰੀ 'ਤੇ ਚੱਲ ਰਹੀ ਸੀ ਰੇਲ ਗੱਡੀ, ਚੱਲ ਰਹੀ ਸੀ, ਇਹਨਾਂ ਸੰਤੁਲਨ ਵਿਗਾੜ ਦਿੱਤਾ। ਜਿਹੜੀ ਜਾਣੀ ਸੀ ਇੱਧਰ ਨੂੰ ਆਪਾਂ ਪੱਟੀ ਚੜ੍ਹ ਕੇ ਜਾਣਾ ਸੀ ਮਾਲਕ ਦੇ ਘਰ ਨੂੰ, ਉਹ ਸਾਡਾ ਪਟਰੀ ਲਾ ਕੇ ਅਤੇ ਇੱਧਰ ਨੂੰ ਘੁੰਮਾ ਦਿੱਤਾ, ਬੈਲੈਂਸ ਖਰਾਬ ਕਰਤਾ, ਕਿਉਂਕਿ ਮਾਲਕ ਉਹਨੂੰ ਨਹੀਂ ਮਿਲਿਆ ਜਾ ਰਿਹਾ। ਸਿੱਧੀ ਗੱਡੀ ਚੱਲ ਜਾਏ ਤਾਂ ਮਾਲਕ ਦੇ ਘਰ ਪਹੁੰਚ, ਆਪਣੇ ਘਰ ਪਹੁੰਚ ਜਾਈਏ, ਪਰ ਸਾਡਾ ਬੈਲੈਂਸ ਖਰਾਬ ਕਰਤਾ ਇਹਨਾਂ ਨੇ। ਗੱਡੀ ਚੱਲੀ ਜਾ ਰਹੀ, ਤੇਲ ਪਾਇਆ ਹੋਇਆ, ਜਦੋਂ ਖਤਮ ਹੋ ਗਿਆ ਤਾਂ ਉਦੋਂ ਹੀ ਬੰਦ ਹੋਣੀ ਹੈ ਨਾ। ਇਹ ਗੱਡੀ ਜਾ ਰਹੀ ਗੁਰਮੁੱਖਾਂ ਨੂੰ ਸੋਝੀ ਹੈ, ਉਹ ਆਪਣੇ ਨਾਮ ਸਿਮਰਨ ਨਾਲੇ ਕਰਮ ਵੀ ਕਰ ਰਹੇ ਨੇ ਅਤੇ ਨਾਲ ਸਿਮਰਨ ਵੀ ਕਰ ਰਹੇ, ਹੱਥਾਂ ਪੈਰਾਂ ਨਾਲ ਕੰਮ ਕਰਦੇ ਨੇ ਅਤੇ ਮੁੱਖ ਦੇ ਨਾਲ ਨਾਮ ਜਪੀ ਜਾ ਰਹੇ ਹਨ। ਸਿਮਰ ਸਿਮ ਹਰ ਕਾਰਨ ਕਰਨਾ, ਉਹਨਾਂ ਨੂੰ ਸੋਝੀ ਗੁਰਮੁੱਖਾਂ ਨੂੰ। ਗੁਰਮੁੱਖ ਕਿਹਨੂੰ ਕਿਹਾ ਗਿਆ? ਗੁਰਮੁੱਖ ਨਾਦੰ, ਗੁਰਮੁੱਖ ਵੇਦੰ, ਗੁਰਮੁੱਖ ਰਿਆ ਸਮਾਈ, ਨਾਮ ਦੀ ਵੀ ਸਮਾਇਆ ਹੈ। ਰੋਮ ਰੋਮ ਦਾ ਸਿਮਰਨ ਚੱਲ ਰਿਹਾ, ਉਹਨੂੰ ਗੁਰਮੁੱਖ ਕਹਿਤਾ। ਮਨਮੂਹ ਕਹਿਤਾ, ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹਨੂੰ ਮਨਮੂਹ ਕਹਿਤਾ। ਜਿਹਨੇ ਮਾਲਕ ਦੇ ਸਨਮੁੱਖ ਨਹੀਂ, ਜੋਤ ਦੇ ਪ੍ਰਗਟ ਨਹੀਂ, ਮਾਲਕ ਨੂੰ ਦੇਖ ਨਹੀਂ ਰਿਹਾ, ਉਹਨੂੰ ਕਹਿਤਾ ਮਨਮੁੱਖ। ਉਹ ਮਨਮੁੱਖਾਂ ਵਾਲੇ ਕੰਮ ਕਰਦਾ, ਗੁਰਮੁੱਖ ਗੁਰਮੁੱਖਾਂ ਵਾਲੇ ਕੰਮ ਕਰਦਾ। ਮਾਲਕ ਨੇ ਤਰਸ ਕੀਤਾ, ਸੰਗਤ 'ਚ ਬਿਠਾਇਆ ਅਤੇ ਕਿਹਨੂੰ ਭੇਜਿਆ? ਜਾ ਕੇ ਸੋਝੀ ਦਿਓ, ਆਵੋ ਸੰਤ ਪਿਆਰੇ ਹੋ, ਅਕੱਥ ਕੀ ਕਰੈ ਕਹਾਣੀ। ਸੰਤਾਂ ਨੂੰ ਹੁਕਮ ਦੇ ਦਿੱਤਾ, ਜਾ ਕੇ ਅਕੱਥ ਦੀ ਕਹਾਣੀ ਕਰੋ, ਜਿਹੜੇ ਭੁੱਲੇ ਹੋਏ ਨੇ ਜੀਵ ਉਹਨਾਂ ਨੂੰ ਸੋਝੀ ਦਿਓ। ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਕਹਿੰਦੇ ਭੁੱਲੇ ਹੋਏ ਜੀਵਾਂ ਨੂੰ ਜਾ ਕੇ ਦੱਸੋ ਬਾਣੀ ਦੁਆਰਾ ਕਿ ਨਿੱਜ ਮਲ ਤੇਰਾ ਕਿੱਥੇ ਹੈ, ਮਾਲਕ ਕਿੱਥੇ ਹੈ, ਆਪਣਾ ਘਰ ਕਿੱਥੇ ਹੈ, ਬਾਣੀ ਦੁਆਰਾ ਦੱਸੋ। ਸਾਰੇ ਕਹਿੰਦੇ ਮੈਨੂੰ ਦੁੱਖ ਨਾ ਆਵੇ, ਸੁੱਖ ਹੀ ਸੁੱਖ ਮਿਲਣ, ਬਾਣੀ 'ਚ ਲਿਖ ਦਿੱਤਾ ਸੁੱਖ ਲੈਣ ਦਾ ਆਹ ਕੰਮ ਕਰ ਲਾ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ, ਸੁੱਖ ਲੈ ਲਾ ਪਿਆਰਿਆ, ਇਹ ਕੰਮ ਕਰ ਲਾ। ਇਹ ਆਪਣੇ ਸੰਤਾਂ ਨੂੰ ਭੇਜ ਕੇ ਨੌਕਰਿਆਂ ਗੋਲਿਆਂ ਨੂੰ ਚੱਕਰ ਕਹਿ ਦਿੱਤਾ, ਕੁੱਤਾ ਵੀ ਕਹਿ ਦਿੱਤਾ, ਹਮ ਕੁੱਕਰ ਤੇਰੇ ਦਰਬਾਰ, ਇੱਥੋਂ ਤੱਕ ਵੀ ਕਹਿ ਦਿੱਤਾ। ਕਹਿੰਦੇ ਉਹ ਉੱਚੀ ਉੱਚੀ ਰੌਲਾ ਪਾਉਂਦੇ ਹਨ, ਦੱਸਦੇ ਹਨ ਪਿਆਰਿਓ ਆ ਜਾਓ, ਸਿਮਰਨ ਕਰੋ, ਉਹਦਾ ਨਾਮ ਜਪੋ। ਸੇਵਾ ਕੋ ਦੋਨੋਂ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਡੂਡੀ ਲਾਤੀ ਹੈ ਪਰਮਾਤਮਾ ਮੁਕਤੀ ਦਿੰਦਾ, ਸੰਤ ਕੀ ਕਰਦਾ ਹੈ ਨਾਮ ਜਪਾਉਂਦਾ। ਸੰਤ ਦੀ ਕੀ ਪਹਿਚਾਣ ਹੈ ਪਿਆਰਿਓ, ਜੋ ਸਾਸ ਗ੍ਰਹਿ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਭਾਵੈ। ਕਹਿੰਦਾ ਸਵਾਸ ਕਰਨ ਸਿਮਰਨ ਕਰਦਾ ਹੈ, ਰੋਮ ਰੋਮ ਸਿਮਰਨ ਚੱਲਦਾ ਹੈ, ਜੋਤ ਉਹਦੀ ਪ੍ਰਗਟ ਹੈ, ਸੱਚ ਦੇ ਸਾਹਮਣੇ ਹੈ। ਇਹ ਜਗਤ ਹਰ ਕਾ ਮੰਦਰ ਹੈ ਗੁਰਬਿਨ ਕੋਰ ਅੰਦਾਰ। ਕਹਿੰਦਾ ਜਿੰਨਾ ਜਗਤ ਦੇਖ ਰਹੇ ਹਨ ਇਹ ਹਰੀ ਦਾ ਮੰਦਰ ਹੈ, ਗੁਰਦੁਆਰਾ ਹੈ, ਪਰਮੇਸ਼ਰ ਦਾ ਘਰ ਹੈ, ਪਰ ਗੁਰੂ ਤੋਂ ਬਿਨਾਂ ਕੋਰ ਅੰਦਾਰ, ਗੁਰੂ ਤੋਂ ਬਿਨਾਂ ਸਮਝ ਨਾ ਆਵੇ, ਇਹ ਨਹੀਂ ਦੇ ਸਕਦੀ। ਸੱਚਖੰਡ ਵਸੇ ਨਿਰੰਕਾਰ, ਸੱਚਖੰਡ ਦੇ ਵਿੱਚ ਗੁਰਮੁਖ ਪਿਆਰੇ ਹਰ ਸਮੇਂ ਬੈਠੇ ਉਹ ਵਿੰਦੇ ਹਨ। ਅੱਖਾਂ ਖੋਲੀਆਂ ਅਤੇ ਤਾਂ ਵੀ ਸਾਹਮਣੇ ਮਾਲਕ ਦੇ, ਅੱਖਾਂ ਬੰਦ ਕਰ ਲਈਆਂ ਅਤੇ ਤਾਂ ਵੀ ਸਾਹਮਣੇ। ਹੁਣ ਸਾਨੂੰ ਇਹ ਬਰੀਕੀ ਨਾਲ ਪਤਾ ਕਿਵੇਂ ਲੱਗੇ ਕਿ ਸੁੱਤੇ ਹੋਏ ਹਾਂ ਕਿ ਜਾਗਦੇ ਹਾਂ, ਪ੍ਰੈਕਟੀਕਲ ਕਰਕੇ ਵੇਖ ਅੱਖਾਂ ਖੋਲੀਆਂ ਦਿਸ ਗਿਆ। ਅਤੇ ਜਦੋਂ ਆਪਾਂ, ਕਿਉਂਕਿ ਬਿਨ ਸ਼ਬਦ ਹੈ ਅੰਤਰ ਅੰਧੇਰਾ, ਅੱਖਾਂ ਬੰਦ ਕੀਤੀਆਂ ਤਾਂ ਹਨੇਰਾ ਹੋ ਗਿਆ, ਪਤਾ ਲੱਗ ਗਿਆ ਨਾ ਅਸੀਂ ਜਾਗ ਨਹੀਂ ਰਹੇ। ਜੇ ਜਾਗਦੇ ਉਹ ਤਾਂ ਸਾਰਾ ਕੁਝ ਦਿਸ ਜਾਵੇ। ਗੁਰੂ ਪਿਆਰੇ ਅੱਖਾਂ ਖੋਲਦੇ ਹਨ ਅਤੇ ਤਾਂ ਵੀ ਦਿਸ ਰਿਹਾ, ਅਤੇ ਬੰਦ ਕਰ ਲਈਆਂ ਸਾਰਾ ਕੁਝ ਦਿਸ ਰਿਹਾ, ਉਹਨੂੰ ਗੁਰਮੁਖ ਕਹਿ ਦਿੱਤਾ। ਵਾਰ ਵਾਰ ਸਾਨੂੰ ਬਾਣੀ ਅੰਦਰ ਸਮਝਾਉਂਦੇ ਪਿਆਰਿਆ, ਤੂੰ ਆਪਣੇ ਮਾਲਕ ਨੂੰ ਮਿਲ ਲਾ, ਨਹੀਂ ਤਾਂ ਫਿਰ ਪੋਸ਼ ਤੂੰ ਪਛਤਾਵੇਂਗਾ, ਫਿਰ ਤੈਨੂੰ ਪਤਾ ਨਹੀਂ ਕਿੰਨੇ ਕੁ ਜਨਮ ਲੈਣੇ ਪੈਣਗੇ। ਇਸ ਤਰੀਕੇ ਦੇ ਨਾਲ ਆਓ, ਸਿਮਰਨ ਦੀ ਕਲਾਸ ਚੱਲ ਰਹੀ, ਫਿਰ ਆਪਣਾ ਉਸੇ ਤਰੀਕੇ ਨਾਲ ਸਿਮਰਨ ਜਾਰੀ ਕਰੀਏ। ਨੇਤਰ ਬੰਦ ਕਰਕੇ ਫਿਰ ਆਪਣੀ ਆਵਾਜ਼ ਨੂੰ ਸੁਣਨਾ ਹੈ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

राम राम बोल बोल खोज ते वडभागी। आपां सारे की कर रहे सां? राम राम बोल के वाहिगुरू लभण की कोशिश कर रहे सां, अपने मालक नूं थिर कर, पर नहीं लभ्या जा रहा। सारे सिमरन कर रहे हैं, पंछी भी कर रहे हैं, कास पताल सारे कर रहे हैं, पर लभ्या नहीं जा रहा। सौखा करके बाणी अंदर सच्चे पातशाह ने सानू समझाउणा कर दिता कि किस तरह तो सिमरन करना है और किस तरह तो मालक की प्राप्ति कर सकता है। बाणी जड़ी है साढ़े शरीर की खोज है, साडा शरीर किन्ने तत्तां दा बनिया, कैवें बनिया, विछण तो लग के मिलाप तक की कहानी सानू बाणी दसदी है। ये कौन दसणगे? बिरलो बाणी विचार सी जे कोई गुरमुख होवे। किंदे विरले ने जड़े इस बाणी नू विचारनगे? वो गुरमुख ने। बिरलो बाणी विचार सी जे कोई गुरमुख होए। गुरमुख खोजेगा जड़ा सच दे सन्मुख है, उस घर दे विच निज महल दे विच आउणा जाणा है, वो उत्थों दी भाषा उत्थों दा सारा कुछ दस सकदा है जड़ा नाम दे विच रमिया होया है। किंदे होवो इकत्तर, मिलो मेरे भाई, दुबदा दूर करो लेव लाए, हरनामा कै होवो जोड़ी, गुरमुख बैसो हो सफा वछाए। सानू तरीका दस दिता कि किस तरह तू मालक की प्राप्ति कर सकता है, किस तरह तू निज महल दे विच जा सकता है। सौखा करके समझाउणा कर दिता। किंदे होवो इकत्तर, की हो जी? इकत्र किनूं कहा गया है? कट्ठे होना। की करो? कोई काम ना होवे ते कट्ठे हो के, कंध है ना कोई, अब पार निकलना है ते कंध बड़ी तगड़ी है, नहीं निकलिया जांदा, टुट नहीं रही, सारे आपां मिल के जोर ला के तोड़न की कोशिश करांगे ना टुट जाएगी। किंदे होवो इकत्र, सारे कट्ठे हो जाओ, होवो इकत्र, मिलो मेरे भाई, मिलो मेरे भाई। वेखो किन्नी मिठी आवाज़ नाल सच्चे पातशाह सानूं समझाउणा करदे हन, मिलो मेरे भाई, दुबदा दूर करो। जिहड़ी साडी दूरी बना दित्ती मालक नूं मिलण दी, ना कारण लभ लिया आपां, कारण सामने आ गया साडा मालक दा मिलाप क्यों नहीं हो रहा, गुरबाणी राही सानूं दसदा मालक ने तेरी आ रुकावट है। दुबदा दूर करो लिव लाए, लिव दा सानूं नहीं पता लिव दा रस्ता किहड़ा है, ये जिहड़ा लिव दा रस्ता भुला दिता है। किन्ना ने भुला दिता? इहदी पहला आपां खोज करांगे कौन हन भुलाउण वाले। किंदे मालक ने जदों सारा कुछ समझा के भेजे ना निज महल दे विचों, ट्रेनिंग दे के लगातार 9 महीने ट्रेनिंग दित्ती माता दे गर्भ दे विच, कहिंदे तैनू इस लोक तों मात लोक तों परलोक विच भेज रहे हाँ, तैनू राजा बना के महल बना के तैनू भेज रहे हाँ, पांज तेरे नाल सलाहकार होणगे, किसे काम दी तैनू समझ ना आवे इन्हां सलाहकारां दे कोल पुछ के तां अपने घर वापस आ जावी। सारा कुछ समझो, उन्हें 9 महीने लगातार समझाया कि कोई भी कारण तेरा बन जाए तू आ जाई वापस, अकल दे जोत दा इस्तेमाल करना दस के भेजा भी इस तरीके नाल तू अपने घर वापस आ जावी। ज्यों ही मन बच्चे नूं निज महल दे विच भेजण लगे की किया, 9 दरवाजे प्रगट किए, 10वां गुप्त रखाया। 9 दरवाजे साडे खोल दिते गए, 10वां कर दिता बंद। दीप वारी पुरख विदाता, बोहर बोहर जन्मादा, पुहारी देख जो छड़ दिता, कहिंदा आ तू मैनू हुण लभ ला, जे तू मैनू लभ लिया ते तू पास है, नहीं तो तेरी हार है, तू मैनू लभ नहीं सकदा। ज्यों ही पुहारी दित्ती वह दरवाजा साडा बंद हो गया, ते ज्यों ही जन्म लिया इधर आए ते की होया प्यारे हो, सब तो पहला 5 पहरुआ दर में खड़े खलोते हुए हैं, इनका नहीं पत्यारा, कहिंदा इन्हां दा विश्वास ना करी। इधरों मालक ने बच्चे नूं समझाया जा करके तू सिमरन करना है, इधरों काल दे देश दे विच जिहड़ा काल मुखिया है उन्हूं समझाता मालक ने कि तेरे देह दे विच मन बच्चा आ रहा नाम जपण वास्ते, उन्हूं तू नाम जपण नहीं देना, उरजा के रखना है, कहदे विच ला के रखना है, ਭਰਮਾਂ ਦੇ ਵਿੱਚ ਵਹਿਮਾਂ ਚਿੰਤਾ ਪਾ ਕੇ ਰੱਖਣੀ, ਫੁਰਨਿਆਂ ਦੇ ਵਿੱਚ ਟੈਨਸ਼ਨ ਦੇ ਵਿੱਚ ਪਾ ਕੇ ਰੱਖਣਾ, ਇਹਨਾਂ ਨੂੰ ਖਾਲੀ ਨਹੀਂ ਛੱਡਣਾ, ਹਮੇਸ਼ਾ ਇਹਦੇ 4 ਚੁਫੇਰੇ ਰਹਿਣਾ, ਇਹਨੂੰ
ਫੁਰਨੇ ਬਣਾਈ ਜਾਣੇ ਆ। ਇਹਨੇ ਸਿਮਰਨ ਕਰਨਾ ਹੈ, ਤੁਸੀਂ ਕਰ ਨਹੀਂ ਦੇਣਾ, ਇਹ ਹੀ ਆਪਣਾ ਖੇਲ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਜ ਦੋ ਦਾਈ ਦਾਇਆ ਖੇਲੈ ਸਗਲ ਜਗਤ, ਕਹਿੰਦੇ ਆਹ ਸਾਡਾ ਖੇਲ ਹੈ ਪੰਜਾਂ ਦੇ ਨਾਲ। ਪਰ ਕੀ ਹੋਇਆ, ਜਿਉਂ ਹੀ ਮਨ ਬੱਚੇ ਦਾ ਜਨਮ ਹੋਇਆ, ਇਹਨਾਂ ਨੇ ਕੀ ਕੀਤਾ, ਪਹਿਲਾ ਪੁਆਇੰਟ ਇਹਨਾਂ ਪਹਿਲਾ ਕੰਮ ਕੀ ਕੀਤਾ ਇਹਨਾਂ ਨੇ, ਸਾਡਾ ਉਹ ਰਸਤਾ ਭੁਲਾ ਦਿੱਤਾ, ਸਾਨੂੰ ਲਿਵ ਦਾ ਚੇਤਾ ਨਹੀਂ ਆਉਣ ਦਿੱਤਾ। ਸਭ ਤੋਂ ਪਹਿਲਾਂ ਰਸਤਾ ਭੁਲਾ ਤਾ, ਜਿਹੜੇ ਮਾਤਾ ਪਿਤਾ ਦੇ ਨਾਲ ਆਪਾਂ ਪਿਆਰ ਕਰਨਾ ਸੀ, ਹੋ ਵੀ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਵੀ ਦੁਬਧਾ ਨਹੀਂ ਕਰਨੀ ਆਪਾਂ, ਉਹ ਕਰਵਾਉਣਾ ਸ਼ੁਰੂ ਕਰਦੇ ਇਹਨਾਂ ਨੇ। ਪਿਓ ਦੇ ਮਾਂ ਦੇ ਵਿੱਚ ਝਗੜਾ ਸ਼ੁਰੂ ਕਰਾ ਦਿੱਤਾ, ਭਰਾਵਾਂ ਭਰਾਵਾਂ ਵਿੱਚ ਝਗੜਾ ਸ਼ੁਰੂ ਕਰਾ, ਭੈਣ ਭਰਾਵਾਂ ਵਿੱਚ ਝਗੜਾ ਸ਼ੁਰੂ ਕਰਾ ਦਿੱਤਾ, ਝਗੜਾ ਕਰੀ ਜਾਂਦੇ ਹਨ। ਕਿਉਂ ਕਰਦੇ ਹਨ, ਸਾਨੂੰ ਭੁੱਲ ਹੀ ਗਿਆ ਵੀ ਝਗੜਾ ਨਹੀਂ ਕਰਨਾ, ਪਿਆਰ ਕਰਨਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਸਾਨੂੰ ਸਮਝਾ ਦਿੱਤਾ ਸਾਰਾ ਕੁਛ, ਸਾਨੂੰ ਭੁੱਲ ਹੀ ਗਿਆ ਵੀ ਮਾਲਕ ਨੂੰ ਮਿਲਣ ਵਾਸਤੇ ਤਾਂ ਪ੍ਰੇਮ ਕਰਨਾ ਪਏਗਾ ਨਾ। ਕਹਿੰਦੇ ਜੇ ਤੂੰ ਮੈਨੂੰ ਮਿਲਣਾ, ਮੇਰੇ ਦੋ ਰੂਪ ਨੇ, ਇੱਕ ਸਰਗੁਣ ਇੱਕ ਨਿਰਗੁਣ, ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੇਰਾ ਹੀ ਰੂਪ ਹੈ, ਦੂਸਰਾ ਰੂਪ ਮੇਰਾ ਉਹ ਆ ਜਿਹੜਾ ਮੈਂ ਤੈਨੂੰ ਸਵਾਦ ਦੇ ਕੇ ਜਿੰਦਾ ਰੱਖ ਰਿਹਾ ਹਾਂ। ਆਪੇ ਕਰ ਕਰ ਦੇਖਿਆ ਦਿੰਦਾ ਸਾਸ ਗ੍ਰਾਹ ਹੈ, ਕਹਿੰਦਾ ਉਹ ਸਾਨੂੰ ਸਾਸ ਗ੍ਰਾਹ ਪ੍ਰਸ਼ਾਦੇ ਦੀਆਂ ਬੁਰਕੀਆਂ ਦੇ ਕੇ ਸਾਨੂੰ ਪਾਲੇ। ਤਾਂ ਮਾਤਾ ਦਿੰਦੀ ਨਾ ਆਪਣੇ ਬੱਚੇ ਨੂੰ ਬੁਰਕੀਆਂ ਪਾਲਦੀ ਅਤੇ ਨਾਲੇ ਵਿੰਦੀ ਨਾਲੇ ਹੱਸਦੀ ਹੈ, ਮਾਲਕ ਸਾਹਮਣੇ ਸਾਨੂੰ ਗਰਾਹੀਆਂ ਦੇ ਰਿਹਾ ਹੈ। ਸਾਡੇ ਮਨ ਦਾ ਕੀ ਖੁਰਾਕ ਹੈ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸੰਭਾਲ। ਸਾਡੇ ਮਨ ਦੀ ਜਿਹੜੀ ਖੁਰਾਕ ਹੈ ਨਾ, ਅੰਮ੍ਰਿਤ ਹਰ ਰਸ ਬ੍ਰਹਮ ਰਸ ਹੈ। ਸਰੀਰ ਦੀ ਜਿਹੜੀ ਖੁਰਾਕ ਹੈ ਸਾਡੀ, ਉਹ 36 ਪ੍ਰਕਾਰ ਦੇ ਭੋਜਨ ਹਨ, ਜਿਹੜੇ ਕਿ ਆਪਾਂ ਖਾ ਕੇ ਸਾਡਾ ਸਰੀਰ ਸਵਸਥ ਰਹੇ, ਆਪਾਂ ਸਿਮਰਨ ਕਰ ਪਾਈਏ। ਪਰ ਸਾਡੇ ਤਨ ਦੀ ਜਿਹੜੀ ਖੁਰਾਕ ਹੈ ਨਾ, ਮਨ ਦੀ ਖੁਰਾਕ ਆਪਾਂ ਭੁੱਲ ਗਏ। ਤਨ ਦੀ ਖੁਰਾਕ ਵਾਸਤੇ ਆਪਾਂ ਸਾਰਾ ਦਿਨ ਦਿਹਾੜੀ ਕਰਦੇ, ਮੰਨ ਲਓ 8 ਘੰਟੇ ਦਿਹਾੜੀ ਕੀਤੀ ਅਤੇ ਮਨ ਦੀ ਕੀਤੀ ਨਹੀਂ, ਉਹ ਤਨ ਇਕੱਠਾ ਕਰ ਲਿਆ ਜਿਹੜਾ ਤਨ ਵਾਸਤੇ, ਮਨ ਵਾਸਤੇ ਕਹਿੰਦੇ ਅੱਗੇ ਭੁੱਖਾ ਕਿਆ ਖਾਏ, ਭਲਿਆ ਜਿੱਥੇ ਤੂੰ ਜਾਣਾ ਹੈ ਹਮੇਸ਼ਾ ਵਾਸਤੇ, ਇੱਥੇ ਵਾਸਤੇ ਤਾਂ ਕੁਛ ਟਾਈਮ ਵਾਸਤੇ ਸੀਮਤ ਹੈ ਨਾ। ਮਰਨ ਲਿਖਾਏ ਮੰਡਲ ਮੇਂ ਆਏ, ਲਿਖਾ ਕੇ ਆਪਾਂ ਆਏ ਵੀ ਇੰਨੇ ਸਮੇਂ ਵਾਸਤੇ ਇੱਥੇ ਰਹਿਣਾ ਹੈ ਅਤੇ ਚਲੇ ਵੀ ਜਾਣਾ, ਸਭ ਨੂੰ ਪਤਾ। ਮਨ ਜਾਤਨ ਹੀ ਔਗਨ ਕਰ, ਮਨ ਨੂੰ ਪਤਾ ਸਾਰਾ, ਮਨ ਜਾਣਤ ਹੀ ਔਗਨ ਕਰ, ਸਭ ਨੂੰ ਪਤਾ ਗਿਆ ਮਾੜਾ ਕੰਮ ਨਹੀਂ ਕਰਨਾ ਫਿਰ ਵੀ ਕਰਦੇ, ਕੌਣ ਕਰਾਉਣ ਵਾਲੇ ਦੱਸਦਾ ਨਾ, ਪਤਾ ਲੱਗ ਗਿਆ ਇਸ ਦੇਹੀ ਅੰਦਰ ਕਾਮ ਕ੍ਰੋਧ ਲੋਭ ਜਿਹੜੇ ਇਹ ਸਾਨੂੰ ਕਰਵਾ ਰਹੇ ਹਨ। ਗੁਰਮੁਖਾਂ ਨੂੰ ਸਾਰਾ ਪਤਾ ਹੁੰਦਾ, ਜਦੋਂ ਆਉਂਦੇ ਆਪਣਾ ਕਰਮ ਕਰਦੇ ਅਤੇ ਨਾਲ ਨਾਲ ਜਿਹੜਾ ਜਾਲ ਪਾਇਆ ਇਹਨਾਂ ਨੇ, ਇਹਨਾਂ ਨੇ ਜਾਲ ਸੁੱਟਣਾ ਹੁੰਦਾ। ਜਿਸ ਤਰ੍ਹਾਂ ਕਿ ਇੱਕ ਬਾਂਦਰ ਦੀ ਉਦਾਹਰਣ ਦਿੰਦੇ ਨੇ, ਉਹ ਆਇਆ ਨਾ ਜਦੋਂ ਜੰਗਲ 'ਚ ਜਾਂਦਾ ਆਪਣਾ ਭੋਜਨ ਲੱਭਣ ਵਾਸਤੇ, ਸ਼ਿਕਾਰੀ ਨੇ ਕੀ ਕੀਤਾ ਹੁੰਦਾ ਹੈ, ਖੱਡਾ ਕੱਢ ਕੇ ਕੁੱਜਾ ਨਾ ਕੁੱਜੇ ਵਿੱਚ ਚਨੇ ਪਾ ਕੇ ਰੱਖੇ ਹੁੰਦੇ ਹਨ, ਅਤੇ ਉਹ ਜਿਹੜਾ ਖੇਡਾ ਫੜਨ ਵਾਲਾ ਹੁੰਦਾ ਨਾ ਖਿਡਾਰੀ, ਉਹ ਦੂਰ ਬਹਿ ਜਾਂਦਾ। ਬਾਂਦਰ ਆਉਂਦਾ, ਮੌਂਕੀ ਆਉਂਦਾ, ਜਦੋਂ ਵੇਖਿਆ ਕਿ ਮੇਰਾ ਭੋਜਨ ਹੀ ਇੱਥੇ ਵਿੱਚ ਪਿਆ ਹੈ, ਉਹਨੇ ਇੱਧਰ ਉੱਧਰ ਵੇਖਿਆ ਕੋਈ ਵੇਖ ਤਾਂ ਨਹੀਂ ਰਿਹਾ, ਜਾ ਕੇ ਉਹਨੇ ਮੁੱਠੀ ਪਾਈ ਕੁੱਜੇ ਦੇ ਵਿੱਚ, ਉਹਦੀ ਖੁਰਾਕ ਸੀ। ਜਿਉਂ ਹੀ ਮੁੱਠੀ ਭਰ ਕੇ ਉੱਪਰ ਨੂੰ ਖਿੱਚਦਾ ਨਾ, ਜਦੋਂ ਹੁਣ ਮੁੱਠੀ ਪਹਿਲਾਂ ਇਸ ਤਰ੍ਹਾਂ ਤਪਾਇਆ ਚਲਾ ਗਿਆ ਹੱਥ ਅੰਦਰ, ਜਦੋਂ ਮੁੱਠੀ ਨੂੰ ਬੰਦ ਕਰ ਲਿਆ, ਘੜਾ ਛੋਟਾ ਮੂੰਹ ਛੋਟਾ ਫਸ ਗਿਆ। ਉੱਥੇ ਚੀਕੀ ਜਾ ਰਿਹਾ ਹੈ, ਦਵਾਈਆਂ ਪਾਈ ਜਾ ਰਿਹਾ ਕਿ ਮੈਂ ਨਿਕਲ ਜਾਵਾਂ, ਹੁਣ ਉਹਨੂੰ ਛੱਡ ਵੀ ਨਹੀਂ ਰਿਹਾ। ਜਿਹੜੀ ਮਾਇਆ ਹੈ ਨਾ, ਆ ਸਭ ਕੁਛ ਮਾਇਆ ਹੈ ਨਾ, ਬਿਨ ਨਾਵੈ ਜਗ ਕਮਲਾ ਫਿਰਿਆ, ਕਹਿੰਦੇ ਕਮਲੇ ਥਰਾ ਜੇ ਨਾਲ ਕੋਈ ਨਾਮ ਨਹੀਂ ਤਾਂ ਕਮਲਾ ਕਹਿ ਦਿੱਤਾ। ਮਾਇਆ ਤਾਰੀ ਅਤ ਅੰਨਾ ਬੋਲਾ, ਕਹਿੰਦੇ ਮਾਇਆ ਨੂੰ ਧਾਰਨ ਕੀਤਾ, ਅੰਨਾ ਵੀ ਅਤੇ ਬੋਲਾ ਵੀ ਕਹਿ ਦਿੱਤਾ। ਮਾਇਆ ਕਿਹਨੂੰ ਕਹਿ ਦਿੱਤਾ, ਮਾਇਆ ਵੀ ਹੁੰਦੀ ਹੈ ਕਈ ਪ੍ਰਕਾਰ ਦੀ ਮਾਇਆ, ਇਹ ਮਾਇਆ ਅਤੇ ਜਿਹੜੇ ਆਪਾਂ ਜਿਨ੍ਹਾਂ ਨਾਲ ਪਿਆਰ ਕਰ ਰਹੇ ਨਾ, ਉਹ ਵੀ ਮਾਇਆ ਹੀ ਹੈ। ਪੰਜ ਦੂਤ ਆਪਾਂ ਉਹਨਾਂ ਨੇ ਦੋਸਤੀ ਪਾਈ, ਉਹਨਾਂ ਨਾਲ ਆਪਾਂ ਮਿੱਤਰ ਬਣਾ ਲਿਆ, ਉਹਨਾਂ ਦੀ ਆਪਾਂ ਗੱਲ ਮੰਨਦੇ ਹਾਂ। ਇੱਧਰੋਂ ਹੁਣ ਉਹ ਚੀਕੀ ਵੀ ਜਾ ਰਿਹਾ ਕਿ ਮੈਂ ਭੋਜਨ ਵੀ ਲੈ ਲਵਾਂ ਅਤੇ ਆਪਣੇ ਘਰ ਵੀ ਚਲਾ ਜਾਵਾਂ, ਇਸ ਤਰ੍ਹਾਂ ਕਿਸ ਤਰ੍ਹਾਂ ਹੋ ਜਾਏਗਾ, ਆਪਾਂ ਹੋਮੈਂ ਵੀ ਨਾ ਛੱਡੀਏ ਅਤੇ ਕਿ ਮਾਲਕ ਨੂੰ ਮਿਲ ਲਈਏ, ਕਿਵੇਂ ਹੋਏਗਾ। ਹੋਮੈਂ ਨਾਵੈ ਨਾਲ ਵਿਰੋਧ ਹੈ, ਦੋ ਇਹਨਾਂ ਬੱਸੇ ਇਕੱਠਾਏ, ਕਹਿੰਦਾ ਇੱਕ ਜਗ੍ਹਾ 'ਤੇ ਰਹਿ ਨਹੀਂ ਸਕਦੀਆਂ, ਜਾਂ ਤਾਂ ਹੋਮੈਂ ਰਹੇਗੀ ਅਤੇ ਜਾਂ ਨਾਮ ਰਹੇਗਾ, ਇੱਕ ਚੀਜ਼ ਰਹੇਗੀ। ਹੁਣ ਅਸੀਂ ਹੋਮੈਂ ਵੀ ਨਾ ਛੱਡੀਏ ਅਤੇ ਮਾਲਕ ਦੀ ਪ੍ਰਾਪਤੀ ਵੀ ਕਰ ਲਈ, ਐਵੇਂ ਕਿਵੇਂ ਹੋ ਜਾਏਗਾ। ਕਹਿੰਦਾ ਇੱਕ ਕੰਮ ਕਰਨਾ ਪਏਗਾ, ਹੁਣ ਤੂੰ ਜਾਂ ਤਾਂ ਇਹਦਾ ਸਾਥ ਛੱਡ ਦੇ ਅਤੇ ਤੂੰ ਆਪਣੇ ਘਰ ਨਿੱਜੀ ਮਹਿਲ 'ਚ ਜਾ ਸਕਦਾ ਸਿਮਰਨ ਦੁਆਰਾ ਭਗਤੀ ਦੁਆਰਾ, ਅਤੇ ਜੇ ਤੂੰ ਸਾਥ ਹੀ ਨਾ ਛੱਡਾ ਪੰਜਾਂ ਦਾ, ਇਸ ਤਰ੍ਹਾਂ ਕਿਵੇਂ ਹੋ ਜਾਏਗਾ। ਦੂਜੇ ਦੇਸ਼ 'ਚ ਆਪਾਂ ਜਾਣਾ ਕਿਤੇ, ਹੁਣ ਆਹ ਦੇਸ਼ ਛੱਡੀਏ ਹੀ ਨਾ, ਕਹਿੰਦਾ ਆਹ ਵੀ ਨਾ ਛੱਡੀਏ ਤਾਂ ਉੱਥੇ ਵੀ ਚੱਲ ਜਾਈਏ,
ਐਵੇਂ ਕਿਵੇਂ ਹੋ ਜਾਏਗਾ, ਆਹ ਪੈਰ ਜਹਾਜ਼ ਵਿੱਚ ਰੱਖਾਂਗੇ, ਖਾਲੀ ਕਰ ਦਾਂਗੇ ਦੇਸ਼, ਫਿਰ ਆਪਣੇ ਦੇਸ਼ ਚਲੇ ਗਏ, ਦੋਵੇਂ ਤਾਂ ਨਹੀਂ ਨਾ ਹੋ ਸਕਦੇ। ਇਸ ਕਰਕੇ ਕਹਿੰਦੇ ਭਲਿਆ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਕਹਿੰਦੇ ਆ ਦੁਬਧਾ ਨੂੰ ਖਤਮ ਕਰ ਦਿਉ, ਜਿੱਦਣ ਤੇਰੀ ਦੁਬਧਾ ਖਤਮ ਹੋ ਗਈ ਨਾ ਭਲਿਆ, ਉੱਦਣ ਤੇਰੇ 'ਤੇ ਮਾਲਕ ਖੁਸ਼ ਹੋ ਜਾਣਾ ਹੈ। ਹਰਨਾਮਾ ਕਿ ਹੋਵੋ ਜੋੜੀ, ਕਹਿੰਦੇ ਹਰੀ ਦੇ ਨਾਮ ਦੇ ਨਾਲ ਤੂੰ ਜੁੜ ਜਾ, ਹੋਵੋ ਜੋੜੀ ਗੁਰਮੁਖ ਬੈਸੋ, ਗੁਰਮੁਖੋ ਇੱਕ ਜਗ੍ਹਾ ਬੈਸੋ, ਇਕੱਠੇ ਹੋ ਜਾਓ, ਜਿਸ ਤਰ੍ਹਾਂ ਆਪ ਰੱਬ ਰੂਪ ਸੰਗਤ ਇਕੱਠੇ ਹੋ ਕਰਕੇ ਬੈਠੇ ਹੋ। ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰਨਾਮਾ ਕਿ ਹੋਵੋ ਜੋੜੀ ਗੁਰਮੁਖ ਬੈਸੋ, ਸਫਾ ਵਿਛਾਏ। ਸਫਾ ਕਿਹਨੂੰ ਕਿਹਾ? ਚਟਾਈ ਨੂੰ ਕਹਿਤਾ, ਮੁਸਲਮਾਨ ਮੁਸੱਲਾ ਕਹਿੰਦੇ ਹਨ, ਆ ਚਟਾਈ ਬੈਠੇ ਨੇ। ਕਹਿੰਦੇ ਇਹ ਵਿਛਾ ਕੇ ਸਾਰੇ ਇਕੱਤਰ ਹੋ ਕੇ ਜਦੋਂ ਮਿਲ ਕੇ ਤੁਸੀਂ ਇਹ ਸਿਮਰਨ ਕਰੋਗੇ, ਦੁਬਧਾ ਨੂੰ ਖਤਮ ਕਰ ਦੋਗੇ, ਪੰਜਾਂ ਦਾ ਸਾਥ ਛੱਡੋਗੇ, ਅਤੇ ਫਿਰ ਕਹਿੰਦੇ ਹਨ ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਕਹਿੰਦੇ ਤੂੰ ਬਾਹਰ ਭੱਜਦਾ, ਬੰਨਾਂ ਵਿੱਚ ਭੱਜ ਰਿਹਾ, ਮਾਲਕ ਨੂੰ ਲੱਭ ਰਿਹਾ ਹੈ, ਕਾਹੇ ਰੇ ਬਨ ਖੋਜਣ ਜਾਈ। ਕਹਿੰਦੇ ਬਾਹਰ ਨਹੀਂ ਗਾ, ਸਭ ਕੁਛ ਘਰ ਮੈਂ, ਬਾਹਰ ਕੁਛ ਨਾਹੀਂ। ਅੰਦਰ ਕਹਿੰਦਾ ਤੂੰ ਲੱਭ, ਤੇਰੇ ਅੰਦਰ ਮੈਲ ਮਾਲਕ ਬੈਠਾ ਹੋਇਆ ਹੈ ਪਰਮਾਤਮਾ, ਸਹਿਜ ਗੁਫਾ ਮੈਂ ਆਸਣ। ਕਹਿੰਦੇ ਸਹਿਜ ਗੁਫਾ ਦੇ ਵਿੱਚ ਮਾਲਕ ਆਸਣ ਲਾ ਕੇ ਬੈਠਾ ਹੋਇਆ, ਭਲਿਆ ਤੂੰ ਬਾਹਰ ਨਾ ਲੱਭ। ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਬਾਹਰ ਤੀਰਥਾਂ 'ਤੇ ਜਾਂਦੇ, ਕਹਿੰਦੇ ਅੰਦਰ ਤੇਰੇ ਗੁਰਦੁਆਰਾ ਵੀ ਹੈ, ਇੱਥੇ ਤੂੰ ਮੱਥਾ ਵੀ ਟੇਕਣਾ, ਇੱਥੇ ਪੂਜਾ ਵੀ ਕਰਨੀ, ਇੱਥੇ ਇਸ਼ਨਾਨ ਵੀ ਕਰਨਾ, ਸਾਰਾ ਕੁਛ ਤੇਰੇ ਅੰਦਰ ਹੈ। ਕਾਹੇ ਰੇ ਬਨ ਭੋਜਨ ਖੋਜਣ ਜਾਈ, ਕਹਿੰਦੇ ਕਿੱਥੇ ਤੂੰ ਬੰਨਾ ਜੰਗਲਾਂ ਵਿੱਚ ਭੱਲਿਆ ਫਿਰਦਿਆਂ, ਭੱਲਿਆ ਸਾਰਾ ਕੁਛ ਤੇਰੇ ਅੰਦਰ ਹੈ। ਕਹਿੰਦੇ ਸਭ ਕੁਝ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਕਹਿੰਦੇ ਜਦੋਂ ਆਹ ਤੂੰ ਕੰਮ ਕਰ ਲਏ, ਗੁਰੂ ਦਾ ਮੰਤਰ ਦੜਾਵੇਂਗਾ, ਨਾਮ ਨੂੰ ਜਪੇਂਗਾ, ਫਿਰ ਕਿੱਦਾਂ ਤੈਨੂੰ ਸੁੱਖ ਹੀ ਸੁੱਖ ਮਿਲਣਗੇ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਕਹਿੰਦੇ ਤੈਨੂੰ ਕਦੀ ਵੀ ਦੁੱਖ ਨਹੀਂ ਲੱਗੇਗਾ ਜੇ ਤੂੰ ਨਾਮ ਸੁਣ ਲਿਆ। ਅਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਕਹਿੰਦੇ ਦੁੱਖ ਤੇਰੇ ਖਤਮ ਹੋ ਜਾਣਗੇ। ਬਾਣੀ ਨੂੰ ਸੁਣ ਲਿਆ, ਦੇਵਸਥਾਨੇ ਕਿਆ ਨਿਸ਼ਾਨੀ ਤਹਿ ਬਾਜੇ ਅਨਹਦ ਬਾਣੀ। ਕਹਿੰਦੇ ਉਹ ਬਾਣੀ ਜਿੱਦਣ ਸ਼ਬਦ ਨੂੰ ਸੁਣ ਲਿਆ ਨਾ, ਨਾਮ ਸੁਣ ਤੇ ਜਮ ਦੂਰੋਂ ਭਾਗੈ। ਇਹ ਕਹਿੰਦੇ ਜਦੋਂ ਨਾਮ ਤੇਰੇ ਅੰਦਰ ਚੱਲ ਗਿਆ, ਇਹ ਜਮ ਤੈਨੂੰ ਪਰੇਸ਼ਾਨ ਕਰਦੇ, ਦੂਰ ਭੱਜਣਗੇ ਕਈ ਕਿਲੋਮੀਟਰ ਦੂਰ। ਕਹਿੰਦੇ ਫਿਰ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਸੁੱਖ ਹੀ ਸੁੱਖ। ਆਓ ਜਿੰਨਾ ਸਮਾਂ ਦਿੱਤਾ, 3 ਤੋਂ 5 ਕਲਾਸ ਦਾ ਸਮੇਂ ਦੀ ਸਮਾਪਤੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਗੁਰਦੁਆਰਾ ਪਰਮਿਲਨੇ ਕਾ ਚਾਓ ਬ੍ਰਹਮ ਗਿਆਨ ਕੇਂਦਰ ਰੋੜੀ ਰੋਡ ਮੋਗਾ ਦੇ ਬਾਨੀ ਮਹਾਂਪੁਰਖ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ, ਉਹਨਾਂ ਤੋਂ ਵਰਸਾਏ ਮਹਾਂਪੁਰਖ ਭਾਈ ਦਲਵੀਰ ਸਿੰਘ ਤਰਮਾਲਾ, 3 ਤੋਂ 5 ਕਲਾਸ ਸਿਮਰਨ ਕਰਾਉਂਦਿਆਂ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਯੋਗ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਦੇਣੀ ਜੀ। ਗੱਜ ਕੇ ਆਖ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਭ ਸੁਣ ਵੱਡਾ ਆਖੈ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ

ਤੁਦ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ।

ਜੇਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਹੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

शरण परे की रख शर्मा जप तप संयम

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌ ਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਧਨਯ ਧਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚਉ ਪਈ ਅਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹੱਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਹੋ ਜਿਸ ਦੀਆ ਇਹ

ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ, ਭੌਜਲ ਵਿਖਮ ਸਗਾਹ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ।

ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ, ਸਤਿਗੁਰਾਂ ਦੀ ਪਾਵਨ ਗੁਰਬਾਣੀ ਸੋਦਾ ਰਾਰਾ ਸਾਹਿਬ ਜੀ ਪਾਠ ਸਰਵਣ ਕਰ ਰਹੇ ਸੀ। ਸੋ ਹੁਣ ਬੇਨਤੀ ਕਰਦੇ ਹਾਂ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ 6:30 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 6:30 ਵਜੇ ਤੋਂ ਲੈ ਕੇ 7:20 ਤੱਕ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8:00 ਵਜੇ ਤੱਕ ਕਵਿਸ਼ਰੀ ਜੱਥਾ ਆਪਣੇ ਪਾਸ ਪਹੁੰਚਿਆ ਹੈ, ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾਏਗਾ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਇਹ ਦੀਵਾਨ 8:00 ਵਜੇ ਤੱਕ ਸਜਣਗੇ। ਸਮੂਹ ਸੰਗਤਾਂ ਨੇ ਇਸ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ। ਸੋ ਨਾਲ ਹੀ ਬੇਨਤੀ ਹੈ ਸੰਗਤਾਂ ਚਰਨਾਂ ਵਿੱਚ ਕਿ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 18 ਤਰੀਕ ਨੂੰ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਗੁਰੂ ਘਰ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਵੇਗੀ, ਜਿਸ ਦੇ ਭੋਗ 18 ਤਰੀਕ ਨੂੰ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਵਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 268 ਪਰ ਸੁਸ਼ੋਭਿਤ ਅਸ਼ਟਪਦੀ ਨੰਬਰ 5 ਦੇ ਅਧੀਨ ਦਰਜ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮਾਇਆ ਜਿਹੜੀ ਸਦੀਵ ਕਾਲ ਵਾਸਤੇ ਸਥਿਰ ਨਹੀਂ ਹੈ, ਉਹਦਾ ਪ੍ਰਭਾਵ ਸਮੁੱਚੇ ਸੰਸਾਰ ਦੇ ਉੱਪਰ ਹਰੇਕ ਇਨਸਾਨ ਦੇ ਉੱਪਰ ਹੈ। ਮਹਾਰਾਜ ਇੱਥੇ ਜ਼ਿਕਰ ਕਰਦਿਆਂ ਸਮਝਾਉਣ ਦਾ ਨਿਰਣਾ ਕਰਦੇ ਕਿ ਜ਼ੋਰ ਉਸ ਪਾਸੇ ਲੱਗਾ ਹੈ ਕਿ ਜਿਹੜੀ ਚੀਜ਼ ਦਾ ਇਹ ਸੰਸਾਰ ਦੇ ਵਿੱਚ ਸਥਿਰ ਰਹਿਣਾ ਅਸੰਭਵ ਹੈ, ਉਹਦੇ ਵਾਲੇ ਪਾਸੇ ਪ੍ਰੀਤ, ਉਸ ਪਾਸੇ ਪ੍ਰੇਮ ਜਿਹੜਾ ਹੈ ਉਹ ਸਾਡੇ ਜੀਵਨ ਦੇ ਵਿੱਚ ਜੁੜਿਆ ਹੋਇਆ। ਮਹਾਰਾਜ ਨੇ ਜੋ ਨਿਰਣਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਕੀਤਾ, ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ, ਆਰੰਭਤਾ ਕਰਦੇ, ਅਨਿਕ ਭਾਂਤ ਮਾਇਆ ਕੇ ਹੇਤ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਮਾਇਆ ਦੇ ਪ੍ਰਕਾਰ ਬਹੁਤ ਨੇ, ਕਿਸਮਾਂ ਬਹੁਤ ਨੇ, ਤੇ ਅਨੇਕ ਤਰ੍ਹਾਂ ਜਿਹੜਾ ਹੈ ਉਹ ਮਾਇਆ ਹੇਤ ਆਪਣਾ ਪ੍ਰੇਮ ਪ੍ਰਗਟ ਕਰਦੀ, ਆਪਣਾ ਪਿਆਰ ਦਰਸਾਉਣ ਦਾ ਯਤਨ ਕਰਦੀ ਹੈ। ਇੱਥੋਂ ਤੱਕ ਆਪਾਂ ਆਖੀਏ ਕਿ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਜਿਸ ਵਕਤ ਮਾਇਆ ਆਪਣਾ ਹੇਤ ਕਿਸੇ ਇਨਸਾਨ ਦੇ ਅੰਦਰ ਪ੍ਰਗਟ ਕਰ ਦਿੰਦੀ ਹੋਵੇ। ਮਹਾਰਾਜ ਜੀ ਕਹਿੰਦੇ ਇਹ ਸੁਭਾਵਿਕ ਹੈ ਜੀਵਨ ਵਿੱਚ। ਅਨਿਕ ਭਾਂਤ, ਅਨਿਕ ਦਾ ਅਰਥ ਹੈ ਬੇਅੰਤ, ਕਈ ਤਰ੍ਹਾਂ, ਭਾਂਤ ਪ੍ਰਕਾਰ, ਮਾਇਆ ਕੇ ਹੇਤ। ਸਤਿਗੁਰੂ ਕਹਿਣ ਲੱਗੇ ਮਾਇਆ ਨਾਲ ਕਈ ਪ੍ਰਕਾਰ ਦਾ ਪ੍ਰੇਮ ਮਨੁੱਖੀ ਜੀਵਨ ਦਾ ਲੱਗਾ ਹੋਇਆ। ਇੱਥੇ ਇਸ ਗੱਲ ਦਾ ਨਿਰਣਾ ਜਿਹੜਾ ਹੈ ਉਹ ਮਹਾਰਾਜ ਜੀ ਨੇ ਕੀਤਾ ਕਿ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਹੈ ਉਹ ਮਾਇਆ ਵਿਆਪਕ ਹੋ ਸਕਦੀ। ਇੱਥੇ ਭਾਵੇਂ ਉਹ ਮਾਇਆ ਫੁਰਨੇ ਦੇ ਰੂਪ ਵਿੱਚ ਪ੍ਰਗਟ ਹੋ ਜਾਏ, ਭਾਵੇਂ ਉਹ ਮਾਇਆ ਨੇਤਰਾਂ ਦੇ ਕਿਸੇ ਦ੍ਰਿਸ਼ਟੀਯੋਗ, ਕਿਸੇ ਵਸਤ, ਕਿਸੇ ਜਾਂ ਦੁਨਿਆਵੀ ਤਲ ਦੇ ਉੱਪਰ ਕਿਸੇ ਚੀਜ਼ ਨੂੰ ਵੇਖ ਕੇ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਪ੍ਰਗਟ ਹੋ ਜਾਏ, ਬੋਲਣ ਕਰਕੇ ਜਾਂ ਸੁਣਨ ਕਰਕੇ ਇਸ ਮਾਇਆ ਦਾ ਪ੍ਰਭਾਵ ਸਾਡੇ ਜੀਵਨ ਵਿੱਚ ਆ ਜਾਏ, ਇਸ ਗੱਲ ਦਾ ਅੰਦਾਜ਼ਾ ਨਹੀਂ ਹੈ।
ਇੱਥੇ ਸੁਣਨ ਕਰਕੇ ਵੀ ਮਾਇਆ ਦੇ ਪ੍ਰਭਾਵ ਅਧੀਨ ਮਨੁੱਖ ਆ ਜਾਂਦਾ, ਕਿਸੇ ਵਕਤ ਬੋਲਣ ਕਰਕੇ ਆ ਜਾਂਦਾ, ਕਿਸੇ ਵਕਤ ਵੇਖਣ ਕਰਕੇ ਅਤੇ ਕਿਸੇ ਵੇਲੇ ਫੁਰਨੇ ਕਰਕੇ ਵੀ ਇਸ ਮਾਇਆ ਦੇ ਪ੍ਰਭਾਵ ਦੇ ਅਧੀਨ ਮਨੁੱਖ ਆਪਣੇ ਜੀਵਨ ਦੇ ਅੰਦਰ ਅਹਿਸਾਸ ਕਰਦਾ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਮਹਾਰਾਜ ਕਹਿਣ ਲੱਗੇ ਕਿ ਮਾਇਆ ਮਮਤਾ ਮੋਹਣੀ। ਮਹਾਰਾਜ ਜੀ ਕਹਿਣ ਲੱਗੇ ਇਹਦੀ ਮਮਤਾ ਜਿਹੜੀ ਹੈ ਉਹ ਮੋਹ ਲੈਣ ਵਾਲੀ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਮਹਾਰਾਜ ਜੀ ਕਹਿਣ ਲੱਗੇ ਜਿਸ ਨੇ ਬਿਨਾਂ ਦੰਦਾਂ ਤੋਂ ਹੀ ਇਸ ਜਗਤ ਨੂੰ ਖਾ ਲਿਆ ਹੈ। ਬਿਨਾਂ ਦੰਦਾਂ ਤੋਂ ਅਰਥ ਕੇ ਸਾਬਤ ਇਨਸਾਨ ਨੂੰ ਨਿਗਲਣਾ ਸ਼ੁਰੂ ਕੀਤਾ ਕਿ ਜਿੱਥੇ ਉਹਦੇ ਜੀਵਨ ਵਿੱਚ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੈ ਕਿ ਉਹ ਇਹਦੇ ਗੇੜ ਦੇ ਵਿੱਚ ਆ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇੱਕ ਹੋਰ ਥਾਂ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਮਾਈ ਮਾਇਆ ਛਲ। ਮਹਾਰਾਜ ਕਹਿਣ ਲੱਗੇ ਮਾਂ ਮਾਇਆ ਜਿਹੜੀ ਹੈ ਉਹ ਛਲ ਹੈ। ਕਿਸ ਤਰ੍ਹਾਂ ਦਾ ਛਲੇਵਾ? ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਛਲ ਵੀ ਇਸ ਤਰ੍ਹਾਂ ਦਾ ਕਿ ਜਿਸ ਵਕਤ ਆਪਾਂ ਘਾਹ ਨੂੰ ਅੱਗ ਲਾਉਂਦੇ ਹਾਂ ਅਤੇ ਘਾਹ ਦੀ ਅੱਗ ਜਿਹੜੀ ਹੈ ਉਹ ਬਹੁਤਾ ਸਮਾਂ ਨਾ ਤਾਂ ਚਾਨਣ ਦੇ ਸਕਦੀ ਹੈ ਅਤੇ ਨਾ ਸੇਕ ਨਿੱਘ ਵੀ ਨਹੀਂ ਦੇ ਸਕਦੀ। ਦੂਸਰੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਮਾਇਆ ਇੱਕ ਬੱਦਲ ਦੀ ਨਿਆਈ ਹੈ। ਬੱਦਲ ਜਿਹੜਾ ਹੈ ਉਹ ਕਿੰਨਾ ਕੁ ਸਮਾਂ ਤੁਹਾਨੂੰ ਛਾਂ ਦੇ ਸਕਦਾ, ਕਿੰਨਾ ਕੁ ਸਮਾਂ ਉਹ ਧੁੱਪ ਤੋਂ ਬਚਾਅ ਕਰ ਸਕਦਾ, ਬਹੁਤਾ ਲੰਮਾ ਸਮਾਂ ਨਹੀਂ। ਅਤੇ ਤੀਸਰੀ ਉਦਾਹਰਨ ਉਹਨਾਂ ਨੇ ਦਿੱਤੀ, ਕਹਿਣ ਲੱਗੇ ਅਹਿਸਾਸ ਇਸ ਤਰ੍ਹਾਂ ਦਾ ਹੈ ਕਿ ਜਿਸ ਪ੍ਰਕਾਰ ਆਪਾਂ ਇਸ ਗੱਲ ਨੂੰ ਵੇਖੀਏ ਕਿ ਜਿਵੇਂ ਹੜ੍ਹ ਦਾ ਪਾਣੀ ਬਹੁਤ ਤੇਜ਼ੀ ਦੇ ਨਾਲ ਛੱਲਾਂ ਦੇ ਨਾਲ ਆਉਂਦਾ ਅਤੇ ਛੱਲਾਂ ਨਾਲ ਆਉਂਦਾ ਹੋਇਆ ਪਾਣੀ ਜਿਹੜਾ ਹੈ ਜੋ ਇੱਕਦਮ ਆਣ ਕੇ ਜੜ੍ਹਾਂ ਤੋਂ ਕਈ ਵਸਤੂਆਂ ਨੂੰ ਪੁੱਟ ਦਿੰਦਾ ਅਤੇ ਉਸ ਤੋਂ ਬਾਅਦ ਜਦੋਂ ਵਾਪਸ ਜਾਣ ਲੱਗਦਾ ਉਹ ਸਾਰਾ ਕੁਝ ਖਿੱਚ ਕੇ ਲੈ ਜਾਂਦਾ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਹਰ ਗੋਬਿੰਦ ਭਜਨ ਬਿਨ ਹੜਕਾ ਜਲ। ਸਤਿਗੁਰੂ ਜੀ ਕਹਿੰਦੇ ਜਿਵੇਂ ਮੇਘ ਕੀ ਛਾਇਆ ਹੈ, ਮੇਘ ਕੀ ਛਾਇਆ ਦਾ ਅਰਥ ਬੱਦਲਾਂ ਦੀ ਛਾਂ, ਅਤੇ ਜਿਵੇਂ ਘਾਹ ਨੂੰ ਅੱਗ ਲੱਗੀ ਹੋਵੇ ਬਹੁਤੇ ਸਮੇਂ ਦਾ ਸੁੱਖ ਜਿਹੜਾ ਹੈ ਉਹ ਇਹਨਾਂ ਦਾ ਨਹੀਂ ਹੋ ਸਕਦਾ ਕਿ ਪਾਣੀ ਦੀਆਂ ਛੱਲਾਂ ਦੂਰੋਂ ਬਹੁਤ ਚੰਗੀਆਂ ਲੱਗਦੀਆਂ ਹੋਣ ਪਰ ਜਦੋਂ ਉਹੀ ਛੱਲਾਂ ਨੇੜੇ ਆਣ ਕੇ ਸਾਰਾ ਕੁਝ ਖਤਮ ਕਰ ਦਿੰਦੀਆਂ ਫਿਰ ਇਨਸਾਨ ਇਸ ਗੱਲ ਤੋਂ ਦੁਖੀ ਹੁੰਦਾ ਹੈ, ਦੁੱਖ ਪ੍ਰਤੀਤ ਕਰਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਵੀ ਇਸੇ ਪ੍ਰਕਾਰ ਇਹ ਉਦਾਹਰਨ ਦੇਖ ਕੇ ਸਮਝਾਉਣ ਦਾ ਯਤਨ ਕੀਤਾ। ਮਹਾਰਾਜ ਜੀ ਕਹਿਣ ਲੱਗੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਸਤਿਗੁਰੂ ਜੀ ਕਹਿਣ ਲੱਗੇ ਇਹ ਤਨ ਜਿਹੜਾ ਹੈ ਉਹ ਮਾਇਆ ਦੀ ਪਾਹਨ ਚੜ੍ਹ ਗਈ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਪਾਹਨ ਚੜ੍ਹ ਗਈ ਮਾਇਆ ਦੀ, ਲੀਤੜਾ ਲੱਭ ਰੰਗਾਏ। ਮਹਾਰਾਜ ਜੀ ਕਹਿਣ ਲੱਗੇ ਲੋਭ ਦੇ ਨਾਲ ਇਸ ਮਨ ਨੂੰ ਰੰਗ ਲਿਆ, ਅਗਲੀ ਅਵਸਥਾ ਇਹ ਬਣੀ। ਪਾਤਸ਼ਾਹ ਜੀ ਕਹਿਣ ਲੱਗੇ ਕਿ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਮਾਇਆ ਦਾ ਜਿਹੜਾ ਹੈ ਉਹ ਪ੍ਰਭਾਵ ਕੀ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਆਪਾਂ ਛੋਟੀ ਜਿਹੀ ਉਦਾਹਰਣ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂਗੇ। ਉਹ ਉਦਾਹਰਣ ਦੇ ਦੋਵੇਂ ਪੱਖ ਆਪਾਂ ਆਪ ਜੀ ਦੇ ਸਨਮੁੱਖ ਰੱਖਣੇ ਕਿ ਜੀਵਨ ਦੇ ਵਿੱਚ ਜਿਹੜਾ ਹੈ ਉਹ ਸਭ ਤੋਂ ਵੱਡੀ ਜਿਹੜੀ ਮਾਇਆ ਦੀ ਬਿਰਤੀ ਹੈ ਉਹ ਕਿਸ ਪ੍ਰਕਾਰ ਦੀ। ਆਪ ਜੀ ਨੇ ਨਗਰ ਸੁਣਿਆ ਹੋਵੇਗਾ ਗੁਰਦਾਸਪੁਰ ਦੀ ਧਰਤੀ ਅਤੇ ਹਰਗੋਬਿੰਦਪੁਰ, ਹਰਗੋਬਿੰਦਪੁਰ ਦਾ ਇਲਾਕਾ, ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਟਿਕੇ ਹੋਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਟਿਕੇ ਅਤੇ ਇਸੇ ਜਗ੍ਹਾ ਦੇ ਉੱਪਰ ਜਿਹੜਾ ਹੈ ਸਤਿਗੁਰੂ ਨੇ ਸੰਗਤ ਵਿੱਚ ਬੈਠਿਆਂ ਸਮੁੱਚੀ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਕਿ ਕੋਈ ਗੁਰਮੁਖ ਪਿਆਰਾ ਉੱਠੇ ਅਤੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਸ਼ੁੱਧ ਸੁਣਾ ਦੇ। ਹੁਣ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਸਨਮੁੱਖ ਸ਼ੁੱਧ ਪਾਠ ਸੁਣਾਉਣ ਦੀ ਗੱਲ ਇਹ ਨਹੀਂ ਸੀ ਕਿ ਕਿਸੇ ਨੂੰ ਆਉਂਦਾ ਨਹੀਂ ਹੋਵੇਗਾ, ਬੇਅੰਤ ਅਭਿਆਸੀ ਗੁਰਸਿੱਖ ਸਨ, ਪਰ ਸਤਿਗੁਰੂ ਦੇ ਅੱਗੇ ਸ਼ੁੱਧ ਪਾਠ ਦਾ ਦਾਅਵਾ ਕੌਣ ਕਰੇ। ਪਰ ਇੱਥੇ ਇੱਕ ਗੁਰਸਿੱਖ ਨੇ
ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਕੇ ਕਿਹਾ ਵੀ ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤਾਂ ਮੈਂ ਕੋਸ਼ਿਸ਼ ਕਰਾਂਗਾ। ਉਹਦਾ ਨਾਮ ਇਤਿਹਾਸ ਨੇ ਲਿਖਿਆ ਭਾਈ ਗੋਪਾਲਾ। ਭਾਈ ਗੋਪਾਲੇ ਨੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਨੇ ਤਰੁੱਠ ਕੇ ਅਸੀਸ ਦਿੱਤੀ ਅਤੇ ਤੁਰੰਤ ਉਸੇ ਵਕਤ ਮਹਾਰਾਜ ਜੀ ਕਹਿੰਦੇ ਜਪਜੀ ਸਾਹਿਬ ਆਰੰਭ ਕਰੋ। ਜਪਜੀ ਸਾਹਿਬ ਜਦੋਂ ਭਾਈ ਗੋਪਾਲੇ ਨੇ ਆਰੰਭ ਕੀਤਾ, ਏਡੇ ਪਿਆਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਗੁਰਮੁਖੋ, ਕਿ ਸਤਿਗੁਰੂ ਸਾਹਿਬ ਮਹਾਰਾਜ ਇੰਨੇ ਪ੍ਰਭਾਵਿਤ ਹੋਏ, ਪਾਠ ਸੁਣਦਿਆਂ ਸੁਣਦਿਆਂ ਗੁਰਬਾਣੀ ਦਾ ਜਾਪ ਸੁਣਦਿਆਂ ਸੁਣਦਿਆਂ ਮਹਾਰਾਜ ਜੀ ਨੇ ਆਪਣਾ ਤਖਤ ਛੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਮਹਾਰਾਜ ਨੇ ਆਪਣਾ ਤਖਤ ਛੱਡ ਦਿੱਤਾ ਨਾ, ਸੰਗਤ ਦੇ ਮਨ ਵਿੱਚ ਸੀ ਵੀ ਮਹਾਰਾਜ ਜੀ ਕੋਈ ਕੌਤਕ ਰਚਾ ਰਹੇ ਨੇ। ਉੱਥੇ ਮਹਾਰਾਜ ਜੀ ਦਾ ਜਿਹੜਾ ਮਨਸ਼ਾ ਸੀ ਇਹ ਸੀ ਵੀ ਤਖਤ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ ਬੈਠਣ ਦੀ ਯੋਗਤਾ ਰੱਖਣ ਵਾਲਾ ਸਿੱਖ ਲੱਭ ਗਿਆ। ਮਹਾਰਾਜ ਜੀ ਨੇ ਆਪਣੀ ਗੱਦੀ ਛੱਡ ਦਿੱਤੀ ਅਤੇ ਆਪ ਗੁਰਤਾ ਗੱਦੀ ਵਾਲੇ ਅਸਥਾਨ 'ਤੇ ਜਿੱਥੇ ਬੈਠ ਕੇ ਸਤਿਗੁਰੂ ਜੀ ਸੰਗਤਾਂ ਨੂੰ ਸੰਬੋਧਨ ਹੁੰਦੇ ਉਹ ਥਾਂ ਛੱਡ ਦਿੱਤੀ, ਖੜ੍ਹੇ ਹੋ ਗਏ ਸਤਿਗੁਰੂ ਪਾਸੇ। ਜਪਜੀ ਸਾਹਿਬ ਜੀ ਦੀ ਸੰਪੂਰਨਤਾ ਹੋਣ ਲੱਗੀ। ਜਪਜੀ ਸਾਹਿਬ ਜੀ ਦਾ ਪਾਠ ਜਦੋਂ ਇਹ ਪੰਕਤੀਆਂ ਆ ਗਈਆਂ, ਜਤ ਪਹਾਰਾ ਧੀਰਤ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰ ਨਿਹਾਲ। ਜਦੋਂ ਇਹ ਸ਼ਬਦ ਨਿਕਲਿਆ ਸਲੋਕ ਪੜ੍ਹਨ ਤੋਂ ਪਹਿਲਾਂ ਇੱਥੇ ਭਾਈ ਗੋਪਾਲੇ ਦੇ ਮਨ ਵਿੱਚ ਫੁਰਨਾ ਆ ਗਿਆ ਵੀ ਪਾਠ ਤਾਂ ਸ਼ੁੱਧ ਹੋ ਗਿਆ ਹੈ, ਸਤਿਗੁਰੂ ਦੇ ਅੱਗੇ ਸੰਪੂਰਨਤਾ ਸਹਿਤ ਪਾਠ ਸ਼ੁੱਧ ਹੋ ਗਿਆ। ਜੇ ਮਹਾਰਾਜ ਜੀ ਹੁਣ ਕਿਰਪਾ ਕਰਨ, ਸਲੋਕ ਪੜ੍ਹੀ ਜਾ ਰਹੇ ਆ, ਜੇ ਮਹਾਰਾਜ ਜੀ ਇੱਕ ਕਿਰਪਾ ਕਰ ਦੇਣ ਵੀ ਮੈਨੂੰ ਤਰੁੱਠ ਕੇ ਇੱਕ ਕੀਮਤੀ ਜਿਹੜਾ ਘੋੜਾ, ਜਿਹੜਾ ਪੰਜ ਘੋੜੇ ਭਾਈ ਸੁਭਾਗਾ ਲਿਆਇਆ ਸੀ, ਸੋਨੇ ਦੀ ਕਾਠੀ ਵਾਲਾ ਕੀਮਤੀ ਘੋੜਾ ਦੇ ਸਤਿਗੁਰੂ ਸਾਹਿਬ ਮੈਨੂੰ ਬਖਸ਼ਿਸ਼ ਕਰ ਦੇਣ, ਕਿਉਂਕਿ ਚਾਰ ਘੋੜੇ ਚਾਰ ਗੁਰਸਿੱਖਾਂ ਨੂੰ ਵੰਡ ਦਿੱਤੇ, ਇੱਕ ਰਹਿ ਗਿਆ ਸੀ। ਸਤਿਗੁਰੂ ਜੀ ਦੇ ਸਨਮੁੱਖ ਮਨ ਵਿੱਚ ਇਹ ਫੁਰਨਾ ਬਣ ਗਿਆ ਵੀ ਮਹਾਰਾਜ ਜੀ ਕਿਰਪਾ ਕਰ ਦੇਣ ਤਾਂ ਇੱਕ ਘੋੜਾ ਜਿਹੜਾ ਬਚ ਗਿਆ ਹੈ ਉਹ ਘੋੜਾ ਮੈਨੂੰ ਦੇ ਦੇਣ। ਅਜੇ ਸਲੋਕ ਪੂਰਾ ਨਹੀਂ ਹੋਇਆ ਕਿਉਂਕਿ ਫੁਰਨੇ ਦਾ ਸਮਾਂ ਬਹੁਤ ਘੱਟ ਹੁੰਦਾ, ਬਸ ਸਕਿੰਟਾਂ ਤੋਂ ਵੀ ਘੱਟ ਸਮੇਂ ਦੇ ਫੁਰਨੇ ਨੇ। ਉਸੇ ਅੰਦਰ ਜਦੋਂ ਮਨ ਵਿੱਚ ਇੱਕ ਇੱਛਾ ਪ੍ਰਗਟ ਕਰ ਦਿੱਤੀ, ਸਤਿਗੁਰੂ ਜੀ ਆਪ ਜਿਹੜੇ ਗੱਦੀ ਤੋਂ ਉੱਠ ਕੇ ਖਲੋਤੇ ਸੀ ਫਿਰ ਗੱਦੀ 'ਤੇ ਬੈਠ ਗਏ। ਜਦੋਂ ਮਹਾਰਾਜ ਗੱਦੀ 'ਤੇ ਬੈਠੇ ਅਤੇ ਭਾਈ ਗੋਪਾਲਾ ਸਤਿਗੁਰੂ ਜੀ ਦੇ ਸਨਮੁੱਖ ਹੋਏ, ਮਹਾਰਾਜ ਜੀ ਨੇ ਬੜਾ ਪ੍ਰੇਮ ਕੀਤਾ, ਬੜਾ ਅਸੀਸਾਂ ਦਿੰਦਿਆਂ ਮਹਾਰਾਜ ਕਹਿਣਗੇ ਭਾਈ ਗੋਪਾਲੇ ਬੜੇ ਪ੍ਰੇਮ ਨਾਲ ਬੜੀ ਸ਼ੁੱਧਤਾ ਸਹਿਤ ਪਾਠ ਕੀਤਾ। ਸਤਿਗੁਰੂ ਮਹਾਰਾਜ ਜੀ ਬਾਬਾ ਬਿਧੀ ਚੰਦ ਸਾਹਿਬ ਨੂੰ ਕੋਲ ਖਲੋਤਿਆਂ ਕਹਿੰਦੇ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸ਼ਬਦ ਵਰਤਿਆ, ਕਹਿੰਦੇ ਭਾਈ ਸਾਹਿਬ ਬਿਧੀ ਚੰਦ ਜੀ, ਜਿਹੜਾ ਭਾਈ ਸੁਭਾਗਾ ਚਾਰ ਘੋੜੇ ਲਿਆਇਆ, ਪੰਜ ਘੋੜੇ ਲਿਆਇਆ ਸੀ, ਚਾਰ ਆਪਾਂ ਦੇ ਦਿੱਤੇ, ਪੰਜਵਾਂ ਘੋੜਾ ਖੋਲ੍ਹ ਕੇ ਲਿਆਓ, ਸੋਨੇ ਦੀ ਕਾਠੀ ਸਮੇਤ ਭਾਈ ਗੋਪਾਲੇ ਨੂੰ ਦੇ ਦਿਓ। ਭਾਈ ਗੋਪਾਲਾ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਬੈਠੇ ਅਤੇ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਮੈਂ ਤਾਂ ਅਜੇ ਮੰਗਿਆ ਹੀ ਨਹੀਂ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ, ਨਾ ਮੰਗਦੇ ਤਾਂ ਤਖਤ ਦੇ ਦਿੰਦੇ, ਹੁਣ ਮੰਗ ਲਿਆ ਹੈ ਅਤੇ ਘੋੜਾ ਹੀ ਸਹੀ। ਮਹਾਰਾਜ ਕਹਿਣ ਲੱਗੇ, ਜੇ ਨਾ ਮੰਗਦੇ ਤਾਂ ਤੁਹਾਨੂੰ ਆਪਣੇ ਤਖਤ 'ਤੇ ਬਿਠਾ ਦਿੰਦੇ, ਪਰ ਹੁਣ ਮੰਗ ਰੱਖੀ ਹੈ ਅਤੇ ਹੁਣ ਘੋੜਾ ਹੀ ਸਹੀ। ਸਤਿਗੁਰੂ ਮੈਂ ਤਾਂ ਮੰਗਿਆ ਨਹੀਂ। ਮਹਾਰਾਜ ਕਹਿਣ ਲੱਗੇ, ਸਲੋਕ ਪੜ੍ਹਦਿਆਂ ਪੜ੍ਹਦਿਆਂ ਮਾਇਆ ਰੂਪ ਫੁਰਨੇ ਨੇ ਪ੍ਰਭਾਵ ਪਾ ਦਿੱਤਾ, ਜਿਹੜੀ ਦਾਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਵੱਡੀ ਮਿਲਣੀ ਸੀ ਉਹਦੇ ਵਾਸਤੇ ਮੰਗ ਬਹੁਤ ਛੋਟੀ ਰੱਖ। ਅਤੇ ਉੱਥੇ ਇੱਕ ਘਟਨਾ ਤਾਂ ਇਹ ਹੈ ਕਿ ਫੁਰਨੇ ਨੇ ਬਹੁਤ ਕੁਝ ਬਦਲ ਦਿੱਤਾ, ਇਹ ਮਾਇਆ ਦਾ ਫੁਰਨਾ ਹੈ। ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਆਈ ਮੁਝਹਿ ਪੈ ਅਨੇਕ ਕਰੈ ਕਰ ਭੇਖ, ਅਨੇਕਾਂ ਭੇਖ ਕਰਕੇ ਮਾਇਆ ਨੇ ਆਪਣਾ ਪ੍ਰਭਾਵ ਰੱਖਿਆ। ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼, ਕਹਿੰਦੇ ਨੇ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ ਅਤੇ ਮਾਇਆ ਵੀ ਨਮਸਕਾਰ ਕਰਕੇ ਚਲੀ ਗਈ। ਹੁਣ ਇੱਥੇ ਇੱਕ ਪੱਖ ਇਹ ਹੈ, ਦੂਸਰਾ ਪੱਖ ਸਾਖੀ ਦਾ ਜਿਹੜਾ ਹੈ ਨਾ ਉਹ ਵੀ ਮੈਂ ਆਪ ਜੀ ਦੇ ਸਨਮੁੱਖ ਰੱਖ ਲਿਆ, ਕਿਉਂਕਿ ਕਿਸੇ ਵਕਤ ਇਸ ਨੂੰ ਆਪਾਂ ਨੈਗੇਟਿਵ ਪੱਖ ਵਾਲੇ ਪਾਸੇ ਲੈ ਕੇ ਜਾਵਾਂਗੇ ਤਾਂ ਨੁਕਸਾਨ ਹੋਏਗਾ।
ਇਸ ਸਾਖੀ ਦਾ ਇੱਕ ਹੋਰ ਪੱਖ ਹੈ। ਉਹ ਪੱਖ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਖਲੋਤਾ ਹੋਇਆ ਸਿੱਖ ਬਾਣੀ ਭਾਵੇਂ ਕਾਮਨਾ ਸਹਿਤ ਪੜ੍ਹੇ ਅਤੇ ਤਾਂ ਵੀ ਭਾਈ ਗੋਪਾਲੇ ਵਰਗਿਆਂ ਨੂੰ ਬੇਸ਼ਕੀਮਤੀ ਚੀਜ਼ਾਂ ਮਿਲ ਜਾਂਦੀਆਂ, ਅਤੇ ਜੇ ਨਿਸ਼ਕਾਮ ਹੋ ਕੇ ਕੋਈ ਇੱਛਾ ਰੱਖ ਕੇ ਨਾ ਪੜ੍ਹੇ ਤਾਂ ਸਤਿਗੁਰੂ ਫਿਰ ਵੱਡੀ ਵਡਿਆਈ ਦੇਣ ਵਾਸਤੇ ਤਿਆਰ ਹੋ ਜਾਂਦਾ। ਇੱਛਾ ਬਣ ਗਈ, ਘੋੜਾ ਮਿਲ ਗਿਆ, ਅਤੇ ਜੇ ਨਾ ਇੱਛਾ ਬਣਦੀ, ਨਿਸ਼ਕਾਮ ਰਹਿੰਦੇ ਤਾਂ ਸਤਿਗੁਰੂ ਸਾਹਿਬ ਮਹਾਰਾਜ ਤਖ਼ਤ 'ਤੇ ਬਿਠਾ ਦਿੰਦੇ। ਇਹ ਮਾਇਆ ਦਾ ਹੀ ਫੁਰਨਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਮਾਇਆ ਪ੍ਰਭਾਵ ਪਾਏ ਭਾਵੇਂ ਸਾਰੀ ਉਮਰ ਨਾ ਪਾਏ, ਅਤੇ ਜੇ ਮਾਇਆ ਦਾ ਪ੍ਰਭਾਵ ਆ ਜਾਏ ਤਾਂ ਅਖੀਰ 'ਤੇ ਬੰਦਾ ਆਪਣੀ ਉਮਰ ਦੇ ਅਖੀਰਲੇ ਦਿਨਾਂ ਵਿੱਚ ਹੀ ਕਿਸੇ ਵੇਲੇ ਇਸ ਤਰ੍ਹਾਂ ਦੀ ਬਿਰਤੀ ਧਾਰਨ ਕਰ ਲੈਂਦਾ ਵੀ ਜਿਹੜੀ ਸਾਰੀ ਉਮਰ ਦੇ ਕੀਤੇ ਹੋਏ ਕਰਮ ਦੇ ਉੱਪਰ ਜਿਹੜਾ ਹੈ ਉਹ ਦਾਗ ਪ੍ਰਗਟ ਕਰਨ ਦਾ ਜਿਹੜਾ ਹੈ ਉਹ ਕੰਮ ਕਰ ਲੈਂਦੇ। ਸਤਿਗੁਰੂ ਜੀ ਨੇ ਕਿਹਾ, ਅਨਿਕ ਭਾਂਤ ਮਾਇਆ ਕੇ ਹੇਤ। ਮਹਾਰਾਜ ਕਹਿਣ ਲੱਗੇ, ਮਾਇਆ ਦਾ ਪ੍ਰੇਮ ਜਿਹੜਾ ਹੈ ਉਹ ਕਈ ਪ੍ਰਕਾਰ ਦਾ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ, ਸਰਪਰ ਹੋਵਤ ਜਾਨ ਅਨੇਤ। ਮਹਾਰਾਜ ਜੀ ਕਹਿਣ ਲੱਗੇ, ਇਹ ਗੱਲ ਜਾਣਨਾ ਕਰ। ਸਰਪਰ ਦਾ ਅਰਥ ਹੈ ਅਵਸ਼ ਪੱਕੀ ਗੱਲ ਹੈ। ਜਾਨ ਅਨੇਤ, ਮਹਾਰਾਜ ਜੀ ਕਹਿਣ ਲੱਗੇ, ਮਾਇਆ ਨੂੰ ਜਾਣਨਾ ਕਰ, ਇਹ ਅਨੇਤ ਹੈ, ਨਿੱਤ ਨਹੀਂ ਰਹਿਣ ਵਾਲੀ। ਅਨੇਤ ਦਾ ਅਰਥ ਬਿਲਕੁਲ ਨਿੱਤ ਨਹੀਂ ਹੈ, ਸਦੀਵੀ ਨਹੀਂ ਹੈ, ਸਦਾ ਨਹੀਂ ਹੈ, ਅਟਲ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਬਿਨਸ ਜਾਣ ਵਾਲੀ ਹੈ, ਨਾਸ਼ਵੰਤ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜੋ ਕੁਝ ਦਿਸਦਾ ਪਿਆ ਹੈ, ਮਹਾਰਾਜ ਜੀ ਕਹਿਣ ਲੱਗੇ, ਸਾਰਾ ਕੁਝ ਖਤਮ ਹੋਣ ਵਾਲਾ, ਜੋ ਦਿਸੈ ਸੋ ਚਾਲਣਹਾਰ, ਲਪਟ ਰਹੇ ਹੋ ਤਹਿ ਅੰਧ ਅੰਧਾਰ। ਸਤਿਗੁਰੂ ਕਹਿਣ ਲੱਗੇ, ਸਾਰਾ ਕੁਝ ਨਸ਼ਟ ਹੋਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਸਰਪਰ ਹੋਵਤ ਜਾਨ ਅਨੇਤ, ਇਹਨੂੰ ਜਾਣਨਾ ਕਰ ਵੀ ਮਾਇਆ ਸਦੀਵੀ ਨਹੀਂ ਹੈ। ਉਸ ਤੋਂ ਬਾਅਦ ਅੱਗੇ ਮਹਾਰਾਜ ਜੀ ਜ਼ਿਕਰ ਕਰਦੇ ਵੀ ਇਹਦਾ ਸੁਭਾਅ ਪਤਾ ਕਿਵੇਂ ਦਾ ਹੈ। ਮਹਾਰਾਜ ਜੀ ਕਹਿੰਦੇ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ। ਮਾਇਆ ਨਾਲ, ਦੁਨਿਆਵੀ ਫੁਰਨਿਆਂ ਨਾਲ, ਵਾਸ਼ਨਾਵਾਂ ਨਾਲ ਪ੍ਰੇਮ ਕਰਨ ਦਾ ਅਰਥ ਹੈ ਜਿਵੇਂ ਬਿਰਖ ਦੀ ਛਾਇਆ ਦਿੰਦਾ ਸੁੱਖ। ਕੋਈ ਬੰਦਾ ਰੁੱਖ ਦੀ ਛਾਂ ਨਾਲ ਪ੍ਰੇਮ ਕਰ ਲਏ ਤਾਂ ਉਹਨੂੰ ਰੁੱਖ ਦੀ ਛਾਂ ਟਿਕਦੀ ਥੋੜ੍ਹੀ ਹੈ ਇੱਕ ਜਗ੍ਹਾ 'ਤੇ। ਤੁਸੀਂ ਇੱਕ ਮਿੰਟ ਛਾਂ ਦੇ ਅਧੀਨ ਰੁਕ ਜਾਓ, ਉਹ ਆਪਣੀ ਹੌਲੀ ਹੌਲੀ ਕਰਕੇ ਥਾਂ ਬਦਲਦੀ ਰਹਿੰਦੀ। ਦਰਖਤ ਦੀ ਛਾਂ ਅਟਲ ਨਹੀਂ ਹੈ, ਬੱਦਲ ਦੀ ਛਾਂ ਅਟਲ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਮਾਇਆ ਦਾ ਪ੍ਰਭਾਵ ਹੀ ਬਿਲਕੁਲ ਇਸੇ ਤਰ੍ਹਾਂ ਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੋਹਣੇ ਮਾਇਆ ਦੇ ਜਿਹੜੇ ਸਨ ਉਹ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਮਾਇਆ ਦਾ ਸੁਭਾਅ ਕੀ। ਉਸ ਤੋਂ ਬਾਅਦ ਗੁਰਬਾਣੀ ਦੇ ਵਿੱਚ ਜਿਹੜਾ ਹੈ ਉਹ ਆਪਾਂ ਸੁਭਾਵਕ ਇੱਕ ਸ਼ਬਦ ਪੜ੍ਹਦੇ ਹਾਂ ਮਾਇਆ ਦੇ ਪ੍ਰਥਾਏ। ਮਹਾਰਾਜ ਜੀ ਨੇ ਕਿਹਾ, ਹਿਰਨ ਬਹੁਤ ਜ਼ਿਆਦਾ ਜਿਹੜਾ ਹੈ ਉਹ ਸੁੰਦਰ ਜੀਵ ਮੰਨਿਆ ਜਾਂਦਾ, ਉਹਦੀਆਂ ਅੱਖਾਂ ਸਭ ਤੋਂ ਸੁੰਦਰ ਅਤੇ ਬੇਸ਼ਕੀਮਤੀ ਮੰਨੀਆਂ ਜਾਂਦੀਆਂ ਵੀ ਹਿਰਨ ਦੀਆਂ ਅੱਖਾਂ ਪ੍ਰਭਾਵਸ਼ਾਲੀ ਨੇ। ਪਰ ਸੱਚ ਜਾਣਿਓ, ਸਭ ਤੋਂ ਵੱਧ ਉਹਦੀਆਂ ਅੱਖਾਂ ਹੀ ਪ੍ਰਭਾਵ ਕਬੂਲਦੀਆਂ ਨੇ। ਜਦੋਂ ਵੀ ਸਮਾਂ ਆਉਂਦਾ ਹੈ ਤਪਸ਼ ਦਾ, ਜਦੋਂ ਗਰਮੀ ਦੀ ਰੁੱਤ ਆਉਂਦੀ, ਜੰਗਲਾਂ ਵਿੱਚੋਂ ਪਾਣੀ ਸੁੱਕਦਾ ਅਤੇ ਜੰਗਲਾਂ ਤੋਂ ਬਾਹਰ ਆਣ ਕੇ ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਿਰਨ ਵੇਖਦਾ ਅਤੇ ਬਹੁਤ ਰੇਤ ਜ਼ਿਆਦਾ ਹੋਣ ਦੇ ਕਾਰਨ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਇਸ ਤਰ੍ਹਾਂ ਚਮਕਾਰਾ ਪਾਉਂਦੀਆਂ ਜਿਵੇਂ ਪਾਣੀ ਡੁੱਲਿਆ ਹੋਵੇ। ਤੁਸੀਂ ਇੱਥੇ ਸੜਕਾਂ 'ਤੇ ਜਾਓ, ਕਦੀ ਗਰਮੀ ਬਹੁਤ ਹੋਵੇ ਅਤੇ ਧੁੱਪ ਦਾ ਪਰਛਾਵਾਂ ਪੈਂਦਾ ਹੋਵੇ, ਇਸ ਤਰ੍ਹਾਂ ਲੱਗਦਾ ਵੀ ਸੜਕ ਗਿੱਲੀ ਜਾਂ ਪਾਣੀ ਡੁੱਲਾ ਹੋਇਆ। ਬਸ ਇਸੇ ਪ੍ਰਕਾਰ ਹਿਰਨ ਨੂੰ ਲੱਗਦਾ ਵੀ ਦੂਰੋਂ ਰੇਗਿਸਤਾਨ ਦੇ ਉੱਪਰ ਜਿਹੜਾ ਹੈ ਉਹ ਨਿੱਕੇ ਨਿੱਕੇ ਕਿਣਕੇ ਚਮਕਦੇ ਪਾਣੀ ਦੀ ਤਰ੍ਹਾਂ ਲੱਗਦੇ। ਜਿਉਂ ਜਿਉਂ ਹਿਰਨ ਉਹਦੇ ਵੱਲ ਤੁਰਦਾ ਜਾਂਦਾ ਤਿਉਂ ਤਿਉਂ ਦੂਰ ਹੋਈ ਜਾਂਦਾ, ਪਹੁੰਚਦਾ ਨਹੀਂ। ਅਖੀਰ 'ਤੇ ਐਸਾ ਭਰਮ

ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਮਨਾ ਇਸ ਜੀਵਨ ਵਿੱਚ ਇਸ ਗੱਲ ਦਾ ਖਿਆਲ ਕਰ ਕਿ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ। ਇਹ ਤਾਂ ਇਸ ਤਰ੍ਹਾਂ ਕੋਈ ਦਰਖਤ ਦੀ ਛਾਂ ਨਾਲ ਪ੍ਰੇਮ ਕਰਕੇ ਕਹੇ ਵੀ ਇਹ ਕਿਤੇ ਖਤਮ ਹੀ ਨਹੀਂ ਹੋਣੀ। ਮਹਾਰਾਜ ਕਹਿਣਗੇ ਤਾਂ ਫੁਰਨੇ ਦੀ ਖੇਡ ਹੈ। ਦੁਨਿਆਵੀ ਤਲ ਦੇ ਉੱਪਰ ਇੱਕ ਫੁਰਨਾ ਸਾਰਾ ਕੁਝ ਤਬਦੀਲ ਕਰਕੇ ਜਾਂਦਾ। ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਥਨ ਕਰਦੇ, ਸਤਿਗੁਰੂ ਕਹਿਣ ਲੱਗੇ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਕਹਿੰਦੇ ਨੇ ਜਦੋਂ ਬਿਰਖ ਦੀ ਛਾਇਆ ਦੇ ਅਧੀਨ ਬੰਦਾ ਬੈਠਦਾ ਆਪਣੇ ਮਿੱਤਰਾਂ ਦੋਸਤਾਂ ਨੂੰ ਛੱਡ ਕੇ, ਵੀ ਮੈਂ ਤਾਂ ਛਾਵੇਂ ਹੀ ਬੈਠੇਗਾ, ਜਦੋਂ ਛਾਂ ਆਸਰਾ ਛੱਡ ਦਿੰਦੀ ਹੈ, ਓਟ ਨਹੀਂ ਦਿੰਦੀ, ਫਿਰ ਬੰਦਾ ਪਛਤਾਵਾ ਕਰਕੇ ਬੈਠਦਾ ਵੀ ਕਿਹਦੇ ਪਿੱਛੇ ਕਿਹਦੇ ਆਸਰੇ 'ਤੇ ਬੈਠ ਗਏ, ਕਿਧਰੇ ਆਸਰੇ 'ਤੇ ਬੈਠੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਜਿੱਦਣ ਫੁਰਨਿਆਂ ਕਰਕੇ ਮਾੜੀ ਸੰਗਤ ਕਰਕੇ ਅਸੀਂ ਸਤਿਗੁਰੂ ਦਾ ਦਰ ਛੱਡ ਕੇ ਦੁਨਿਆਵੀ ਆਸਰੇ ਲੱਭਣ ਦੀ ਕੋਸ਼ਿਸ਼ ਕਰਾਂਗੇ, ਗੁਰਮੁਖੋ ਇੱਕ ਗੱਲ ਦਾ ਖਿਆਲ ਕਰਨਾ, ਪਛਤਾਵਾ ਕਰਨਾ ਪਏਗਾ। ਉਹ ਪਛਤਾਤਾਪ ਦਾ ਸਮਾਂ ਵੀ ਫਿਰ ਪ੍ਰਾਪਤ ਨਹੀਂ ਹੋਏਗਾ। ਜਿਹੜੀ ਅਵਸਥਾ ਸਤਿਗੁਰੂ ਸਾਹਿਬ ਜੀ ਨੇ ਦੱਸੀ, ਮਹਾਰਾਜ ਕਹਿਣਗੇ ਉਹ ਅਣਜਾਣ ਮਨਾ ਕਿਉਂ ਇਸ ਪ੍ਰਕਾਰ ਦਾ ਆਪਣੇ ਜੀਵਨ ਦੇ ਵਿੱਚ ਅਭਿਆਸ ਕਰਕੇ ਬੈਠਾ। ਅਸੀਂ ਸੱਤ ਜਾਣੇ ਗੁਰਦੁਆਰਾ ਸਾਹਿਬ ਦੇ ਦਰ ਦੇ ਉੱਪਰ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਆਉਂਦੇ ਹਾਂ, ਇੱਥੇ ਵੀ ਸਾਨੂੰ ਬੈਠਿਆਂ ਨੂੰ ਫੁਰਨੇ ਟਿਕਣ ਨਹੀਂ ਦਿੰਦੇ, ਇੱਥੇ ਵੀ ਟਿਕਣਾ ਬਹੁਤ ਔਖਾ ਹੈ। ਇੱਥੇ ਇਨਸਾਨ 5 ਮਿੰਟ ਬੈਠ ਕੇ ਸ਼ਾਇਦ ਇਸ ਗੱਲ ਦਾ ਦਾਅਵਾ ਕਰਦਾ ਵੀ ਬਹੁਤ ਸਮਾਂ ਬੈਠ ਗਏ, ਕੋਈ ਕਿਤੇ ਨਿੰਦਾ ਚੁਗਲੀ ਜਾਂ ਵਾਸ਼ਨਾ ਭਰੀ ਸੰਗਤ ਮਿਲਦੀ ਹੋਵੇ, ਬੰਦਾ 4-4 ਘੰਟੇ ਬੈਠਾ ਵੀ ਥੱਕਦਾ ਨਹੀਂ। ਅਤੇ ਜੇ ਇਸ ਤਰ੍ਹਾਂ ਹੈ, ਗੁਰਬਾਣੀ ਪੜ੍ਹਦਿਆਂ ਬੋਝ ਲੱਗ ਰਿਹਾ ਹੈ, ਸੇਵਾ ਕਰਦਿਆਂ ਮਨ ਨਹੀਂ ਟਿਕ ਰਿਹਾ, ਅਤੇ ਜੇ ਸਤਿਗੁਰੂ ਜੀ ਦੇ ਦਰ 'ਤੇ ਆਉਣ ਨੂੰ ਆਪਣੇ ਆਪ ਫੁਰਨਾ ਨਹੀਂ ਪੈਦਾ ਹੋ ਰਿਹਾ, ਪ੍ਰੇਮ ਨਹੀਂ ਮਿਲ ਰਿਹਾ, ਤਾਂ ਸਮਝ ਲੈਣਾ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਅਸੀਂ ਓਟ ਜਿਹੜੀ ਹੈ ਉਹ ਇਸ ਮਾਇਆ ਦੀ ਧਾਰਨ ਕਰ ਲਈ, ਇਹਦੀ ਓਟ ਧਾਰਨ ਕਰ ਲਈ। ਅਤੇ ਅਗਲੀ ਅਵਸਥਾ ਵਿੱਚ ਸਤਿਗੁਰੂ ਜੀ ਕਹਿਣ ਲੱਗੇ ਉਹ ਬਿਨਸੈ ਉਹ ਮਨ ਪਛਤਾਵੈ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਫਿਰ ਬਿਨਸਦੀ ਹੈ ਫਿਰ ਬੰਦਾ ਪਛਤਾਵਾ ਕਰਦਾ ਹੈ। ਕਾਰੂ ਬਾਦਸ਼ਾਹ ਜਿਹਦਾ ਜ਼ਿਕਰ ਇੱਕ ਸਾਖੀ ਰੂਪ ਵਿੱਚ ਕਵੀ ਸੰਤੋਖ ਸਿੰਘ ਜੀ ਵੀ ਕਰਦੇ, ਪੰਥ ਪ੍ਰਕਾਸ਼ ਦੇ ਕਰਤਾ ਨੇ ਵੀ ਕੀਤਾ। ਕਹਿੰਦੇ ਕਾਰੂ ਬਾਦਸ਼ਾਹ ਜਿਸ ਵਕਤ ਆਪਣੀ ਰਾਜ ਸੱਤਾ ਦੇ ਵਿੱਚ 40 ਗੰਜ ਉਹਦੇ ਕੋਲ ਖਜ਼ਾਨਾ ਸੀ, 40 ਗੰਜ ਖਜ਼ਾਨਾ ਆਉਣ ਦੇ ਬਾਵਜੂਦ ਉਹਨੇ ਇਹ ਜਿਹੜਾ ਸੀ ਮਨ ਵਿੱਚ ਨਿਰਣਾ ਕੀਤਾ ਵੀ ਮਾਇਆ ਕਿਸੇ ਕੋਲ ਰਹਿ ਨਾ ਜਾਵੇ, ਸਾਰੀ ਮੇਰੇ ਕੋਲ ਹੋਣੀ ਚਾਹੀਦੀ। ਉਹਨੇ ਐਲਾਨ ਕਰਵਾ ਦਿੱਤਾ ਵੀ ਜਿਹੜਾ ਵੀ ਵਿਅਕਤੀ 1 ਟਕਾ 1 ਪੈਸਾ ਜਾਂ ਕੋਈ ਸਿੱਕਾ ਮਾਇਆ ਦਾ ਉਹ ਲੱਭ ਕੇ ਲਿਆ ਕੇ ਦਏਗਾ ਜਾਂ ਮੇਰੇ ਰਾਜ ਵਿੱਚ ਉਹਨੂੰ ਭੇਟ ਕਰੇਗਾ ਤਾਂ ਮੈਂ ਆਪਣੀ ਪੁੱਤਰੀ ਦਾ ਵਿਆਹ ਉਹਦੇ ਨਾਲ ਕਰ ਦਿਆਂ। ਇੱਕ ਨੌਜਵਾਨ ਬਹੁਤ ਵਿਦਵਾਨ ਹੈ, ਉਹਦੇ ਮਨ ਵਿੱਚ ਇਹ ਮਨਸ਼ਾ ਬਣ ਗਈ। ਮਾਤਾ ਦੇ ਕੋਲ ਜਾ ਕੇ ਉਹਨੇ ਕਿਹਾ ਵੀ ਆਪਾਂ ਘਰ ਦਾ ਸਾਰਾ ਸਮਾਨ ਖੋਲੀਏ, ਕਿਤੇ ਨਾ ਕਿਤੇ ਤੇ ਕੋਈ ਟਕਾ ਕੋਈ ਪੈਸਾ। ਉਸ ਵੇਲੇ ਮਾਂ ਨੇ ਕਿਹਾ ਪੁੱਤਰਾ ਤੂੰ ਬਹੁਤ ਛੋਟਾ ਸੀ ਉਦੋਂ, ਜਦੋਂ ਤੋਂ ਇਸ ਰਾਜੇ ਨੇ ਇਸ ਤਰ੍ਹਾਂ ਦੀ ਮੁਹਿੰਮ ਚਲਾ ਦਿੱਤੀ ਵੀ ਲੋਕਾਂ ਨੇ ਪੈਸੇ ਨੂੰ ਸਮਝਿਆ ਹੀ ਨਹੀਂ, ਇਹਦੇ ਅੱਗੇ ਭੇਟ ਕਰੀ ਗਏ, ਉਹਨੇ ਪਦਾਰਥ ਬਹੁਤ ਖੁੱਲ੍ਹੇ ਦੇ ਕੇ ਲੋਕਾਂ ਨੂੰ ਇਹੋ ਜਿਹੇ ਜਾਲ ਵਿੱਚ ਫਸਾਇਆ ਵੀ ਇੱਥੇ ਹੁਣ 1 ਵੀ ਪੈਸਾ ਜਿਹੜਾ ਉਹ ਕਿਸੇ ਦੇ ਘਰ ਵਿੱਚ ਨਹੀਂ, ਸਾਰਾ ਖਜ਼ਾਨਾ ਉਹਦੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤਾ ਗਿਆ। ਉਹਨੇ ਕਿਹਾ ਵੀ ਨਹੀਂ, ਫਿਰ ਵੀ ਦੱਸੋ। 3-4 ਦਿਨ ਉਹ ਇੱਧਰ ਉੱਧਰ ਮਾਂ ਨੂੰ ਪਰੇਸ਼ਾਨ ਕਰਦਾ ਰਿਹਾ ਵੀ ਮੈਂ ਇਸ ਕਾਰੂ ਬਾਦਸ਼ਾਹ ਦੀ ਪੁੱਤਰੀ ਨਾਲ ਵਿਆਹ ਕਰਨਾ। ਅਖੀਰ ਉਸ ਮਾਂ ਨੂੰ ਇੱਕ ਦਿਨ ਚੇਤਾ ਆਇਆ ਵੀ ਸਵੇਰੇ ਉੱਠ ਕੇ ਪੁੱਤਰ ਆਪਣੇ ਨੂੰ ਕਹਿੰਦੀ ਵੀ ਪੁੱਤਰਾ ਤੈਨੂੰ ਟਕਾ ਮਿਲ ਸਕਦਾ। ਕਹਿੰਦਾ ਜੀ ਉਹ ਕਿਵੇਂ? ਆਖਿਆ ਜਿੱਦਣ ਤੇਰੇ ਪਿਤਾ ਨੂੰ ਕਬਰ ਦੇ ਵਿੱਚ ਦਫ਼ਨ ਕੀਤਾ ਸੀ, ਸਾਡੇ ਧਰਮ ਦੀ ਮਰਿਆਦਾ ਕਿ 1 ਸਿੱਕਾ ਉਹਦੇ ਮੂੰਹ ਵਿੱਚ ਜਿਹੜਾ ਮਾਇਆ ਦਾ ਰੱਖਿਆ ਸੀ। ਉਹ ਤੇਜ਼ੀ ਨਾਲ ਗਿਆ ਅਤੇ ਆਪਣੇ ਪਿਤਾ ਦੀ ਕਬਰ ਫੋੜ ਲਈ, ਉਹਦੇ ਵਿੱਚੋਂ ਸਿੱਕਾ ਕੱਢ ਕੇ ਜਦੋਂ ਸਾਹਮਣੇ ਪੇਸ਼ ਹੋਇਆ ਤਾਂ ਕਾਰੂ ਬਾਦਸ਼ਾਹ ਨੇ ਧੀ ਦਾ ਰਿਸ਼ਤਾ ਅਤੇ ਕੀ ਦੇਣਾ ਸੀ ਹੱਥ ਘੜੀ ਲਾ ਕੇ ਉਸੇ ਵੇਲੇ ਕੈਦ ਵਿੱਚ ਕਰ ਲਿਆ ਵੀ ਤੇਰੇ ਤੋਂ ਮਾਇਆ ਆਈ ਕਿੱਥੋਂ, ਇਹ ਸਿੱਕਾ ਤੇਰੇ ਕੋਲ ਆਇਆ ਕਿੱਥੋਂ ਹੈ। ਉਸ ਵੇਲੇ ਉਹਦੇ ਉੱਪਰ ਤਸ਼ੱਦਦ ਕੀਤਾ, ਉਹਨੇ ਦੱਸਿਆ ਵੀ ਮੈਂ ਤਾਂ ਕਬਰ ਦੇ ਵਿੱਚੋਂ ਕੱਢਿਆ ਹੈ।

ਉਹਨੇ ਆਪਣੇ ਇਲਾਕੇ ਦੀਆਂ ਰਾਜ ਦੀਆਂ ਸਾਰੀਆਂ ਕਬਰਾਂ ਪਟਵਾਉਣ ਤੋਂ ਬਾਅਦ ਸਾਰੇ ਦੇ ਸਾਰੇ ਸਿੱਕੇ ਆਪਣੇ ਰਾਜ ਵਿੱਚ ਜਮ੍ਹਾਂ ਕਰਾ ਲਏ ਅਤੇ ਜਮ੍ਹਾਂ ਕਰਵਾ ਕੇ ਕਹਿੰਦਾ ਵੀ ਹੁਣ ਮੇਰੇ ਤੋਂ ਵੱਡਾ ਕੋਈ ਅਮੀਰ, ਮੇਰੇ ਤੋਂ ਵੱਡਾ ਕੋਈ ਤਾਕਤਵਰ ਮਾਇਆ ਕਰਕੇ ਨਹੀਂ। ਅਤੇ ਥੋੜ੍ਹੇ ਸਮੇਂ ਬਾਅਦ ਹੀ ਜਦੋਂ ਪਰਮੇਸ਼ਰ ਦਾ ਹੁਕਮ ਆ ਗਿਆ ਚਲਾਉਣਾ ਸੀ, ਪਤਾ ਲੱਗ ਗਿਆ ਵੀ ਹੁਣ ਅੰਤਿਮ ਸਮਾਂ ਨੇੜੇ ਆ ਗਿਆ। ਸਾਰੇ ਖਜ਼ਾਨੇ ਵਾਲੇ ਪਾਸੇ ਵੇਖ ਕੇ ਮਨ ਵਿੱਚ ਹੁਣ ਅੰਤਿਮ ਸਮੇਂ ਦਾ ਪਛਤਾਵਾ ਆ ਗਿਆ, ਜਿਵੇਂ ਬੱਚਿਆਂ ਦੇ ਪੇਪਰ ਉਹਨਾਂ ਇੱਕ ਸਾਲ ਬੱਚੇ ਪੜ੍ਹਦੇ ਨਹੀਂ, ਇੱਥੇ ਤਾਂ ਚਲੋ ਆਜ਼ਾਦ ਨੇ ਬੱਚਿਆਂ ਦਾ ਜਿਹੜਾ ਉਹ ਪੜ੍ਹਾਈ ਦਾ ਬੋਝ ਘੱਟ ਹੈ ਛੋਟੀ ਉਮਰ ਤੱਕ, ਪਰ ਉੱਥੇ ਆਪਾਂ ਵੇਖਦੇ ਸੀ ਵੀ ਸਾਰਾ ਸਾਲ ਲੰਘ ਜਾਂਦਾ ਸੀ ਬੇਫਿਕਰੀ ਨਾਲ, ਪੜ੍ਹਨਾ ਹੀ ਨਹੀਂ, ਅਤੇ ਜਦੋਂ ਪੇਪਰ ਨੇੜੇ ਆ ਗਏ, 10 ਦਿਨ ਰਹਿ ਗਏ, ਫਿਰ ਬੰਦਾ ਟੈਨਸ਼ਨ ਲੈਂਦਾ ਸੀ, ਚਿੰਤਾ ਕਰਦਾ ਵੀ ਕੀਤਾ ਹੀ ਕੱਖ ਨਹੀਂ, ਬਸ ਆਹੀ ਸਮਾਂ ਸੀ। ਕਾਰੂ ਬਾਦਸ਼ਾਹ ਬੇਫਿਕਰੀ ਨਾਲ ਜੀਵਿਆ, ਪਰ ਜਿੱਦਣ ਪਤਾ ਲੱਗ ਗਿਆ ਵੀ ਅੰਤਿਮ ਸਮਾਂ ਨੇੜੇ ਆ ਗਿਆ, ਮੌਤ ਨੇੜੇ ਆ ਗਈ, ਉਸ ਵੇਲੇ ਮਨ ਵਿੱਚ ਬੜਾ ਪਛਤਾਵਾ ਕੀਤਾ ਅਤੇ ਪਸ਼ਚਾਤਾਪ ਕਰਦਾ ਹੋਇਆ ਉਸ ਵਕਤ ਕਹਿੰਦਾ ਵੀ ਅੱਗੇ ਜਾਣ ਵਾਸਤੇ ਕਮਾਈ ਕੋਈ ਨਹੀਂ ਕੀਤੀ, ਰੱਬ ਦੇ ਦਰ ਤੱਕ ਪਹੁੰਚਣ ਵਾਸਤੇ ਕੁਝ ਨਹੀਂ ਕਮਾਇਆ, ਅਤੇ ਜਾਣ ਲੱਗਿਆਂ ਫਿਰ ਉਸ ਵਕਤ ਕਬਰ ਦੇ ਵਿੱਚ ਦਫਨ ਕਰਨ ਤੋਂ ਪਹਿਲਾਂ ਜਦੋਂ ਉਹਦਾ ਜਨਾਜ਼ਾ ਜਿਹੜਾ ਸੀ ਉਹ ਚੁੱਕਿਆ ਗਿਆ, ਬੇਬਾਨ ਚੁੱਕਿਆ ਗਿਆ, ਅਤੇ ਉਸ ਵਕਤ ਕਫਨ ਦੇ ਵਿੱਚੋਂ ਹੱਥ ਬਾਹਰ ਕੱਢ ਦਿੱਤੇ ਗਏ। ਉਹਨੇ ਕਿਹਾ ਮੇਰੇ ਕਫਨ 'ਚੋਂ ਹੱਥ ਬਾਹਰ ਕੱਢ ਕੇ ਦੁਨੀਆ ਨੂੰ ਦੱਸ ਦਿਓ ਵੀ ਕਾਰੂ ਬਾਦਸ਼ਾਹ ਇਸ ਰਾਜ ਦਾ ਸਭ ਤੋਂ ਅਮੀਰ ਪੁਰਖ ਖਾਲੀ ਹੱਥ ਚੱਲਿਆ। ਅਤੇ ਜੇ ਇਸ ਗੱਲ ਨੂੰ ਆਪਾਂ ਸਾਬਤ ਕਰਨਾ ਹੋਵੇ ਵੀ ਵਾਕਈ ਇਸ ਤਰ੍ਹਾਂ ਹੁੰਦਾ, ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਇਸ ਪ੍ਰਕਾਰ ਕਹਿੰਦੇ ਨੇ ਕਿ ਜੀਵਨ ਦੇ ਅੰਦਰ ਵਾਕਈ ਇਸ ਧਰਤੀ ਦੇ ਉੱਪਰ ਲੰਕਾ ਸਾ ਕੋਟ ਸਮੁੰਦ ਸਿਖਾਈ ਅਤੇ ਰਾਵਣ ਕਰ ਖਬਰ ਨਾ ਪਾਈ, ਇੱਕ ਪਾਸੇ ਤਾਂ ਇਹ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਪਲੀਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਹਤੇ ਭੈ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਮਹਾਰਾਜ ਕਹਿੰਦੇ ਮਾਤੇ ਮਤੰਗ ਮਸਤੇ ਹੋਏ ਹਾਥੀ ਜਰੇ ਜਰ ਸੰਗ ਕੀਮਤੀ ਜੜਾਓ ਹੀ ਮੋਤੀਆਂ ਹੀਰਿਆਂ ਅਤੇ ਸੋਨੇ ਨਾਲ ਜੜੇ ਹੋਣ ਅਨੂਪ ਉਤੰਗ ਸੁਰੰਗ ਸਵਾਰੇ ਸ੍ਰੇਸ਼ਟ ਰੰਗਾਂ ਦੇ ਜਿਹੜੇ ਨੇ ਉਹ ਹਾਥੀਆਂ ਅਤੇ ਕੀਮਤੀ ਦੁਸ਼ਾਲੇ ਪਾਏ ਹੋਣ। ਪਰ ਫਿਰ ਵੀ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਕੋਟ ਤੁਰੰਗ ਕਰੋੜਾਂ ਘੋੜੇ ਹੋਣ ਉਹਦੇ ਕੋਲ, ਕੋਟ ਤੁਰੰਗ ਕੁਰੰਗ ਸੇ ਕੁਦਤ, ਕੁਰੰਗ ਦਾ ਅਰਥ ਹੁੰਦਾ ਜੀ ਹਿਰਨ, ਕਹਿੰਦੇ ਨੇ ਹਿਰਨ ਵਾਂਗ ਕੁੱਦਦੇ ਹੋਣ ਦੌੜਦੇ ਹੋਣ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਹਵਾ ਦੇ ਵੀ ਗਮਨ ਨੂੰ ਪਿੱਛੇ ਛੱਡਦੇ ਜਾਂਦੇ ਹੋਣ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਏਤੇ ਭੈ ਤੋਂ ਕਾਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸਤਿਗੁਰੂ ਕਹਿਣਗੇ ਕਰਾਂਗੇ ਕਿ ਇਸ ਜੀਵਨ ਦੇ ਵਿੱਚ ਅੰਤਿਮ ਸਮੇਂ ਤਾਂ ਨੰਗੇ ਪੈਰ ਜਾਣਾ ਪਏਗਾ, ਨੰਗੇ ਪੈਰ ਇੱਥੋਂ ਜਾਣਾ ਪਏਗਾ। ਪਿਛਲੇ ਦਿਨੀ ਇੰਗਲੈਂਡ ਗੁਰਦੁਆਰਾ ਸਾਹਿਬ ਕਥਾ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਸੀ ਅਤੇ ਉੱਥੇ ਦੁਖਾਂਤ ਦੱਸਿਆ, ਬਹੁਤ ਪ੍ਰਸਿੱਧ ਵਿਅਕਤੀ ਨੇ ਇੰਗਲੈਂਡ ਦੇ, ਉਹਨਾਂ ਕਿਹਾ ਕਿ 40 ਘਰ ਮੈਂ ਇੱਥੇ ਬਿਜ਼ਨਸ ਕਰਕੇ ਪ੍ਰਾਪਤ ਕੀਤੇ ਅਤੇ ਮੇਰੇ ਬੱਚੇ ਕਹਿੰਦੇ ਨੇ ਤੁਹਾਡੇ ਨੇ, ਸਾਡਾ ਇਹਦੇ ਨਾਲ ਲਿੰਕ ਕੀ, ਇਹ ਤਾਂ ਤੁਹਾਡੇ ਨੇ। ਕਹਿੰਦੇ ਮੈਂ ਦਿਨ ਰਾਤ ਕੰਮ ਕਰਕੇ ਇੰਨੇ ਘਰ ਬਣਾਏ, 38 ਸਾਲ ਇੰਗਲੈਂਡ ਦੀ ਧਰਤੀ ਦੇ ਉੱਪਰ ਕਮਾਈ ਕੀਤੀ ਅਤੇ ਜਿੱਦਣ ਬੱਚਿਆਂ ਨੂੰ ਦਾਅਵਾ ਪੇਸ਼ ਕੀਤਾ ਮੈਂ ਤੁਹਾਡੇ ਵਾਸਤੇ ਆਹ ਕੁਝ ਬਣਾਇਆ, ਅਤੇ ਬੱਚੇ ਕਹਿੰਦੇ ਅਸੀਂ ਤੁਹਾਡੇ ਨਾਲ ਸੰਬੰਧ ਹੀ ਕੋਈ ਨਹੀਂ, ਅਸੀਂ ਆਪਣਾ ਬਣਾ ਲਾਂਗੇ, ਤੁਸੀਂ ਆਪਣੇ ਕੋਲ ਰੱਖੋ। ਅਤੇ ਉਸ ਦਿਨ ਕਹਿੰਦੇ ਕਿ ਬੱਚੇ ਮਾਤਾ ਪਿਤਾ ਨੂੰ ਸਾਂਭਣ ਵਾਸਤੇ ਤਿਆਰ ਨਹੀਂ, ਫਿਰ ਉਦਣ ਬੰਦਾ ਇਸ ਗੱਲ ਦਾ ਅਹਿਸਾਸ ਕਰਦਾ ਵੀ ਜਿਨ੍ਹਾਂ ਵਾਸਤੇ ਦਿਨ ਰਾਤ ਇੱਕ ਕੀਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਨਿਰਣਾ ਕੀਤਾ, ਮਾਤ ਪਿਤਾ ਬਨਿਤਾ ਸੁਤਬੰਧ ਇਸ਼ਟਮੀਤ ਅਰਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇੱਥੇ ਸਤਿਗੁਰੂ ਅੱਗੇ ਜ਼ਿਕਰ ਕਰਦੇ ਮਹਾਰਾਜ ਕਹਿਣ ਲੱਗੇ ਉਹ ਬਿਨਸੈ ਉਹ ਮਨ ਪਛਤਾਵੈ। ਮਾਇਆ ਦਾ ਪ੍ਰਭਾਵ, ਮਾਇਆ ਦਾ 3 ਤਰੀਕਿਆਂ ਦਾ ਦੁੱਖ ਗ੍ਰੰਥਾਂ ਨੇ ਲਿਖਿਆ। ਸਭ ਤੋਂ ਪਹਿਲੇ ਨੰਬਰ ਦਾ ਦੁੱਖ ਇਹ ਹੈ ਕਿ ਜਿੱਦਣ ਕਮਾਈ ਕਰਦਾ ਹੈ ਉੱਦਣ ਵੀ ਦੁੱਖ ਹੈ, ਸਾਰੀ ਸਾਰੀ ਦਿਹਾੜੀ ਖਲੋਣਾ ਬੈਠਣਾ ਕੰਮ ਕਰਨਾ ਪੈਂਦਾ।
ਉਸ ਤੋਂ ਬਾਅਦ ਦੂਸਰੀ ਤਰ੍ਹਾਂ ਦੀ ਚਿੰਤਾ ਹੈ ਇਸ ਮਾਇਆ ਤੋਂ ਕਿ ਜਦੋਂ ਹੁਣ ਉਹ ਮਾਇਆ ਘਰ ਵਿੱਚ ਆ ਗਈ ਅਤੇ ਉਸ ਮਾਇਆ ਨੂੰ ਸਾਂਭਣ ਦੀ ਵੀ ਚਿੰਤਾ ਹੈ ਅਤੇ ਸਾਂਭਣ ਦੀ ਚਿੰਤਾ ਨੇ ਜੇ ਫਿਰ ਵੀ ਇਸ ਤੋਂ ਉੱਪਰ ਉੱਠ ਗਏ ਤਾਂ ਫਿਰ ਜੇ ਕਿਧਰੇ ਮਾਇਆ ਬਿਨਸ ਗਈ ਤਾਂ ਫਿਰ ਬਿਨਸ ਜਾਣ ਤੋਂ ਬਾਅਦ ਵੀ ਚਿੰਤਾ ਹੈ, ਦੁੱਖ ਹੈ, ਤਕਲੀਫ ਹੈ। ਇਨਸਾਨ ਬਰਦਾਸ਼ਤ ਨਹੀਂ ਕਰਦਾ ਫਿਰ ਜੇ ਕਿਧਰੇ ਇਹੋ ਜਿਹਾ ਕੋਈ ਭਾਣਾ ਵਾਪਰ ਜਾਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸੇ ਪ੍ਰਕਾਰ ਸਮਝਾਉਣ ਦਾ ਯਤਨ ਕਰਦਿਆਂ ਕਹਿੰਦੇ, ਮਹਾਰਾਜ ਕਹਿਣ ਲੱਗੇ, ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ। ਜੋ ਦਿਸ ਰਿਹਾ ਹੈ ਮਹਾਰਾਜ ਕਹਿਣ ਲੱਗੇ ਉਹ ਚਾਲਣ ਹਾਰ ਹੈ, ਜੋ ਕੁਝ ਦ੍ਰਿਸ਼ਟਮਾਨ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਦਿ ਕੈ ਕਾਲ। ਜੋ ਉਤਪੱਤੀ ਹੋ ਰਹੀ ਜਿਸ ਦੀ ਉਹਦੀ ਨਾਸ਼ਵੰਤਤਾ ਅਟਲ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਮਹਾਰਾਜ ਕਹਿਣਗੇ ਇੱਕ ਨਾ ਇੱਕ ਦਿਨ 'ਤੇ ਵਾਰੀ ਹਰੇਕ ਦੀ ਇੱਥੇ ਪਹੁੰਚਣੀ ਹੈ, ਹਰੇਕ ਦਾ ਸਮਾਂ ਆਉਣਾ ਹੈ। ਪਰ ਸਤਿਗੁਰੂ ਮਹਾਰਾਜ ਕਹਿਣਗੇ, ਜੋ ਦਿਸੈ ਸੋ ਚਾਲਣ ਹਾਰ ਲਪਟ ਰਹਿਓ ਤਹਿ ਅੰਧ ਅੰਧਾਰ। ਮਹਾਰਾਜ ਕਹਿਣਗੇ ਬੰਦਾ ਲਪਟਿਆ ਹੋਇਆ ਹੈ ਕਿਹਦੇ ਨਾਲ, ਅਗਿਆਨਤਾ ਕਰਕੇ, ਅੰਧਾਰ ਅੰਦਰ ਦੀ ਨਿੱਜ ਦੀ ਅਗਿਆਨਤਾ ਕਰਕੇ। ਸਤਿਗੁਰੂ ਸਾਹਿਬ ਕਹਿਣ ਲੱਗੇ ਇਹ ਬਿਨ ਸਮਝਾਉਣ ਵਾਲੇ ਅਗਿਆਨ ਦੇ ਨਾਲ ਬੰਦਾ ਜੁੜਿਆ ਹੋਇਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਬਟਾਊ ਸਿਉਂ ਜੋ ਲਾਵੈ ਨੇਹ। ਮੰਨ ਲਓ ਇੱਕ ਮੁਸਾਫਰ ਬੰਦਾ ਤੁਰਿਆ ਜਾਂਦਾ, ਤੁਸੀਂ ਉਹਦੇ ਨਾਲ ਪ੍ਰੇਮ ਕਿਵੇਂ ਕਰ ਸਕਦੇ ਹੋ ਜਦੋਂ ਪਤਾ ਹੈ ਵੀ ਉਹਨੇ ਅੱਜ ਨਹੀਂ ਅਤੇ ਕੱਲ੍ਹ ਚਲਿਆ ਜਾਣਾ ਹੈ। ਮੁਸਾਫਰ ਬੰਦੇ ਨਾਲ ਕੋਈ ਪ੍ਰੇਮ ਨਹੀਂ ਕਰਦਾ। ਮੁਸਾਫਰ ਬੰਦੇ ਦੇ ਨਾਲ ਜਿਹੜਾ ਹੈ ਉਹ ਆਪਾਂ ਬੜੇ ਸਿਆਣੇ ਹਾਂ ਵੀ ਆਪਾਂ ਕਹਿੰਦੇ ਹਾਂ ਚਾਰ ਦਿਨ, ਪੰਜ ਦਿਨ, ਦਸ ਦਿਨ ਕੋਈ ਮੁਸਾਫਰ ਆਇਆ ਅਤੇ ਆਪਾਂ ਉਹਦੇ ਵੱਲ ਧਿਆਨ ਕੋਈ ਨਹੀਂ ਦਿੰਦੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਜੀਵਨ ਦੇ ਵਿੱਚ ਜੋ ਸੰਸਾਰ ਹੈ ਇੱਕ ਸਰਾਂ ਦੀ ਨਿਆਈ, ਮੁਸਾਫਰ ਦੀ ਨਿਆਈ ਹੈ, ਮੁਸਾਫਰਖਾਨੇ ਦੀ ਨਿਆਈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਦੇ ਨਾਲ ਅਸੀਂ ਅਤਿਸ਼ੈ ਕਰਕੇ, ਨਿੱਜ ਕਰਕੇ, ਪ੍ਰੇਮ ਕਰਕੇ ਬੈਠੇ ਹਾਂ। ਅਤੇ ਸਤਿਗੁਰੂ ਇੱਥੇ ਫਿਰ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਨੇ, ਤਾਕੋ ਹੱਥ ਨਾ ਆਵੇ ਕਿਹ। ਸਤਿਗੁਰੂ ਕਹਿਣ ਲੱਗੇ ਰਾਹੀ ਬੰਦੇ ਨਾਲ ਪਿਆਰ ਕਰਕੇ, ਪ੍ਰੇਮ ਕਰਕੇ ਕੋਈ ਫਾਇਦਾ ਨਹੀਂ, ਕਿਉਂਕਿ ਉਹਨੇ ਚਲੇ ਜਾਣਾ, ਉਹਦਾ ਜਾਣਾ ਅਟਲ ਹੈ, ਤੈਅ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਸਮਝਾਉਂਦੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਸਤਿਗੁਰੂ ਕਹਿਣ ਲੱਗੇ ਮਨ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਸੁਖਦਾਈ ਹੈ, ਸੁੱਖ ਦੇਣ ਵਾਲੀ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਅਤੇ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਉਜਾਮਲ ਉਧਰਿਓ ਗਨਕਾ ਹੁੰਗਤ ਪਾਈ। ਮਹਾਰਾਜ ਕਹਿਣ ਲੱਗੇ ਇੱਥੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਹਾਰਾਜ ਕਹਿਣਗੇ ਤੂੰ ਪ੍ਰੀਤ ਕਰ, ਬੜਾ ਸੁੱਖ ਦੇਣ ਵਾਲੀ ਹੈ। ਅਤੇ ਇਸ ਗੱਲ ਦਾ ਅੰਦਾਜ਼ਾ ਮਨ ਵਿੱਚ ਰੱਖ ਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਅਰਦਾਸ ਕਰਕੇ, ਕਰ ਕਿਰਪਾ ਨਾਨਕ ਆਪ ਲੈ ਲਾਈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਕਾਲ ਪੁਰਖ ਤੁਸੀਂ ਕਿਰਪਾ ਕਰਕੇ, ਤਰਸ ਕਰਕੇ ਮੈਨੂੰ ਆਪ ਲੈ ਲਾਈ, ਆਪ ਆਪਣੇ ਵਾਲੇ ਪਾਸੇ ਖਿੱਚ ਲਓ, ਆਪ ਖਿੱਚ ਲਓ। ਜਦੋਂ ਆਪਾਂ ਆਮ ਕਰਕੇ ਵੇਖਦੇ ਹਾਂ ਵੀ ਬੱਚਾ ਤੁਰਿਆ ਆਉਂਦਾ ਹੋਵੇ ਚੰਗਾ ਭਲਾ, ਅਤੇ ਚੰਗਾ ਭਲਾ ਤੁਰਿਆ ਆਉਂਦਾ ਬੱਚਾ ਜਿਹੜਾ ਹੈ, ਫਿਰ ਤੁਰਨ ਦੇ ਅਸਮਰੱਥ ਹੋ ਜਾਏ ਅਤੇ ਉਹ ਜਿੱਦ ਕਰਦਾ ਵੀ ਹੁਣ ਬਾਹਾਂ ਤਾਂ ਕਰਕੇ ਕਿ ਵੀ ਚੁੱਕ ਲਓ, ਅਤੇ ਬੰਦਾ ਇੱਕ ਦੋ ਵਾਰੀ 'ਤੇ ਖਿੱਚ ਕੇ ਉਹਨੂੰ ਕੋਸ਼ਿਸ਼ ਕਰਦਾ ਵੀ ਉਹ ਤੁਰ ਪਏ, ਪਰ ਅਖੀਰ ਜਿਹੜਾ ਹੈ ਉਹਦੀ ਜਿੱਦ ਦੇ ਅੱਗੇ ਹਾਰਨਾ ਹੀ ਪੈਂਦਾ ਵੀ ਨਹੀਂ ਹੁਣ ਚੁੱਕਣਾ ਪੈਣਾ। ਗੱਲ ਤਾਂ ਇਹੀ ਹੈ ਨਾ ਕਿ ਹੁਣ ਚੁੱਕਣਾ ਪਏਗਾ, ਫਿਰ ਪਿਤਾ ਵੀ ਮਾਤਾ ਵੀ ਉਹਨੂੰ ਉਸੇ ਵੇਲੇ ਚੁੱਕ ਲੈਂਦੇ। ਅਤੇ ਮਹਾਰਾਜ ਕਹਿਣ ਲੱਗੇ ਜਦੋਂ ਬੰਦਾ ਨਿਟਾਲ ਹੋ ਕੇ ਗੁਰੂ ਅੱਗੇ ਡਿੱਗ ਹੀ ਪਏਗਾ ਵੀ ਮਹਾਰਾਜ ਹੁਣ ਮੈਨੂੰ ਰੱਖ ਲਓ, ਅਤੇ ਫਿਰ ਸਮਰੱਥ ਗੁਰੂ ਹੈ ਸਰਨ ਭਰੇ ਕੀ ਰਾਖੋ ਸਰਮਾ। ਸਤਿਗੁਰੂ ਜੀ ਕਹਿਣ ਲੱਗੇ ਕਰ ਕਿਰਪਾ ਨਾਨਕ ਆਪ ਲੈ ਲਾਈ। ਸਤਿਗੁਰੂ ਜੀ ਤੁਸੀਂ ਤਰਸ ਦੇ ਆਧਾਰ 'ਤੇ ਕਿਰਪਾ ਕਰੋ, ਮੈਨੂੰ ਆਪਣੇ ਨਾਲ ਲਾ ਲਓ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੇਰੇ ਕੋਲ ਤਾਕਤ ਨਹੀਂ ਹੈ ਵੀ ਮੈਂ ਚੱਲ ਸਕਾਂ, ਤੁਸੀਂ ਕਿਰਪਾ ਕਰ ਦਿਓ। ਇਸ ਜੀਵਨ ਦੇ ਵਿੱਚ ਮੇਰੀ ਅਰਦਾਸ ਇਹੀ ਹੈ
ਕਿ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇੱਕ ਪਾਸੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਇਸ ਜੀਵਨ ਦੇ ਵਿੱਚ ਮੇਰੇ ਅੰਦਰ ਦੀ ਅਰਦਾਸ ਹੈ ਕਿ ਮੈਂ ਚਿੱਤਵੋਂ ਤੁਮਰੀ ਔਰ ਤੁਹਾਡੇ ਵੱਲ ਇੱਕ ਤਰਸ ਦੀ ਨਿਗਾਹ ਦੀ ਇੱਛਾ ਕਰਕੇ ਤੁਹਾਡੇ ਸਨਮੁਖ ਬੈਠਾ। ਕਿਰਪਾ ਕਰੋ ਮੇਰੇ 'ਤੇ ਤਰਸ ਦੀ ਉਹ ਨਿਗਾਹ ਕਰ ਦਿਓ, ਜੇ ਇਸ ਤਰਸ ਦੀ ਨਿਗਾਹ ਦੇ ਆਧਾਰ ਦੇ ਉੱਪਰ ਮੇਰਾ ਭਲਾ ਹੋ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਗੁਰਮੁਖੋ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਰੋਸਾ ਵਿਸ਼ਵਾਸ ਬੱਝੇ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਗੁਰਸ਼ਬਦ ਦੀ ਵਿਚਾਰ ਆਪ ਸਮੂਹ ਸੰਗਤਾਂ ਦੇ ਸਨਮੁੱਖ ਰੱਖਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਜਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ ਜੀ। 7:20 ਤੋਂ ਲੈ ਕੇ 8 ਤੱਕ ਸਤਿਕਾਰਯੋਗ ਕਵਿਸ਼ਰੀ ਜੱਥਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਯੂਕੇ ਵਾਲੇ, ਉਹ ਆਪ ਸੰਗਤਾਂ ਨੂੰ ਗੁਰ ਇਤਿਹਾਸ ਸਰਵਨ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਦਰਬਾਰਾਂ ਵਿੱਚ ਸੱਜਰਿਆਂ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਅੱਜ ਦੇ ਸ਼ਾਮ ਸਮੇਂ ਦੇ ਦੀਵਾਨਾਂ ਦੀ ਸੇਵਾ ਸੇਵਕ ਪਰਿਵਾਰ ਵੱਲੋਂ ਲਈ ਗਈ ਬੱਚੇ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੇਵਕਾਂ ਨੇ ਸਤਿਗੁਰਾਂ ਦੇ ਚਰਨ ਪਾਸੇ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਦਰਮ ਕਰਨ ਗੁਰਸਿੱਖੀ ਜੀਵਨ ਦੇ ਨਾਮ ਬਣੇ ਦਾਤਾਂ ਬਖਸ਼ਿਸ਼ ਕਰਨ ਸੋਏ ਨੇਕ ਸੇਵਾ ਪ੍ਰਵਾਨ ਕਰਨੇ ਜੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੀ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਕੁਸ਼ਰੀ ਜੱਥਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਯੂਕੇ ਵਾਲੇ ਉਹ ਆਪ ਸੰਗਤਾਂ ਨੂੰ ਕੁਸ਼ਰੀ ਰਾਜ ਨੇ ਹੱਲ ਕਰਨਗੇ ਜੀ 8 ਵਜੇ ਤੱਕ ਉਹਨਾਂ ਦਾ ਸਮਾਂ ਹੈ ਸੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜੱਥੇ ਨੂੰ ਜੀ ਆਇਓ ਕਹਿੰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਇਤਿਹਾਸ ਕਵਿਸ਼ਰੀ ਸਰਵਣ ਕਰਾਉਣ ਆਏ ਨੇ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहेगुरु, वाहेगुरु, वाहेगुरु, वाहेगुरु।

ਉਸ ਸੱਚੇ ਪਰਵਦਗਾਰ ਦੇ ਲਈ ਸਿਰ ਭੇਟ ਚੜ੍ਹਾਉਣੇ ਪੈਂਦੇ ਨੇ ਗਗਨ।

गगन द

0: ਦਿੱਤੀ ਲਾਲੀ ਦਾਤਾ ਫੁੱਲਾਂ ਮਰ ਜਾਇਆ ਤਾਈ ਝਾੜ ਦਿੱਤੀ ਲਾਲੀਏ
1: ਫੁੱਲਾਂ ਮਰ ਜਾਇਆ ਤਾਈ ਝਾੜ ਦਿੱਤੀ ਲਾਲੀਏ ਫੁੱਲਾਂ ਮਰ ਜਾਇਆ ਤਾਈ ਝਾੜ ਦਿੱਤੀ ਲਾਲੀਏ
0: ਤਾਰੇ ਆਇਆ ਦੇ ਤੱਕਾ ਛੁੱਟਣ ਨਿਵਾਰੇ ਦਾਰੇ ਆਇਆ ਦੇ ਤੱਕਾ ਛੁੱਟਣ ਨਿਵਾਰੇ।

0: ਆਦਦਾਰ ਆਈ ਸੀ ਸਲੱਖਣੀ,
1: ਲਾਜਵਰ ਆਦਦਾਰ ਆਈ ਸੀ ਸਲੱਖਣੀ,
0: ਲਾਜਵਰ ਆਦਦਾਰ ਆਈ ਸੀ ਸਲੱਖਣੀ।

0: ਤੈਨੂੰ ਪਾਣੀ ਦੇਵੇ ਤੇ ਕੋਈ ਨਾ ਰੱਖਦਾ ਖਾਲੀ ਇਕਲਾ ਨੂੰ ਫਲੀਏ ਨੇ ਲਾਵੇ ਤੇ ਜਿਹਦੀ ਝੱਲ ਲਾ ਸਕਦੀ ਡਾਲੀ ਮੈਂ ਦਾਤਾ ਤੇਰਾ ਕੀ ਗਵਾਇਆ ਮੈਂ ਚੱਲੀ ਜਹਾਨੋ ਖਾਲੀ ਲੈ ਕੇ ਫੁਰ ਯਾਦਦਾਰ ਆਈ ਸੀ ਸਲਖਣੀ
1: ਲੈ ਕੇ ਫੁਰ ਯਾਦਦਾਰ ਆਈ ਸੀ ਸਲਖਣੀ
0: ਭਰ ਦਿੱਤੀ ਲਾਲਾ ਨਾਲ ਗੋਦੀ ਉਹਦੀ ਸਖਣੀ ਭਰ ਦਿੱਤੀ ਲਾਲਾ ਨਾਲ ਗੋਦੀ ਉਹਦੀ ਸਖਣੀ
1: ਭਰ ਦਿੱਤੀ ਲਾਲਾ ਨਾਲ ਗੋਦੀ ਉਹਦੀ ਸਖਣੀ ਭਰ ਦਿੱਤੀ ਲਾਲਾ ਨਾਲ ਗੋਦੀ ਉਹਦੀ ਸਖਣੀ
0: ਦਰਿਆਂ ਦੇ ਤਕਾਰਜ ਸਵਾਰੇ ਦਰਿਆਂ ਦੇ ਤਕਾਰਜ ਸਵਾਰੇ ਜਿਸ

0: ਟੱਪ ਲਿਆ ਜ਼ਾਲਮਾਂ ਨੂੰ ਨੱਪ ਲਿਆ ਜ਼ਾਲਮਾਂ ਨੂੰ ਪਾ ਕੇ ਨੱਕ ਨੱਥ ਹੈ
1: ਨੱਪ ਲਿਆ ਜ਼ਾਲਮਾਂ ਨੂੰ ਪਾ ਕੇ ਨੱਕ ਨੱਥ ਹੈ ਨੱਪ ਲਿਆ ਜ਼ਾਲਮਾਂ ਨੂੰ ਪਾ ਕੇ ਨੱਕ ਨੱਥ ਹੈ
0: ਚਾਬੀ ਤੇਰੇ ਹੱਥ ਹੈ
1: ਸਾਰੀਆਂ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ ਸਾਰੀਆਂ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ
0: ਦਰਿਆਵਾਂ ਦੇ ਤੇ ਕਾਰਜ ਸਵਾਰੇ ਦਰਿਆਵਾਂ ਦੇ ਤੇ ਕਾਰਜ ਸਵਾਰੇ
1: ਜੀ ਸਾਹਿਬ ਅਮੀਰ ਪੀਰ ਵਾਲਿਆ ਤੇਰੇ ਜੱਗ ਨਾਲ ਜੋਜਨੇ ਨਿਆਰੇ ਸਾਹਿਬ ਅਮੀਰ ਪੀਰ ਵਾਲਿਆ ਤੇਰੇ ਜੱਗ ਨਾਲ ਜੋਜਨੇ ਨਿਆਰੇ ਸਾਹਿਬ ਅਮੀਰ ਪੀਰ ਵਾਲਿਆ
2: ਪਰਮ ਸਨਮਾਨਯੋਗ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਹੇਮਕੁੰਡ ਦੇ ਵਾਸੀ ਮਾਤਾ ਗੁਜਰੀ ਦੇ ਨੂਰੇ ਨਜ਼ਰ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਭਾਰਤ ਦੇ ਸੱਚੇ ਸਪੂਤ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਜਾਪ ਕਰੀਏ ਕਈ ਲੋਕ ਝੁਕਦੇ ਚੌਂਕੀਦਾਰ ਅੱਗੇ ਚੌਂਕੀਦਾਰ ਝੁਕਦਾ ਨੰਬਰਦਾਰ ਅੱਗੇ ਨੰਬਰਦਾਰ ਝੁਕਦਾ ਥਾਣੇਦਾਰ ਅੱਗੇ ਥਾਣੇਦਾਰ ਝੁਕਦਾ ਮੜੋਤਲੀ ਕਤਾਰ ਅੱਗੇ ਫਤਿਹ ਝੁਕਦੀ ਅੱਗੇ ਬਹਾਦਰਾਂ ਦੇ ਜਿਹਦੇ ਝੁਕਦੇ ਸਿੱਪਾ ਸਲਾਰ ਅੱਗੇ ਸ਼ਹਿਨ ਸ਼ਾਹ ਵੀ ਆਣ ਕੇ ਝੁਕ ਜਾਂਦੇ ਗੁਰੂ ਨਾਨਕ ਦੇ ਐਸ ਦਰਬਾਰ ਅੱਗੇ ਇਹ ਦਰਬਾਰ ਹੈ ਸੱਚ ਦਾ ਸਾਧ ਸੰਗਤ ਵਿੱਚ ਵੱਸਦਾ ਰੱਬ ਭਗਵਾਨ ਇੱਥੇ ਇੱਕ ਸਵੱਟੀ ਹੈ ਦਿਲਾਂ ਦੇ ਪਰਖਣੇ ਦੀ ਸਦਾ ਖਰੇ ਖੋਟੇ ਪਰਖੇ ਜਾਣ ਇੱਥੇ ਇਹ ਗੱਲ ਪ੍ਰਤੱਖ ਹੈ ਖਾਲਸਾ ਜੀ ਆਹ ਘੜੀ ਰੱਬ ਦਾ ਮੇਲ ਕਰਵਾ ਸਕਦੀ ਹੋਰ ਦੁਨੀਆਂ ਦੀਆਂ ਘੜੀਆਂ ਖਰੀਦੀਆਂ ਜਾ ਸਕਦੀਆਂ ਨੇ ਸਤ ਸੰਗਤ ਦੀ ਘੜੀ ਖਰੀਦੀ ਨਹੀਂ ਜਾ ਸਕਦੀ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਹੋਈਆਂ ਜੱਗ ਤੇ ਬੇਸ਼ੁਮਾਰ ਘੜੀਆਂ ਇਹ ਘੜੀ ਜੋ ਟਾਈਮ ਦਾ ਪਤਾ ਦੇਵੇ ਇੱਕ ਵਿਕਦੀਆਂ ਵਿੱਚ ਬਾਜ਼ਾਰ ਘੜੀਆਂ ਇਹ ਘੜੀ ਵਿਛੋੜਦੀ ਸੱਜਣਾ ਨੂੰ ਇੱਕ ਆਣ ਮਿਲਾਉਂਦੀਆਂ ਦਿਲਦਾਰ ਘੜੀਆਂ ਇਹੋ ਜਿਹੀ ਸੁਲੱਖਣੀ ਘੜੀ ਉੱਤੋਂ ਵਾਰ ਦੇਵਾਂ ਮੈਂ ਕਈ ਹਜ਼ਾਰ ਘੜੀਆਂ ਬੈਠੋ ਸੱਜ ਕੇ ਜਥੇ ਨੂੰ ਫਤਿਹ ਬੁਲਾਇਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪਾਉਣ ਫਿਟਕਾਰਾਂ ਲੋਕ ਉਹਨਾਂ ਦੀ ਔਲਾਦ ਨੂੰ ਨੇਕੀ ਧਰਮ ਸੱਚਾਈ ਤੇ ਜੋ ਡਟ ਕੇ ਰਹਿੰਦੇ ਨੇ ਮਰਿਆਂ ਦੇ ਪਿੱਛੋਂ ਵੀ ਲੋਕ ਚੰਗਾ ਕਹਿੰਦੇ ਨੇ ਚਰਬੀ ਬਣੇ ਜਦ ਕੌਮੀ ਪਰਵਾਨਿਆਂ ਦੀ ਜਲਵੇਦਾਰ ਹੀ ਰੋਸ਼ਨੀ ਤਾਂ ਬਣਦੀ ਜਿਉਂ ਜਿਉਂ ਛਾਂਗੀਏ ਰੁੱਖ ਕੁਰਬਾਨੀਆਂ ਦੇ ਤਿਉਂ ਤਿਉਂ ਸੰਘਣੀ ਉਹਨਾਂ ਦੀ ਛਾਂ ਬਣਦੀ ਸਾਈ ਸੀਸ ਦੀ ਜੇਕਰ ਨਾ ਦਈਏ ਕਦੇ ਨਹੀਂ ਸ਼ਹੀਦਾਂ ਵਿੱਚ ਥਾਂ ਬਣਦੀ ਉਸ ਮਾਂ ਵਰਗੀ ਕਿਹੜੀ ਮਾਂ ਸਫਰੀ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ
0: ਭਗਤ ਸੂਰ ਮਾਂ ਦਾਨ ਦੇ ਕਰਨ ਵਾਲਾ ਵਿਰਲਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਉਂਦਾ ਏ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਮਿੱਠਾ ਬੋਲਣੇ ਤੇ ਜੱਗ ਖੁਸ਼ੀ ਹੁੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਮਰਦੀ ਆਪਣੇ ਆਪ ਲਈ ਸਭ ਦੁਨੀਆ ਖਾਤਰ ਕੌਮ ਦੀ ਧਰਮ ਦੀ ਸੂਰਮਾ ਮਰੇ ਕੋਈ ਕੋਈ
2: ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਆਪਣੇ ਦੇਸ਼ ਤੇ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਸਤ ਸੰਗਤ ਜੀ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਸ਼ਹੀਦ ਬਾਬਾ ਠਾਰਾ ਸਿੰਘ ਜੀ ਸ਼ਹੀਦ ਜਰਨਲ ਸਵੇਗ ਸਿੰਘ ਜੀ ਸ਼ਹੀਦ ਘੱਲੂ ਘਾਰਾ ਦਿਵਸ ਜਲ ਸਾਧ ਸੰਗਤ ਜੀ ਮਨਾਇਆ ਹੈ ਜਿਹੜੇ ਲੋਕ ਆਪਣੇ ਧਰਮ ਵਾਸਤੇ ਆਪਣੇ ਦੇਸ਼ ਵਾਸਤੇ ਆਪਣਾ ਆਪ ਕੁਰਬਾਨ ਕਰਦੇ ਨੇ, ਉਹਨਾਂ ਮਹਾਨ ਸ਼ਹੀਦਾਂ ਨੂੰ ਸੱਤਾਂ ਸਮੁੰਦਰਾਂ ਤੋਂ ਪਾਰ ਹਰ ਕੰਟਰੀ ਦੇ ਵਿੱਚ ਜਦੋਂ ਜੂਨ 84 ਦਾ ਸਾਕਾ ਆਉਂਦਾ ਹੈ, ਸੰਗਤਾਂ ਸ਼ਰਧਾ ਦੇ ਨਾਲ ਸੀਸ ਝੁਕਾਉਂਦੀਆਂ ਨੇ। ਆਓ ਖਾਲਸਾ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜਿਸ ਦੀ ਰਚਨਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਕੀਤੀ, ਅਤੇ ਸਤ ਸੰਗਤ ਉਸ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਪ੍ਰਕਾਸ਼ ਪੁਰਬ ਜਿਹੜਾ ਹੈ ਅਗਲੇ ਮਹੀਨੇ ਦੇ ਵਿੱਚ ਆ ਰਿਹਾ ਹੈ। ਇਸ ਕਰਕੇ ਆਓ ਖਾਲਸਾ ਜੀ, ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਕਿਵੇਂ ਆਗਮਨ ਹੁੰਦਾ ਹੈ ਆਪ ਸੰਗਤਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀਆਂ ਦੋ ਸ਼ਾਦੀਆਂ ਹੋਈਆਂ ਨੇ, ਪਹਿਲੀ ਸ਼ਾਦੀ ਜਿਹੜੀ ਹੈ ਉਹ ਬੀਬੀ ਰਾਮਾ ਦੇਵੀ ਦੇ ਨਾਲ ਹੋਈ ਹੈ, ਅਤੇ ਸਤ ਸੰਗਤ ਜੀ ਉਹ ਚੜ੍ਹਾਈ ਕਰ ਗਈ। ਉਹਦੇ ਤੋਂ ਬਾਅਦ ਮਾਤਾ ਗੰਗਾ ਜੀ ਜਿਹੜੇ ਨੇ ਮਾਓ ਸਾਹਿਬ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ, ਉਹਨਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦੀ ਹੋਈ ਹੈ। 5-6 ਸਾਲ ਦਾ ਸਮਾਂ ਬੀਤ ਗਿਆ ਹੈ, ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ। ਸਤ ਸੰਗਤ ਜੀ, ਇੱਕ ਦਿਨ ਬਾਰਿਸ਼ ਹੋਣ ਕਰਕੇ ਮਾਤਾ ਗੰਗਾ ਜੀ ਨੇ ਆਪਣੇ ਕੀਮਤੀ ਵਸਤਰ, ਦਿਸ਼ਾਲੇ, ਗਹਿਣੇ ਜੋ ਵੀ ਸਨ ਉਹ ਬਾਰਿਸ਼ ਕਰਕੇ ਭਿੱਜ ਗਏ, ਸੁੱਕਣੇ ਪਾ ਦਿੱਤੇ, ਅਤੇ ਜਦੋਂ ਨਿਗਾਹ ਪਾਈ ਕਰਮੋ ਜਠਾਣੀ ਦੀ, ਆਪਣੇ ਘਰ ਵਾਲੇ ਬਾਬੇ ਪਿਰਥੀ ਚੰਦ ਨੂੰ ਕਹਿੰਦੀ ਹੈ, ਕਹਿੰਦੀ ਜੇ ਤੂੰ ਗੁਰੂ ਰਾਮਦਾਸ ਮਹਾਰਾਜ ਆਪਣੇ ਪਿਤਾ ਦੀ ਸੇਵਾ ਕੀਤੀ ਹੁੰਦੀ, ਆਹ ਜਿਹੜੇ ਦਿਸ਼ਾਲੇ, ਆਹ ਜਿਹੜੇ ਗਹਿਣੇ, ਆਹ ਜਿਹੜੇ ਗੁਰੂ ਘਰ ਦੀਆਂ ਕੀਮਤੀ ਵਸਤਰਾਂ ਨੇ, ਇਹ ਜਿਹੜੀਆਂ ਸੁੱਕਣੇ ਪਾਈਆਂ ਨੇ, ਇਹਨਾਂ ਦੀ ਵਾਰਸ ਮੈਂ ਬਣਨਾ ਸੀ। ਬਾਬਾ ਪਿਰਥੀ ਚੰਦ ਕਹਿੰਦਾ, ਕਰਮ ਨਾ ਤੇ ਤੇਰਾ ਘਰਦਿਆਂ ਨੇ ਰੱਖਿਆ ਕਰਮ, ਪਰ ਤੈਨੂੰ ਅਕਲ ਇੱਕ ਆਨੇ ਦੀ ਨਹੀਂ, ਤੈਨੂੰ ਪਤਾ ਹੈ 5-6 ਸਾਲ ਬੀਤ ਗਏ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਘਰ, ਮੇਰੇ ਭਰਾ ਦੇ ਘਰ ਦੇ ਵਿੱਚ ਨਾ ਕੋਈ ਧੀ ਅਤੇ ਨਾ ਕੋਈ ਪੁੱਤਰ ਹੋਇਆ ਹੈ। ਇਸ ਕਰਕੇ ਇਹਨਾਂ ਸਾਰੀਆਂ ਵਸਤਰਾਂ ਦਾ, ਇਹਨਾਂ ਸਾਰੇ ਦਿਸ਼ਾਲਿਆਂ ਦਾ ਆਪਣਾ ਪੁੱਤਰ ਮਾਹਿਰਬਾਨ ਜਿਹੜਾ ਹੈ ਉਹ ਗੁਰਤਾ ਗੱਦੀ 'ਤੇ ਬੈਠੇਗਾ। ਸਤ ਸੰਗਤ ਜੀ ਜਦੋਂ ਗੱਲਾਂ ਕਰਦੇ ਸਨ, ਉਸ ਵੇਲੇ ਮਾਤਾ ਗੰਗਾ ਜੀ ਦੀ ਦਾਸੀ ਜਿਹੜੀ ਹੈ ਉਹ ਕਿਸੇ ਕੰਮ ਵਾਸਤੇ ਬਾਬੇ ਪਿਰਥੀ ਚੰਦ ਦੇ ਘਰ ਵੱਲ ਨੂੰ ਜਾ ਰਹੀ ਸੀ। ਜਦੋਂ ਉਹਨੇ ਖਲੋ ਕੇ ਸਾਰੀਆਂ ਗੱਲਾਂ ਸੁਣੀਆਂ, ਕਰਮ ਕਹਿੰਦੀ ਮੇਰੀ ਦਰਾਣੀ ਜਿਹੜੀ ਗੰਗਾ ਹੈ ਉਹਨੇ ਦੁਨੀਆ ਤੋਂ ਔਂਤਰੀ ਚਲੇ ਜਾਣਾ ਹੈ। ਇਹ ਸਾਰੇ ਲਫ਼ਜ਼ ਜਦੋਂ ਸੁਣੇ ਤੇ ਮਨ ਦੇ ਵਿੱਚ ਬੜਾ ਦੁੱਖ ਹੋਇਆ। ਆਈ ਮਾਤਾ ਗੰਗਾ ਜੀ ਦੇ ਪਾਸ, ਮਾਤਾ ਗੰਗਾ ਜੀ ਨੇ ਚਿਹਰਾ ਵੇਖਿਆ ਬੜਾ ਉਦਾਸ ਹੈ। ਮਾਤਾ ਗੰਗਾ ਜੀ ਕਹਿੰਦੇ, ਦਾਸੀ ਗੋਲੀ, ਜਦੋਂ ਤੂੰ ਘਰ ਗਈ ਸੀ, ਘਰੋਂ ਗਈ ਸੀ ਕੰਮ ਕਰ ਲੈਣ ਕਰਨ ਵਾਸਤੇ, ਉਦੋਂ ਚਿਹਰੇ 'ਤੇ ਤੇਰੇ ਬੜੀ ਖੁਸ਼ੀ ਸੀ, ਪਰ ਮੈਂ ਤੇਰੇ ਚਿਹਰੇ 'ਤੇ ਵੇਖਦੀ ਹਾਂ ਨਿਰਾਸ਼ਤਾ ਕੀ ਹੈ। ਇੱਕ ਵਾਰ ਪੁੱਛਣ 'ਤੇ ਗੋਲੀ ਨੇ ਨਹੀਂ ਦੱਸਿਆ, ਦੂਜੀ ਵਾਰ ਮਾਤਾ ਗੰਗਾ ਜੀ ਨੇ ਬੜੇ ਪਿਆਰ ਦੇ ਨਾਲ ਪੁੱਛਿਆ ਹੈ, ਅਤੇ ਉਸ ਵੇਲੇ ਗੋਲੀ ਕਹਿੰਦੀ ਹੈ, ਮਾਤਾ ਜੀ ਮੇਰੀ ਜ਼ਬਾਨ ਦੱਸ ਨਹੀਂ ਸਕਦੀ, ਜਿਹੜੀ ਤੁਹਾਡੀ ਜਰਾ ਜਠਾਣੀ ਕਰਮੋ ਜਿਹੜੀ ਹੈ, ਤੁਹਾਡਾ ਜੇੜ ਜਿਹੜਾ ਬਾਬਾ ਪਿਰਥੀ ਚੰਦ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਖਿਲਾਫ਼ ਕੀ ਕਹਿ ਰਿਹਾ ਹੈ, ਜੋ ਕੁਝ ਦਾਸੀ ਨੇ ਸੁਣਿਆ ਅਤੇ ਮਾਤਾ ਗੰਗਾ ਜੀ ਪੁੱਛਦੇ ਨੇ, ਅਤੇ ਦਾਸੀ ਜਿਵੇਂ ਦੱਸ ਰਹੀ ਹੈ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਤ ਸੰਗਤ ਜੀ ਜਦੋਂ ਘਰ ਦੇ ਵਿੱਚ ਆਉਂਦੇ ਦੱਸਦੀ ਹੈ, ਅਤੇ ਜਦੋਂ ਗੁਰੂ ਮਹਾਰਾਜ ਘਰ ਦੇ ਵਿੱਚ ਆਉਂਦੇ ਹੈ, ਮਾਤਾ ਗੰਗਾ ਜੀ ਨੂੰ ਉਦਾਸ ਚਿਹਰਾ ਵੇਖ ਕੇ ਪੁੱਛਦੇ ਨੇ, ਗੰਗਾ ਜੀ ਅੱਜ ਚਿਹਰੇ 'ਤੇ ਨਿਰਾਸ਼ਤਾ ਕਿਉਂ, ਅੱਜ ਕੀ ਕਾਰਨ ਹੈ ਤੁਹਾਡੇ ਚਿਹਰੇ ਦੇ ਉੱਤੇ ਉਦਾਸੀ ਛਾਈ ਹੋਈ ਹੈ। ਮਾਤਾ ਗੰਗਾ ਜੀ ਕਹਿੰਦੇ, ਸਵਾਮੀ ਜੀ ਮੇਰੇ ਚਿਹਰੇ ਦੀ ਉਦਾਸੀ ਦਾ ਕਾਰਨ ਹੈ ਤੁਹਾਡਾ ਭਰਾ ਬਾਬਾ ਪਿਰਥੀ ਚੰਦ, ਤੁਹਾਡੀ ਭਰਜਾਈ ਕਰਮੋ ਜਿਹੜੀ ਹੈ ਉਹਨੇ ਮੈਨੂੰ ਆ ਬੋਲੀ ਮਾਰੀ ਹੈ, ਜਿਹੜੀ ਬੋਲੀ ਮਾਰੀ ਹੈ ਉਸ ਬੋਲੀ ਬਾਰੇ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸ ਰਹੀ ਹੈ। ਆਓ ਖਾਲਸਾ ਜੀ, ਇੱਥੋਂ ਤਿਉਹਾਰ ਦੀ ਲੜੀ ਆਰੰਭ ਹੁੰਦੀ ਹੈ, ਇਉਂ ਬੇਨਤੀ ਕੀਤੀ ਜਾਂਦੀ ਹੈ।
0: ਹੈ ਸ਼੍ਰੀ ਗੁਰੂ ਅਰਜਨ ਨੂੰ ਕਹਿੰਦੀ ਹੱਥ ਜੋੜ ਕੇ, ਗੰਗਾ ਮੈਨੂੰ ਸਿਰ ਦੇ ਸਵਾਮੀ ਜੀ, ਹੁਣ ਤਾਂ ਕੁਝ ਨਹੀਂ ਲੱਗਦਾ ਚੰਗਾ।
2: ਅੱਜ ਦੱਸਿਆ ਗੋਲੀ
1: ਮੈਨੂੰ ਸੱਜੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਸ੍ਰੀ ਗੁਰੂ ਅਰਜਨ ਨੂੰ ਕਹਿੰਦੀ ਹੱਥ ਜੋੜ ਕੇ ਗੰਗਾ, ਮੈਨੂੰ ਸਿਰ ਦੇ ਸਵਾਮੀ ਜੀ, ਹੁਣ ਤਾਂ ਕੁਝ ਨਹੀਂ ਲੱਗਦਾ ਚੰਗਾ।
1: ਉਹ ਅੱਜ ਦੱਸਿਆ ਗੋਲੀ ਨੇ ਮੈਥੋਂ ਬੋਲਣ ਜਾਣ ਸਾਰੇ, ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਮੈਂ ਆਪ ਵੀ ਸੁਣਿਆ ਹੈ, ਬੋਲੇ ਬੋਲ ਕਬੋਲ ਜਠਾਣੀ, ਦਿਲ ਸੜ ਗਿਆ ਕਰਮੋ ਦਾ, ਮੈਨੂੰ ਕਹੇ ਔਂਤਰੀ ਜਾਣੀ।
1: ਉਹ ਦੱਸਿਆ ਗੋਲੀ ਨੇ ਮੈਥੋਂ ਬੋਲ ਨ ਜਾਣ ਸਹਾਰੇ, ਮੈਥੋਂ ਬੋਲ ਜਾਣ ਸਹਾਰੇ, ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਤੁਸੀਂ ਮਾਲਕ ਦੁਨੀਆ ਦੇ ਖਲਕਤ ਚਰਨਾਂ ਉੱਤੇ ਨਿਉਂਦੀ, ਕਰੋ ਮੇਰ ਸਤਿਗੁਰੀ ਜੀ ਦਾਸੀ ਬਾਰ ਬਾਰ ਹੈ ਕਹਿੰਦੀ।
1: ਉਹ ਪੁੱਤਰਾਂ ਬਿਨ ਦੁਨੀਆ ਤੇ ਸੁੰਜੇ ਦਿਸਦੇ ਮੈਲ ਮਰਾਰੇ, ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਘਰ ਵਿੱਚ ਰੌਣਕ ਨਹੀਂ ਜਿੱਥੇ ਲਾਲ ਨਜ਼ਰ ਨਹੀਂ ਆਉਂਦਾ, ਲੱਗ ਮਹਿੰਗਾ ਪਾਰਸ ਤੋਂ ਜਿੱਥੇ ਬਾਲ ਨਜ਼ਰ ਨਹੀਂ ਆਉਂਦਾ।
1: ਖਾਲੀ ਮੁੜਦਾ ਨਹੀਂ ਚੱਲ ਕੇ ਆਇਆ ਗੁਰੂ ਦੁਆਰੇ, ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਮੈਂ ਚੜ ਕੇ ਕੋਠੇ ਤੇ ਇੱਕ ਦਿਨ ਸੁੱਕਣੇ ਪਾਏ ਦਿਸ਼ਾਲੇ, ਦਿਲ ਸੜ ਗਿਆ ਕਰਮੋ ਦਾ, ਹੈ ਸੀ ਬਹੁਤ ਕੀਮਤਾਂ ਵਾਲੇ।
1: ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
0: ਦਰ ਤੋਂ ਆ ਗਏ ਜੀ ਲੋਕੀ ਲੈ ਗਏ ਝੋਲੀਆਂ ਕੁੱਲ ਭਰਾ ਕੇ, ਇਸ ਗੋਦ ਸੱਖਣੀ ਨੂੰ ਭਰ ਦਿਓ ਨਿਗਾਹ ਮਿਹਰ ਦੀ ਪਾ ਕੇ।
1: ਮਰ ਗਏ ਜਿੰਨਾ ਦੇ ਮਾਪੇ ਦੁਖੀ ਹੋਵਦੇ ਪਾਰੇ, ਮਾਪੇ ਦੁਖੀ ਹੋਵਦੇ ਪਾਰੇ, ਮੈਨੂੰ ਸੱਚੇ ਸਤਿਗੁਰੂ ਜੀ ਕਰਮੋ ਨਿਤ ਬੋਲੀਆਂ ਮਾਰੇ।
2: ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਗੰਗਾ ਜੀ ਤੁਹਾਡੇ ਮਨ ਦੇ ਵਿੱਚ ਕਦੀ ਵੀ ਇਹ ਵਿਚਾਰ ਨਹੀਂ ਸੀ ਆਇਆ ਕਿ ਘਰ ਦੇ ਵਿੱਚ ਕੋਈ ਧੀ ਪੁੱਤਰ ਹੋਵੇ, ਫਿਰ ਜੇ ਪੁੱਤਰ ਲੈਣਾ ਨਾ ਫਿਰ ਤੁਹਾਨੂੰ ਬੀੜ ਸਾਹਿਬ ਜਾਣਾ ਪਵੇਗਾ। ਬੀੜ ਸਾਹਿਬ ਜਿੱਥੇ ਅੱਜ ਗੁਰਦੁਆਰਾ ਬੀੜ ਸਾਹਿਬ ਬਣਿਆ ਨਾ ਸਤ ਸੰਗਤ, ਇਹ ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਇਆ ਸੀ, ਸ਼ਿਕਾਇਤਾਂ ਕੀਤੀਆਂ ਸੀ ਨਾ ਉਸ ਵੇਲੇ ਵਿਰੋਧੀਆਂ ਨੇ, ਅਤੇ ਜਦੋਂ ਆਪਣਾ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਉਂਦਾ ਹੈ ਲੰਗਰ ਛੱਕ ਕੇ ਮਨ ਤ੍ਰਿਪਤ ਹੋ ਜਾਂਦਾ, ਪ੍ਰਸੰਨ ਹੋ ਜਾਂਦਾ ਹੈ, ਅਤੇ ਉਸ ਵੇਲੇ ਅਕਬਰ ਬਾਦਸ਼ਾਹ ਆਖਦਾ ਹੈ, ਸਤਿਗੁਰੂ ਇਹ ਲੰਗਰ ਦੇ ਵਿੱਚ ਮੈਨੂੰ ਇੰਨਾ ਆਨੰਦ ਆਇਆ, ਮੈਂ ਲੰਗਰ ਦੇ ਵਾਸਤੇ ਜਗੀਰ ਲਾਉਣੀ ਚਾਹੁੰਦਾ ਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਅਕਬਰ ਬਾਦਸ਼ਾਹ ਇਹ ਗੁਰੂ ਕੇ ਲੰਗਰ ਜਿਹੜੇ ਨੇ ਇਹ ਗੁਰੂ ਕੀ ਸੰਗਤ ਦੀ ਮਾਇਆ ਦੇ ਨਾਲ ਚੱਲਦੇ ਆ, ਇਸ ਕਰਕੇ ਇਹ ਅਸੀਂ ਨਹੀਂ ਪ੍ਰਵਾਨ ਕਰਦੇ। ਫਿਰ ਮਾਤਾ ਗੰਗਾ ਜੀ, ਮਾਤਾ ਬੀਬੀ ਭਾਨੀ ਜੀ ਲਾਗੇ ਬੈਠੇ ਸੀ, ਅਤੇ ਉਸ ਵੇਲੇ ਅਕਬਰ ਬਾਦਸ਼ਾਹ ਨੇ ਆਖਿਆ, ਮਹਾਰਾਜ ਜੇ ਤੁਸੀਂ ਗੁਰੂ ਘਰ ਦੇ ਵਾਸਤੇ ਜ਼ਮੀਨ ਨਹੀਂ ਲੰਨ ਲੈਣੀ ਤਾਂ ਫਿਰ ਆਹ ਜਿਹੜੀ ਤੁਹਾਡੀ ਧੀ ਭਾਨੀ ਹੈ, ਮੈਂ ਤੁਹਾਡੇ ਘਰ ਦੇ ਵਿੱਚ ਆਇਆ ਵਾਂ, ਮੈਂ ਆਪਣੀ ਧੀ ਭਾਨੀ ਨੂੰ ਜਿਹੜੀ ਹੈ ਜ਼ਮੀਨ ਦੇ ਕੇ ਜਾਣੀ ਹੈ, ਜਿਹੜੀ ਬੀੜ ਸਾਹਿਬ ਦੀ ਜ਼ਮੀਨ ਹੈ ਨਾ ਸਤ ਸੰਗਤ, ਉਹ ਬੀਬੀ ਭਾਨੀ ਦੇ ਨਾਂ 'ਤੇ ਆ। ਗੱਜ ਕੇ ਆਖੋ ਸਤਨਾਮ ਸ਼੍ਰੀ
3: ਵਾਹਿਗੁਰੂ।
2: ਹੁਣ ਬੀੜ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਾਰ ਸੇਵਾ ਕਰਦੇ ਹੈ, ਲੰਗਰ ਪ੍ਰਸ਼ਾਦਾ ਜਿਹੜਾ ਹੈ ਅੰਮ੍ਰਿਤਸਰ ਦੀ ਧਰਤੀ ਤੋਂ ਜਾਂਦਾ ਹੈ। ਮਾਤਾ ਗੰਗਾ ਜੀ ਨੇ ਸੁਣਦਿਆਂ ਸਾਰ ਉਸੇ ਵੇਲੇ ਸਤ ਸਿੰਘ ਜੀ ਰਸ ਤਿਆਰ ਕੀਤੇ, ਕਈ ਪ੍ਰਕਾਰ ਦੇ ਸਵਾਦਲੇ ਭੋਜਨ ਤਿਆਰ ਕਰਕੇ ਮਾਤਾ ਜੀ ਜਿਹੜੇ ਨੇ ਬੀੜ ਸਾਹਿਬ ਦੇ ਵਿੱਚ ਜਦੋਂ ਪਹੁੰਚਦੇ ਨੇ, ਬਾਬਾ ਬੁੱਢਾ ਸਾਹਿਬ ਜੀ ਘਾਹ ਖੋਤਣ ਦੀ ਸੇਵਾ ਕਰ ਰਹੇ ਹੈ। ਜਦੋਂ ਅਸਮਾਨ ਨੂੰ ਧੂੜ ਉੱਡਦੀ ਵੇਖੀ ਰੱਥਾਂ ਦੀ, ਬਾਬਾ ਜੀ ਨੇ ਵੇਖਿਆ, ਆਪਣੇ ਸਿੱਖਾਂ ਨੂੰ ਆਖਿਆ, ਵੇਖੋ ਕੌਣ ਆ ਰਿਹਾ। ਜਦੋਂ ਸਿੱਖਾਂ ਨੇ ਜਾ ਕੇ ਵੇਖਿਆ, ਕਹਿਣ ਲੱਗੇ ਬਾਬਾ ਜੀ ਗੁਰੂ ਕੇ ਮਹਿਲ ਆ ਰਿਹਾ ਹੈ। ਅਤੇ ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮੁੱਖ ਦੇ ਵਿੱਚੋਂ ਸੁਭਾਵਿਕ ਬਚਨ ਆਖ ਦਿੱਤਾ, ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾਂ ਪੈ ਗਈਆਂ ਨੇ। ਜਦੋਂ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਗੁਰੂ ਆਪਣਾ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਬੇਨਤੀ ਆਰੰਭ ਕੀਤੀ, ਅਜੇ ਅੱਧੀ ਅਰਦਾਸ ਹੋਈ ਹੈ, ਮਾਤਾ ਜੀ ਉੱਠ ਕੇ ਬੋਲੇ, ਕਹਿੰਦੇ ਬਾਬਾ ਜੀ ਪੁੱਤਰ ਲੈਣ ਵਾਸਤੇ ਆਈ ਹੈ। ਅਰਦਾਸ ਪੂਰੀ ਹੋਈ, ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਮਾਤਾ ਜੀ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਅਰਦਾਸ ਬੇਨਤੀ ਕਰ ਰਹੇ ਸੀ ਆਪ ਜੀ ਨੇ ਕੋਈ ਬਚਨ ਕੀਤਾ ਸੀ। ਕਹਿਣ ਲੱਗੇ ਮਹਾਰਾਜ, ਬਾਬਾ ਜੀ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਪਾਸ ਭੇਜਿਆ ਹੈ, ਘਰ ਦੇ ਵਿੱਚ ਸੰਤਾਨ ਹੈ ਨਹੀਂ, ਜਿਸ ਘਰ ਦੇ ਵਿੱਚ ਸੰਤਾਨ ਨਾ ਹੋਵੇ ਉਸ ਭੈਣ ਨੂੰ ਪੁੱਛ ਕੇ ਵੇਖੋ ਉਹਦਾ ਸਤ ਸਿੰਘਾਂ ਜੀ ਦਿਲ ਕਿੱਡਾ ਦੁਖਦਾ ਹੈ, ਪੁੱਤਾਂ ਆਵਾਜ਼ ਨਾ ਸੋਦੀਆਂ, ਜੱਗ ਅੰਦਰ ਮਾਵਾਂ, ਇਹ ਮਾਵਾਂ ਬੱਚਿਆਂ ਨਾਲ ਹੀ ਹਨ ਠੰਡੀਆਂ ਛਾਵਾਂ, ਬੱਚੇ ਹੁਣ ਤਾਂ ਜੁੜਦੀਆਂ ਬਾਹਵਾਂ ਨਾਲ ਬਾਹਵਾਂ, ਬੱਚਿਆਂ ਦੇ ਨਾਲ ਮਾਣ ਹੈ ਵਿੱਚ ਭੈਣ ਭਰਾਵਾਂ, ਬੱਚੇ ਹੁਣ ਤਾਂ ਰਹਿੰਦੀਆਂ ਹਨ ਦੂਰ ਬੁਲਾਵਾਂ, ਬੱਚਿਆਂ ਬਿਨ ਹਮਦਰਦ ਜੀ ਸਭ ਸੁੰਝੀਆਂ ਥਾਵਾਂ। ਹੁਣ ਮਾਤਾ ਗੰਗਾ ਜੀ ਗਏ ਪੁੱਤਰ ਲੈਣ ਵਾਸਤੇ ਅਤੇ ਨਰਾਸਤਾ ਲੈ ਕੇ ਵਾਪਸ ਆਏ। ਜਦੋਂ ਘਰ ਦੇ ਵਿੱਚ ਆਏ, ਮਹਿਲਾਂ ਦੇ ਵਿੱਚ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਗੰਗਾ ਜੀ ਗਏ ਸੀ ਪੁੱਤਰ ਮਿਲ ਗਿਆ? ਕਹਿਣ ਲੱਗੇ ਨਹੀਂ ਮਹਾਰਾਜ, ਪੁੱਤਰ ਨਹੀਂ ਮਿਲਿਆ। ਆਹ ਬਚਨ ਆਖ ਦਿੱਤਾ ਹੈ ਬਾਬਾ ਜੀ ਨੇ ਕਿ ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾਂ ਪੈ ਗਈਆਂ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਗੰਗਾ ਜੀ ਗਏ ਕਿੱਦਾਂ ਸੀ? ਕਹਿਣ ਲੱਗੇ, ਸਤਿਗੁਰੂ ਜਦੋਂ ਤੁਹਾਡਾ ਹੁਕਮ ਹੋਇਆ ਮੈਂ ਸੱਤ ਰੱਥ ਲੈ ਕੇ ਅਤੇ ਕਈ ਨਾਲ ਨੰਕਰ ਚਾਕਰ ਲੈ ਕੇ ਕਈ ਤਰ੍ਹਾਂ ਦੇ ਪਕਵਾਨ ਸਵਾਦਲੇ ਤਿਆਰ ਕਰਕੇ ਬਾਬਾ ਜੀ ਦੇ ਪਾਸ ਗਈ ਸਾਂ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਗੰਗਾ ਜੀ ਜਦੋਂ ਕਿਸੇ ਦੇ ਕੋਲੋਂ ਕੁਝ ਲੈਣਾ ਹੋਵੇ ਨਾ ਉਦੋਂ ਨਿਉਂ ਕੇ ਜਾਣਾ ਚਾਹੀਦਾ ਹੈ, ਸਤ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਤੁਹਾਨੂੰ ਜਾਣਾ ਪਵੇਗਾ, ਪੁੱਤਰ ਤੁਹਾਨੂੰ ਉੱਥੋਂ ਮਿਲੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਗੰਗਾ ਜੀ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਕੇ ਦੁੱਧ ਰਿੜਕਣੇ ਪਾਉਣਾ ਹੈ, ਨਿਤਨੇਮ ਕਰਨਾ ਹੈ, ਮਿੱਛੇ ਪ੍ਰਸ਼ਾਦੇ ਤਿਆਰ ਕਰਨੇ ਨੇ, ਨਾਲ ਲੈਣਾ ਲੱਸੀ ਦਾ ਮੱਗਾ, ਨਾਲ ਲੈਣਾ ਗੰਡਾ ਅਚਾਰ, ਅਤੇ ਇਹ ਜਾ ਕੇ ਬਾਬਾ ਜੀ ਦੇ ਪਾਸ ਤੁਸਾਂ ਨੇ ਇਹ ਪ੍ਰਸ਼ਾਦਾ ਛਕਾਉਣਾ ਹੈ। ਅੱਜ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ ਨੇ, ਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਸਾਰਾ ਸਤ ਸੰਗਤ ਜੀ ਸਮਾਨ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਅੱਜ ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਇੱਕ ਗੁਰਦੁਆਰਾ ਹੈ ਜਿੱਥੇ ਸਤਿਗੁਰੂ ਮਹਾਰਾਜ ਦੀ ਰਹਿਤ ਸੀ, ਉੱਥੋਂ ਮਾਤਾ ਗੰਗਾ ਜੀ ਨੰਗੇ ਪੈਰੀ ਸਾਧ ਸੰਗਤ ਜੀ ਅੱਜ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਤੁਰੇ। ਜਦੋਂ ਬੀੜ ਸਾਹਿਬ ਦੇ ਵਿੱਚ ਪਹੁੰਚੇ ਨਾ, ਬਾਬਾ ਬੁੱਢਾ ਸਾਹਿਬ ਜੀ ਘਾਹ ਖੋਦੇ ਸਿੱਖਾਂ ਨੂੰ ਪੁੱਛਦੇ ਨੇ, ਸਿੱਖੋ ਅੱਜ ਪ੍ਰਸ਼ਾਦਾ ਲੇਟ ਹੋ ਗਿਆ ਹੈ, ਵੇਖੋ ਪ੍ਰਸ਼ਾਦਾ ਨਹੀਂ ਆਇਆ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਝਾਤੀ ਮਾਰੀ, ਮਾਤਾ ਗੰਗਾ ਜੀ ਨੰਗੇ ਪੈਰੀ ਆ ਰਹੇ ਸੀ, ਅੱਗਲ ਵਾਂਢੀ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਦੇ ਪਾਸ ਆਣ ਕੇ ਬੈਠ ਗਏ। ਕਹਿਣ ਲੱਗੇ, ਮਾਤਾ ਜੀ ਜੇ ਮਾਵਾਂ ਨੂੰ ਪੁੱਤਰਾਂ ਦਾ ਫਿਕਰ ਨਾ ਹੋਵੇ, ਹੋਰ ਦੁਨੀਆਂ ਦੇ ਉੱਤੇ ਕੋਈ ਰਿਸ਼ਤਾ ਨਹੀਂ ਜਿਹੜਾ ਕਿਸੇ ਦਾ ਕੋਈ ਖਿਆਲ ਰੱਖ ਸਕੇ ਆਪਣੇ ਪੁੱਤਰ ਦਾ, ਸਾਧ ਸੰਗਤ ਪ੍ਰਸ਼ਾਦਾ ਛੱਕ ਰਹੇ ਨੇ, ਮਾਤਾ ਗੰਗਾ ਜੀ ਛਕਾ ਰਹੇ ਨੇ, ਮਾਤਾ ਗੰਗਾ ਜੀ ਨੇ ਲਿਆਂਦਾ ਹੋਇਆ ਗੰਢਾ ਬਾਬਾ ਬੁੱਢਾ ਸਾਹਿਬ ਜੀ ਦੀ ਤਲੀ ਦੇ ਉੱਤੇ ਰੱਖਿਆ। ਜਦੋਂ ਗੁਲ ਮੁੱਕੀ ਮਾਰ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨਿਆ, ਮੇਹਰਾਂ ਦੇ ਘਰ ਦੇ ਵਿੱਚ ਆ ਗਏ। ਕਹਿਣ ਲੱਗੇ, ਗੰਗਾ ਜੀ ਤੁਹਾਡੇ ਘਰ ਦੇ ਵਿੱਚ ਇੱਕ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ, ਯੋਧਾ ਹੋਵੇਗਾ, ਉਹਨੂੰ ਲੋਕ ਮੀਰੀ ਪੀਰੀ ਵਾਲਾ ਗੁਰੂ ਕਹਿਣਗੇ, ਉਹਦਾ ਨਾਂ ਹਰਗੋਬਿੰਦ ਹੋਵੇਗਾ। ਜਿਵੇਂ ਸਤਿਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰ ਦੀ ਦਾਤ ਦਾ ਵਾਰ ਬਖਸ਼ਿਸ਼ ਕਰ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ।
0: ਐਸ ਮਾਤਾ ਪੁੱਤ ਜਨਮ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ,
1: ਐਸਾ ਮਾਤਾ ਪੁੱਤ ਜਨਮ ਨਾਲ ਮਾਲਾ ਦੇ ਫੜੂਗਾ ਤਲਵਾਰ ਨੂੰ, ਐਸਾ ਮਾਤਾ ਪੁੱਤ ਜਨਮ
0: ਈਨ ਕਿਸੇ ਜੇਰ ਬਾਣ ਦੀ ਨਾ ਮੰਨੂਗਾ,
1: ਈਨ ਕਿਸੇ ਜੇਰ ਬਾਣ ਦੀ ਨਾ ਮੰਨੂਗਾ,
0: ਸਿਰ ਜਾਲ ਮਾਂ ਦੇ ਗੰਡੇ ਵਾਂਗ ਭੰਨੂਗਾ,
1: ਸਿਰ ਜਾਲ ਮਾਂ ਦੇ ਗੰਡੇ ਵਾਂਗ ਭੰਨੂਗਾ,
0: ਸਾਧੂਆਂ ਦਾ ਦੁਸ਼ਟਾਂ ਨੂੰ
1: ਨਾਲ ਮਾਰ ਦੇ ਫੜੂਗਾ ਤਲਵਾਰ ਨੂੰ ਐਸਾ ਮਾਤ ਪੁੱਤ ਜਨਮ
0: ਲੱਖਾਂ ਦੇਵਤੇ ਚੁਕਣ ਗੁਰੂ ਦਾਨੇ ਨੂੰ
2: ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਦੇ ਦਿੱਤਾ ਹੈ, ਮਾਤਾ ਜੀ ਤੁਹਾਡੇ ਘਰ ਦੇ ਵਿੱਚ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ, ਉਹਨੂੰ ਲੋਕ ਮੀਰੀ ਪੀਰੀ ਵਾਲਾ ਗੁਰੂ ਕਹਿਣਗੇ। ਉਹ ਸਰੀਰ ਦੇ ਉੱਤੇ ਦੋ ਤਲਵਾਰਾਂ ਧਾਰਨ ਕਰੇਗਾ। ਸਤ ਸੰਗਤ ਜੀ, ਜਦੋਂ ਪੁੱਤਰ ਦੀ ਦਾਤ ਦਾ ਵਰ ਮਾਤਾ ਗੰਗਾ ਜੀ ਨੂੰ ਬਖਸ਼ਿਸ਼ ਹੋਇਆ, ਮਾਤਾ ਗੰਗਾ ਜੀ ਦੇ ਚਿਹਰੇ ਦੀ ਖੁਸ਼ੀ ਜਿਹੜੀ ਹੈ ਉਹ ਝੱਲੀ ਨਹੀਂ ਸੀ ਜਾਂਦੀ। ਮਾਤਾ ਗੰਗਾ ਜੀ ਆਏ ਅੰਮ੍ਰਿਤਸਰ ਦੀ ਧਰਤੀ ਦੇ, ਆਣ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਰਾ ਕੁਝ ਦੱਸਿਆ ਹੈ ਕਿ ਮਹਾਰਾਜ ਬਾਬਾ ਜੀ ਨੇ ਬਚਨ ਦੇ ਦਿੱਤਾ ਹੈ ਤੁਹਾਡੇ ਘਰ ਦੇ ਵਿੱਚ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਾਣਦੇ ਸਨ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ, ਗੰਗਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਸਾਧ ਸੰਗਤ ਬਾਅਦ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਪਹਿਲਾ ਪ੍ਰਕਾਸ਼ ਹੁੰਦਾ ਹੈ ਹੈੱਡ ਗ੍ਰੰਥੀ ਦੀ ਡਿਊਟੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮਾਤਾ ਜੀ ਆਪਣਾ ਗੰਗਾ ਜੀ ਤੁਹਾਡੇ ਘਰ ਦੇ ਵਿੱਚ ਹੁਣ ਪੁੱਤਰ ਹੋਵੇਗਾ, ਸਾਨੂੰ ਇੱਥੋਂ ਰਿਹਾਇਸ਼ ਜਿਹੜੀ ਹੈ ਉਹ ਤਬਦੀਲ ਕਰਨੀ ਪਵੇਗੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਰਿਹਾਇਸ਼ ਜਿਹੜੀ ਹੈ ਉੱਥੋਂ ਸਤ ਸੰਗਤ ਜੀ ਗੁਰੂ ਕੇ ਮਹਿਲ ਤੋਂ ਗੁਰੂ ਕੀ ਵਡਾਲੀ ਜਿਹੜਾ ਹੈ ਉੱਥੇ ਰਿਹਾਇਸ਼ ਤਬਦੀਲ ਕੀਤੀ ਹੈ। ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਿ ਬਾਬਾ ਜੀ ਨੇ ਆਹ ਬਚਨ ਦੇ ਦਿੱਤੇ ਨੇ ਅਤੇ ਉਸ ਵੇਲੇ ਸਤ ਸੰਗਤ ਜੀ ਆਪਣਾ ਲਾਹੌਰ ਦਾ ਗਵਰਨਰ ਸੀ ਸੁਲਹੀ ਖਾਂ ਉਹਦੇ ਕੋਲ ਜਾ ਕੇ ਕਹਿੰਦਾ ਮੇਰੇ ਭਰਾ ਦੇ ਘਰ ਦੇ ਵਿੱਚ ਜੇ ਧੀ ਪੁੱਤਰ ਪੈਦਾ ਹੋ ਗਿਆ ਫਿਰ ਗੁਰਤਾ ਗੱਦੀ ਮੈਨੂੰ ਕਿਵੇਂ ਮਿਲੇਗੀ, ਤੂੰ ਫੌਜ ਲੈ ਕੇ ਜਾ। ਮਾਵਲੇ ਦੇ ਬਹਾਨੇ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਲਿਆ ਕੇ ਆਪਣਾ ਮਾਰ ਕੇ ਮੇਰਾ ਰਸਤਾ ਸਾਫ਼ ਕਰ ਦੇ। ਸਾਧ ਸੰਗਤ ਸਮਾਂ ਬਣਿਆ ਸੰਮਤ 1652 ਨੂੰ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 21 ਹਾੜ ਵਾਲੇ ਦਿਨ ਸਾਧ ਸੰਗਤ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਅੰਮ੍ਰਿਤਸਰ ਦੀ ਧਰਤੀ 'ਤੇ ਬੜੀਆਂ ਵੱਡੀਆਂ ਰੌਣਕਾਂ ਲੱਗੀਆਂ। ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਧ ਸੰਗਤ ਜੀ ਵਧਾਈਆਂ ਮਿਲੀਆਂ। ਸਾਧ ਸੰਗਤ ਸਮਾਂ ਸਮਾਪਤ ਹੈ, ਕਿਉਂਕਿ ਸਮੇਂ 'ਤੇ ਜਿਹੜਾ ਬੰਦਾ ਪਾਬੰਦ ਨਹੀਂ ਨਾ ਉਹ ਕਿਤੇ ਵੀ ਕਾਮਯਾਬ ਨਹੀਂ ਹੋ ਸਕਦਾ। ਇਸ ਕਰਕੇ ਆਓ ਸਾਧ ਸੰਗਤ ਜੀ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਛੇ ਹਰਟਾ ਗੁਰਦੁਆਰਾ, ਜਿੱਥੋਂ ਸਤ ਸੰਗਤ ਜੀ ਛੇ ਹਰਟਾ ਵਾਲਾ ਖੂਹ ਜਿੱਥੇ ਪਾਣੀ ਦੀ ਘਾੜ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਵਾਇਆ, ਅਤੇ ਉੱਥੇ ਸਤ ਸੰਗਤ ਜੀ ਪੰਚਮੀ ਦਾ ਦਿਹਾੜਾ ਚੁਣਿਆ। ਅੱਜ ਵੀ ਉੱਥੇ ਪੰਚਮੀ ਦੇ ਦਿਹਾੜੇ 'ਤੇ ਜਿਸ ਭੈਣ ਦੇ ਘਰ ਦੇ ਵਿੱਚ ਕੋਈ ਧੀ ਪੁੱਤਰ ਨਾ ਹੋਵੇ, ਪੰਜ ਪੰਚਮੀਆਂ ਦੇ ਵਿੱਚ ਇਸ਼ਨਾਨ ਕਰਕੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਪੁੱਤਰਾਂ ਦੀ ਦਾਤ ਦੇ ਕੇ ਨਵਾਜਦੇ ਨੇ। ਆਓ ਸਤ ਸੰਗਤ ਜੀ, ਬਹੁਤ ਬਹੁਤ ਧੰਨਵਾਦ। ਇਸ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਪ੍ਰਧਾਨ ਸਾਹਿਬ ਸਰਦਾਰ ਮਹਿੰਗਾ ਸਿੰਘ ਜੀ ਖੱਕ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹੈ। ਸੁਖਜਿੰਦਰ ਸਿੰਘ ਜੀ ਪਰਮਾਰ ਜਿਹੜਾ ਹੈ, ਜਿਨ੍ਹਾਂ ਦੇ ਗ੍ਰਹਿ ਵਿਖੇ ਅਸੀਂ ਆਏ ਹਾਂ, ਉਹਨਾਂ ਨੇ ਬੜਾ ਸਾਡਾ ਮਾਣ ਬੜਾ ਸਤਿਕਾਰ ਕੀਤਾ ਹੈ, ਉਹਨਾਂ ਦਾ ਵੀ ਧੰਨਵਾਦ। ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ 'ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਜਿਹੜੀਆਂ ਮਨੋ ਭਾਵਨਾਵਾਂ ਲੈ ਕੇ ਅੰਮ੍ਰਿਤ ਵੇਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਦੇ ਵਿੱਚ ਆਣ ਕੇ ਹਾਜ਼ਰੀਆਂ ਜਿੰਨਾ ਵੀ ਸੰਗਤਾਂ ਨੇ ਭਰੀਆਂ ਨੇ, ਗੁਰੂ ਸਾਹਿਬ ਉਹਨਾਂ ਦੇ ਕਾਰਜ ਰਾਸ ਕਰਨ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਬੱਚਿਆਂ ਦੀਆਂ ਲੰਮੀਆਂ ਆਰਜ਼ੂਆਂ ਅਤੇ ਬੱਚੇ ਜਿਹੜੇ ਮਾਪਿਆਂ ਦੇ ਆਗਿਆਕਾਰ ਰਹਿਣ, ਇੰਨੀਆਂ ਬੇਨਤੀਆਂ ਪ੍ਰਵਾਨ। ਜਥੇ ਨੂੰ ਫਤਿਹ ਬੁਲਾਓ, ਗੱਜ ਕੇ ਦੋ ਵਾਰ ਵਾਹਿਗੁਰੂ ਦਾ ਜਾਪ ਕਰਿਓ। ਆਪਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਨਾ ਅਤੇ ਬੋਲਦੇ ਨਹੀਂ, ਅਸੀਂ ਇਹ ਸੋਚਦੇ ਹਾਂ ਇਹ ਡਿਊਟੀ ਕਮਿਸ਼ਨਰਾਂ ਦੀ ਹੈ ਜਾਂ ਹੈੱਡ ਗ੍ਰੰਥੀ ਸਾਹਿਬ ਜੀ ਦੀ ਹੈ, ਪਰ ਤੁਹਾਨੂੰ ਪਤਾ ਨਹੀਂ ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਨਾ, ਵਾਹਵਾ ਹਾਹਾ ਗੱਗਾ ਅਤੇ ਰਾਰਾ ਚਾਰ ਵਾਰ, ਚਾਰ ਅੱਖਰਾਂ ਦਾ ਵਾਹਿਗੁਰੂ ਬਣਦਾ ਹੈ। ਇੱਕ ਇੱਕ ਅੱਖਰ ਦੇ ਵਿੱਚ ਨੌ ਨੌ ਯੁਗ ਭਗਤੀ ਕੀਤੀ, ਫਿਰ ਜਾ ਕੇ ਵਾਹਿਗੁਰੂ ਦਾ ਜਾਪ ਬਣਿਆ। ਅੱਜ ਜਦੋਂ ਗੁਰੂ ਕੇ ਵਜ਼ੀਰ ਨੇ ਅਰਦਾਸ ਕਰਨੀ ਹੈ ਨਾ, ਉਦੋਂ ਅਰਦਾਸ ਦੇ ਵਿੱਚ ਕਹਿਣਾ ਹੈ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਬਹੁਤੀ ਸੰਗਤ ਇਹ ਵੀ ਨਹੀਂ ਬੋਲਦੀ। ਸਾਧ ਸੰਗਤ, ਇਹ ਜਦੋਂ ਵਾਹਿਗੁਰੂ ਦਾ ਜਾਪ ਆਪਾਂ ਕਹਿੰਦੇ ਹਾਂ ਨਾ, ਉਦੋਂ ਗੁਰੂ ਕੀ ਸੰਗਤ ਦੀ ਮੋਹਰ ਲੱਗਦੀ ਆ, ਅਤੇ ਜਿਹੜੀ ਵੀ ਤੁਸੀਂ ਭਾਵਨਾ ਲੈ ਕੇ ਇੱਥੇ ਆਏ ਹੁੰਦੇ ਨਾ, ਉਹ ਤੁਹਾਡੀ ਭਾਵਨਾ ਗੁਰੂ ਮਹਾਰਾਜ ਪੂਰੀ ਕਰਦੇ ਨੇ। ਸਾਰੀ ਸੰਗਤ ਬੈਠੋ ਸੱਜ ਕੇ, ਜਥੇ ਨੂੰ ਫਤਿਹ ਬੁਲਾਇਓ ਗੱਜ ਕੇ, ਬੋਲਦਿਆਂ ਕੋਲੋਂ ਕੋਈ ਅਯੋਗ ਸ਼ਬਦ ਨਿਕਲ ਗਿਆ ਹੋਵੇ, ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਨੇ। ਨਦੀਆਂ ਵਾਹ ਵਿਛੁਣਿਆ ਮੇਲਾ ਸੰਜੋਗੀ ਰਾਮ, ਬੈਠੋ ਸੱਜ ਕੇ, ਜਥੇ ਨੂੰ ਫਤਿਹ ਬੁਲਾ ਦਿਓ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਸ਼ਾਦ ਸੁਖ ਮਨ ਆਇਓ ਸਿਆ ਜਨ ਇੱਛਾ ਸਭ ਪਜਾਈ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤਾ ਸਭ ਤਰੋ ਪਿਆਰੂ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਤਕਾਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤਦ ਵਾਸ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਸਾਰਿਆਂ ਦੀ ਕਮਾਈ ਦਾ ਅਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਧਾ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ

ਆਪ ਜੀ ਦੇ ਹਜ਼ੂਰ ਕਵੀਸ਼ਰ ਸਿੰਘਾਂ ਵੱਲੋਂ ਗੁਰ ਇਤਿਹਾਸ ਨਾਲ ਸਾਂਝ ਪਾਈ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਧਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਰਕਰਨ ਸਿੰਘ ਬੀਬੀ ਲਵਲੀ ਕੌਰ ਸਮੂਹ ਪਰਿਵਾਰ ਵੱਲੋਂ ਬੇਟਾ ਜਗਵੀਰ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਲੰਗਰ ਸੇਵਾ ਪ੍ਰਾਪਤ ਕੀਤੀ ਕਿਰਪਾਲਤਾ ਕਰਨੀ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਜਗਵੀਰ ਸਿੰਘ ਨੂੰ ਗੁਰਸਿੱਖੀ ਸਿਦਕ ਭਰੋਸਾ ਲਮੇਰੀ ਆਰਜ਼ਾ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਭਜੋਤ ਸਿੰਘ ਬੀਬੀ ਪ੍ਰੀਤੀ ਵਰਮਾ ਵੱਲੋਂ ਆਪਣੇ ਬੱਚੇ ਗੁਰਮਨਪ੍ਰੀਤ ਕੌਰ ਗੁਰਨੂਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਚੜ੍ਹਦੀਆਂ ਕਲਾ ਕਰਨੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ

ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।

0: ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ UK ਵਾਲੇ ਉਹਨਾਂ ਦੇ ਕੁਸ਼ਰੀ ਜਥੇ ਪਾਸੋਂ ਕੁਸ਼ਰੀ ਸਰਵਣ ਕੀਤੀ ਹੈ। ਭਾਈ ਸਾਹਿਬ ਜੀ ਦੇ ਸਮੁੱਚੇ ਜਥੇਦਾਰ ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਹਰਕਰਨ ਸਿੰਘ ਜੀ, ਬੀਬੀ ਲਵਲੀ ਕੌਰ ਸਮੂਹ ਪਰਿਵਾਰ ਵੱਲੋਂ ਬੇਟਾ ਜਗਵੀਰ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਜਿਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਕੱਲ੍ਹ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੱਜਣਗੇ ਅਤੇ ਪਰਸੋਂ ਨੂੰ 16 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸਵੇਰੇ 10 ਵਜੇ ਅਤੇ ਜਿਨ੍ਹਾਂ ਦੇ ਭੋਗ 18 ਜੂਨ ਨੂੰ ਦਿਨ ਵੀਰਵਾਰ ਨੂੰ ਸਵੇਰੇ 9:30 ਵਜੇ ਭੋਗ ਪਾਏ ਜਾਣਗੇ। ਭੋਗਾਂ ਤਪਰੰਤ ਤਕਰੀਬਨ ਦੁਪਹਿਰ ਦੇ 12 ਵਜੇ ਤੱਕ ਦੀਵਾਨ ਸੱਜਣਗੇ। ਦੁਪਹਿਰ ਦੇ ਅਤੇ ਸ਼ਾਮ ਦੇ ਦੀਵਾਨ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਸੱਜਣਗੇ ਅਤੇ 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਅਤੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਪ੍ਰਵਾਹ ਚੱਲਦੇ ਨੇ। ਸਾਰੀਆਂ ਸੰਗਤਾਂ ਨੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। 16 ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨਾ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੁ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ, ਹਾਂ ਵਾਰੀ ਨਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਏ ਨਾ ਦੇਖਿਆ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਗਵਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਕਾਰ ਕਰ ਰਿਹੋ ਪਹੁੰਚਾ ਸਦੜ ਨਿਤ ਮਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕ ਹੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਆਂ ਕੜੀਆਂ ਪਹਿਰਾਂ, ਤੇ ਵਾਰੀ ਮਾਹ ਹੋਆ ਸੂਰਜੇ ਕੁਰਤ ਨੇਕ। ਨਾਨਕ ਕਰਤੇ ਕੇ ਕੇਤੇ ਵਿਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਥਾਲ ਰਵ ਚੰਦ ਦੀਪ ਗਮਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲਪਵਣ ਚਮਰੂ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡ ਨ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾ। ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿ ਸਮੂਰਤ ਨਨਾ ਏਕ ਤੋਹੇ। ਸਹਿ ਸਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੁਭਤ ਮਨੋ, ਅਣ ਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧਨ ਗਰਬਾ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ,

ਹਰ ਦੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੇ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ ਰਹਾਉ, ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹਾਸੋਭ ਖੰਡ ਬ੍ਰਹਿਮੰਡਾ ਹੈ, ਆਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਦਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਉਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜਿਹੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬਿੰਤ ਪ੍ਰਕਾਰ ਦੇ ਭੁੱਲਾਂ ਗਲਤਰੀ ਖਿਆ ਬਖਸ਼ ਦੇਣੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ। ਆਪ ਜੀ ਦੀ ਕਿਰਪਾ ਮਹਿਰਾਵਨ ਸਦਕਾ ਚਾਰ ਪੈ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣ ਆਈ ਹੈ ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੱਲ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਨਾਨਕ ਚਾਵੇ ਹੋ, ਨਾਨਕ ਚਾਵੇ ਹੋ,
1: ਨਾਨਕ ਚਾਹੋੜੇ ਹੋ, ਨਾਨਕ
0: ਚਾਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੇ
0: ਵਾਹਿਗੁਰੂ ਜੀ ਕਾ ਖਾਲਸਾ।

ਕਲਗੀ ਧਰ ਦਰਸ਼ਨ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰਜ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆ ਕਹਿੰਦੇ ਹੋਏ ਅਡੋਲ ਰਹੇ।

ਜੀ ਸਗਲ ਭਵਨ ਤਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਿਓ ਸਰਬ ਮੈਂ

ਵਾਹਿਗੁਰੂ ਜੀ। ਸਤ ਸਭਾ ਦੀਵਾਨ ਸਤ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ।

ਸਿੰਧ ਸਰਬ ਸੁਖ ਤਿਨ ਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋਹੜ ਫਿਰ ਜੋਨ ਨਾਏ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋਹੜ ਫਿਰ ਜੋਨ ਨਾਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦਾ ਜੋ ਪਾਵਨ ਫਰਮਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰਾਗ ਬਿਲਾਵਲ ਰਾਗ ਦੇ ਵਿੱਚ, ਬਿਲਾਵਲ ਕੀ ਵਾਰ ਮਹੱਲਾ ਪੰਜਵਾਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 853 ਪਰ ਸ਼ਿਸ਼ੋਭਿਤ ਦੋ ਸਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅਤੇ ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਅੱਜ ਦਾ ਜੋ ਪਾਵਨ ਸ਼ਬਦ ਮਹੀਨੇ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਆਸਾੜ ਦੇ ਮਹੀਨੇ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਬਾਰਾਂ ਮਾਹਾਂ ਦੀ ਬਾਣੀ ਦੇ ਸਿਰਲੇਖ ਅਧੀਨ ਦਰਜ ਮਾਝ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਪਰ ਸ਼ਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗਾ ਨੌ ਰਖਾਏ ਕੈ ਜਸ ਕੀਰਤ ਜਗ ਲੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ।

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ।

ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ।

ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮੋ ਭਕ ਸਾਰ ਅਸੰਖ ਮੋ ਲਿਵ ਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ

0: ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੀਤੀਆ ਮੋਹਿ ਖਾਏ
1: ਜਾਣੇ ਆਪੇ ਦੇ ਆਪੇ ਸੇਵੇ ਕੇ ਗੇ
0: ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਲ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਕੀਤੇ ਰਾਗ ਪਰੀ ਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਸੰਜੋਗ ਵਿਯੋਗ ਦੇ ਕਾਰ ਚਲ

ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ

0: ਪ੍ਰਿੰਦ
1: ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਕੋਆਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚਕਰ ਚੇ ਨਰ ਭਰਨ ਜਾਤਰ ਪਾਤ ਨਹਿੰਜੇ
2: ਰੂਪ ਰੰਗ ਰੇ ਪੇ ਕੋ ਕਹਿ ਨ ਸਕਤ ਕੇ।

నమస్తంగ జీతే.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
1: ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ।
0: ਰਾਗ ਰਤਨ ਪਰਿਵਾਰ ਭਰੀਆਂ

0: ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ।
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ,
0: ਸਾਚਾ ਨਾਮ ਮੇਰਾ ਆਧਾਰੋ,
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
0: ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ,
1: ਸਦਾ ਕੁਰਬਾਨ ਕੀਤਾ ਗੁਰੂ ਵਿਠੋ ਜਿਸ ਦੀਆਂ ਇਹ ਵਡਿਆਈਆਂ।
0: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
1: ਵਾਜੇ ਪੰਚ ਸ਼ਬਦ ਤਿਤ ਕਰ ਸਪਾਗੇ, ਕਰ ਸਪਾਗੇ ਸ਼ਬਦ ਵਾਜੇ ਕੱਲਾ ਜਿਤ ਕਰਤਾਰੀਆਂ,
0: ਪੰਚ ਦੂਤ ਬਸ ਕੀਤੇ ਕਾਲ ਕੰਟ ਮਾਰਿਆ,
1: ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ।
0: ਕਹਿ ਨਾਨਕ ਤਹਿ ਸੁਖ ਹੋਆ

0: ਕਿਉਂ ਚਿਤ ਲਾਈ ਹੈ,
1: ਐਸਾ ਕੰਮ ਲੈ ਨਾ ਕੀਚੇ ਜਿਤ ਅੰਤ ਪਛੋਤਾਈ।
0: ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
0: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
1: ਜੀ ਜਨ ਸਭ ਤੂੰ ਦੁਪਾਇ ਇੱਕ ਵੇਗ ਪਰਸਨ ਆਇਆ।
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ।
1: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ।

0: ਚਾਲ ਭਗਤਾਂ ਜੁਗੋ ਜੁਗ ਨਿਰਾਜੀ।
1: ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜਿਉ ਤੂੰ ਚਲਾਏ ਤਿਵ ਚੱਲੇ ਜਿਨਾ ਮਾਰਗ ਪਾਵੇ,
1: ਕਿਰਪਾ ਜਿਨਾ ਮਿਲਾਏ ਸੇ ਹਰ ਹਰ ਸਦਤ ਆਵੇ।
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ, ਜੋ ਪਾਵੇ ਤਿਵ ਚਲਾਵੇ।
0: ਇਹੋ ਸੋਇਲਾ ਸ਼ਬਦ ਸੁਆਵਾ, ਸ਼ਬਦੋ ਸੁਆਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ।
1: ਇਹੋ ਦਿਨ ਕੇ ਮਨ ਵਸਿਆ, ਜਿਨ ਤੁਰੋ ਲਿਖਿਆ ਆਇਆ।
0: ਇੱਕ ਫਿਰੇ ਕਨੇਰੇ ਕਰੇ ਗੱਲਾਂ, ਗਲੀ ਕਿਨੇ ਨਾ ਪਾਇਆ।
1: ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੋ ਪਵਿੱਤ ਸੰਗਤ ਸਵਾਇਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ।
0: ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ।
0: ਮਨ ਧੋਵੋ ਸ਼ਬਦ ਲਾਗੋ, ਹਰਿ ਰਹੋ ਚਿਤ ਲਾਏ।
1: ਕਹੇ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੇ ਉਹ ਸਹਿਸੇ ਵਜਾਏ।
0: ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੈ
1: ਆਪ ਛੱਡੇ ਸਦਾਰੇ ਪਰਣੇ ਗੁਰ ਬਿਨ ਅਵਰ ਨਾ ਜਾਣੈ ਕੋਏ
0: ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
2: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਭਵੇ ਕੀ ਆ ਜਾਏ
1: ਅਨੇਕ ਜੂਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੁ ਸਭ ਸੁਣਾਏ
1: ਕਹੈ ਨਾਨਕ ਵਿਚਾਰ ਦੇ ਕੋਣ ਸਤਗੁਰ ਮੁਕਤ ਨਾ ਪਾਏ
0: ਆਵੋ ਸਤਗੁਰ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਦਾ ਗਾਵੋ ਗੁਰੂ ਕੇ ਬਾਣੀ ਆਸਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ

0: ਤਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਤਮ ਖਾਣੀ
0: ਹਰ ਹਰ ਨਿਤ ਕਰੇ ਰਚਨਾ ਕਹਿਆ ਕਛੂ ਨਾ ਜਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ
1: ਸਮਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ
1: ਨਾਨਕ
0: ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ
1: ਵਰਤਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ
0: ਕਹਿ ਨਾਨਕ ਆਪ ਕਰਤਾ ਆਪੇ

0: ਲੈ ਮੇਰੇ ਸਾਹਿਬੰਦੀ ਮੋਚ
1: ਮਾਏ
0: ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ
1: ਸਾਹਿਬ ਲੜੀਆਂ
0: ਮਨ ਮੋਲਿਆ ਰਾਮ ਸਿਓ ਸੰਗ ਸਾਧ ਸੇ ਲੜੀਆਂ
1: ਸਾਧਨਾ ਤੇ ਬਾਰੀ ਸੇ ਲੜੀਆਂ
0: ਤਿੰਨ ਦੁੱਖ ਨਾ ਕਬੂਤਰ ਸੇ ਜਮ ਕੇ ਬਸ ਪੜੀਆਂ ਰਤਨ ਜਵੇਹਰ ਲਾਲ ਹਰ ਕੰਡ ਤਿਨਾ ਜੜੀਆਂ
1: ਨਾਨਕ ਬਾਛੇ ਧੂੜ
2: ਪ੍ਰਭ ਸਰਨੀ ਦਰ ਪੜੀਆਂ
0: ਨਗਰ ਪ੍ਰਭ ਆਰਾਧਨਾ ਬੋੜ ਨ ਜਨਮੜੀਆਂ
1: ਭੋਗ ਤੁਆ ਨਾ ਵਿਆ ਪਈ ਕੰਡ ਮਿਲਿਆ ਹਰ ਨਾਮ
0: ਮਨ ਵੇਦਿਆ ਚਰਨਾਰਵਿੰਦ ਦਰਸ਼ਨ ਲਗੜਾ ਸਾਹ
2: ਓੜ ਗੋਬਿੰਦ ਗੋਪਾਲ।

0: ਵਾਰਨ ਵਿਛੜਿਆ
1: ਸਰਪਾਈ
0: ਨਾਰਾਇਣੇ ਨਾਨਕ ਦਰ ਪਈਆ
1: ਸੁਖ ਜਿਸ ਬਖਸ਼ੇ ਪ੍ਰਵਾਹ
0: ਰੰਗ ਭੰਜਨ ਸੰਗ ਸਾਧੂ।

ਅਮਦਾਸੈ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨੌਨਿਧਿਆਵੈ ਧਾਈ ਸਭ ਥਾਈ ਹੋਏ ਸਹਾਈ।

ਆਏ। ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ, ਉਪਰੰਤ ਬਾਰਹਿ ਮਹਾਂ ਬਾਣੀ ਦੇ ਜਾਪ ਸੰਗਤੀ ਰੂਪ ਵਿੱਚ ਹੋਏ। ਸਤਿਗੁਰੂ ਬੇਅੰਤ ਗੁਰਬਾਣੀ ਦੇ ਸ਼ਬਦ ਆਪ ਜੀ ਦੇ ਸਨਮੁੱਖ ਪੜ੍ਹੇ ਗਏ। ਗੁਰਬਾਣੀ ਪੜ੍ਹਦਿਆਂ ਤੋਂ, ਹਾਜ਼ਰੀਆਂ ਭਰਦਿਆਂ ਤੋਂ ਸਤਿਗੁਰੂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਮਹਾਂ ਦਿਵਸ ਮੂਰਤ ਭਲੇ,

ਸਤਿਗੁਰੂ ਜੀ ਆਸਾੜ ਦੇ ਮਹੀਨੇ ਵਿੱਚ ਪ੍ਰਵੇਸ਼ ਕੀਤਾ ਹੈ, ਪਾਤਸ਼ਾਹ ਦੀ ਕਿਰਪਾਲਤਾ ਕਰਨੀ, ਆਪ ਜੀ ਨੇ ਸੁੱਖ ਸ਼ਾਂਤੀ ਵਰਤਾਉਣੀ, ਚੜ੍ਹਦੀ ਕਲਾ ਤੰਦਰੁਸਤੀਆਂ ਆਪਣੇ ਦਰਕਰ ਦੇ ਨੇਮ ਪ੍ਰੇਮ ਬਾਣੀ ਪੜ੍ਹ ਕਰਕੇ ਬਖਸ਼ਿਸ਼ ਕਰਨੇ, ਸਤਿਗੁਰੂ ਦੀ ਮਿਹਰਾਮਤ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬੀਬੀ ਸਤਿੰਦਰ ਕੌਰ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਬਖਸ਼ਣਾ, ਸਤਿੰਦਰ ਕੌਰ ਜੀ ਨੂੰ ਤੰਦਰੁਸਤੀ ਬਖਸ਼ਣੀ, ਬੀਬੀ ਭਜਨ ਕੌਰ ਜੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਪ੍ਰੇਸ਼ਨ ਵਿੱਚ ਸਫਲਤਾ ਬਖਸ਼ਣੀ, ਬੀਬੀ ਗੁਰਪ੍ਰੀਤ ਕੌਰ, ਬੀਬੀ ਅਸ਼ਵਿੰਦਰ ਕੌਰ ਨੂੰ ਚੜ੍ਹਦੀ ਕਲਾ ਬਖਸ਼ਣੀ, ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸਮੂਹ ਸੇਵਾਦਾਰਾਂ ਟਹਿਲੀਆਂ ਦੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਣ ਕਾਚ ਪਕਾਈ ਉਥੈ ਪਾਏ

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸਮਝੀ ਨੂਰ ਅਰਸੋਂ ਪੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲੈ ਉਬਾਰ।

ਫਤਿਹੇ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ

ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨ ਜਿਨ੍ਹਾਂ ਪਾਸ ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਅਸਾੜ੍ਹ ਦੇ ਮਹੀਨੇ ਦੇ ਵਿੱਚ ਅੱਜ ਦਾ ਜੋ ਪਾਵਨ ਹੁਕਮ ਬਖਸ਼ਿਸ਼ ਕੀਤਾ ਅਸਾੜ੍ਹ ਦੇ ਮਹੀਨੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਕਿਰਪਾਲਤਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਅਸਾੜ੍ਹ ਦੇ ਮਹੀਨੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਤਪਸ਼ ਹੈ ਜਿਨ੍ਹਾਂ ਦੇ ਕੋਲ ਨਾਮ ਨਹੀਂ ਨਾਮ ਇਸ ਕਰਕੇ ਨਹੀਂ ਕਿ ਉਹਨਾਂ ਨੇ ਜਗਤ ਨੂੰ ਜੀਵਨ ਦੇਣ ਵਾਲੇ ਕਰਤੇ ਪੁਰਖ ਨੂੰ ਛੱਡ ਕੇ ਮਨੁੱਖਾਂ 'ਤੇ ਆਸ ਰੱਖੀ ਹੈ ਔਰ ਦੂਜੇ ਭਾਵ ਮਾਇਆ ਦੇ ਵਿੱਚ ਫਸ ਕਰਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਕਰਮ ਕਰ ਰਹੇ ਨੇ ਜਿਸ ਤਰ੍ਹਾਂ ਦਾ ਬੀਜਣਗੇ ਉਸੇ ਤਰ੍ਹਾਂ ਦਾ ਫਲ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ ਮਸਤਕ 'ਤੇ ਲਿਖਿਆ ਜਾਏਗਾ ਜੀਵਨ ਰੂਪੀ ਰਾਤ ਪਛਤਾਵੇ ਵਿੱਚ ਨਿਕਲ ਜਾਂਦੀ ਹੈ ਬੰਦਾ ਨਿਰਾਸ਼ ਹੋ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰਦੇ ਗੁਰੂ ਰੂਪ ਸਾਧੂ ਦੀ ਸੰਗਤ ਵਿੱਚ ਉਹਨੂੰ ਯਾਦ ਕਰਨ ਦਾ ਸਮਾਂ ਮਿਲਦਾ ਸਤਿਗੁਰੂ ਕਹਿਣ ਲੱਗੇ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਸਤਿਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ 'ਤੇ ਦਰਸ਼ਨਾਂ ਦੀ ਪਿਆਸ ਹਿਰਦੇ ਵਿੱਚ ਪੈਦਾ ਹੋ ਜਾਏ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲ ਪੁਰਖ ਤੋਂ ਬਗੈਰ ਦੂਸਰਾ ਕੋਈ ਨਹੀਂ ਇਹੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੈ ਕਿ ਆਸਾੜ੍ਹ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਮਹਾਰਾਜ ਜੀ ਕਹਿਣਗੇ ਆਸਾੜ੍ਹ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਹੈ ਜਿਨ੍ਹਾਂ ਦੀ ਸੁਰਤ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸ਼ਬਦ ਰੂਪੀ ਚਰਨਾਂ ਵਿੱਚ ਨਿਵਾਸ ਕਰ ਗਈ ਹੈ ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾਓ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਕਿ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜਾ ਹਰ ਸ਼ਨੀਵਾਰ ਔਰ ਐਤਵਾਰ ਜੋ ਸਵੇਰੇ 3 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਂਦੇ ਨੇ ਉਹਨਾਂ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਿਆ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆਏ, ਘਰ ਨੌਨੇ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਾ ਨਿਸ਼ਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਿਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ, ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਏ। ਸਤਿਗੁਰੂ ਜੀਓ, ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ ਦੇ ਮਹਾਂਵਾਕ ਅਨੁਸਾਰ ਅਸਾੜ ਦੇ ਮਹੀਨੇ ਵਿੱਚ ਪ੍ਰਵੇਸ਼ ਕੀਤਾ ਹੈ ਸਤਿਗੁਰੂ ਜੀਓ, ਕਿਰਪਾਲਤਾ ਕਰਨੀ ਚੜ੍ਹਦੀ ਕਲਾ ਗੁਰਸਿੱਖੀ ਸਿੱਧ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵ ਭਾਈ ਹਰਭਜਨ ਸਿੰਘ, ਤਿਨ੍ਹਾਂ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸੇਵਾਵਾਂ ਨਿਭਾ ਕੇ ਇੰਡੀਆ ਵਾਪਸ ਚੱਲੇ ਹਨ ਸਤਿਗੁਰੂ ਮਹਾਰਾਜ, ਆਪ ਜੀ ਨੇ ਕਿਰਪਾ ਕਰਨੀ ਤਿਨ੍ਹਾਂ ਨੂੰ ਤੰਦਰੁਸਤੀ ਦੀ ਦਾਤ, ਆਪ ਜੀ ਨੇ ਮਿਹਰਾਮਤ ਮਿਹਰ ਭਰਿਆ ਹੱਥ ਆਪ ਜੀ ਨੇ ਰੱਖਣਾ ਸਤਿਗੁਰੂ ਜੀ, ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖ।

ਨਾਨਕ ਨਾ ਸੁਜਾਈ ਹਾਰ ਬਿਨ ਬਖਸ਼ਣ ਹਾਰ। ਮਹਲਾ ਤੀਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੈ ਲੈ ਉਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਂ ਜਿਨ੍ਹਾਂ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।